ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਜਿਸ ਨੂੰ ਤੁਸੀਂ ਸਰਵਣ ਕਰ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੀਸ਼ ਹੈ ਜੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ। ਤੁਸੀਂ ਆਪਣਾ ਦੱਸੋ।
1: ਵਧੀਆ ਜੀ, ਸਮੇਂ ਦੇ ਮੁਤਾਬਕ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਵੀ ਕੰਮ ਜਿਹੜਾ ਹੈ ਉਹ ਸਮੇਂ ਦੇ ਹਿਸਾਬ ਨਾਲ ਵਿਉਂਤਬੰਦੀ ਕਰਕੇ ਰੱਖੀਏ।
0: ਦੇਖੋ, ਸਮੇਂ ਨੇ ਤਾਂ ਆਪਣੇ ਹਿਸਾਬ ਨਾਲ ਚੱਲਣਾ ਹੈ। ਤੁਸੀਂ ਸਮੇਂ ਨੂੰ ਆਪਣੇ ਹੱਥ 'ਚ ਕਰਨਾ ਹੈ,
1: ਅੱਗੇ ਹੋ ਕੇ ਚੱਲੋ ਜੀ।
0: ਹਾਂ, ਸੋ ਇਸ ਕਰਕੇ ਸਮੇਂ ਨੂੰ ਹੱਥ 'ਚ ਕਰਨ ਦਾ ਮਤਲਬ ਇਹੀ ਹੈ ਕਿ ਜਿਹੜੇ ਸਮੇਂ ਦੇ ਲਿਹਾਜ਼ ਨਾਲ ਸਾਡੇ ਕੰਮ ਹੈ ਉਹਨਾਂ ਦੇ ਬਾਬਤ ਜਿੰਨੀ ਵੀ ਵਿਉਂਤਬੰਦੀ ਹੈ ਉਹ ਆਪਾਂ ਵੇਲੇ ਦੇ ਨਾਲ ਕਰ ਲਈਏ। ਕਿਉਂਕਿ ਆਹ ਦਿਨ ਜਿੱਦਾਂ ਆਪਾਂ ਦੇਖਦੇ ਹਾਂ ਕਿ ਖਾਸ ਤੌਰ ਦੇ ਉੱਤੇ ਕੰਮ ਤਾਂ ਹੋਰ ਵੀ ਬਹੁਤ ਸਾਰੇ ਨੇ ਸਾਡੇ ਲਈ, ਪਰ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਇੱਕ ਤਾਂ ਦੇਖੋ ਇਹਨਾਂ ਦਿਨਾਂ ਦੇ ਵਿੱਚ

0: ਨਾ ਖੇਤੀ ਜੰਗਲਾਤ ਦੀ ਆਪਾਂ ਗੱਲ ਕਰਦੇ ਹਾਂ
1: ਨਾ,
0: ਕਿਉਂਕਿ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਨੂੰ ਵਣਾਂ ਦੇ ਹੇਠ ਰਕਬੇ ਨੂੰ ਵਧਾਉਣ ਦੀ।
1: ਬਹੁਤ ਬਹੁਤ ਜੀ, ਵੈਸੇ ਵੀ ਦੇਖੋ ਹੁਣ ਇਹ ਮਾਹਰ ਜੇ ਹਿਸਾਬ ਲਾ ਰਹੇ ਸੀ ਵੀ ਸਿਰਫ ਪੰਜਾਬ 'ਚ 6% ਰਕਬਾ ਆ,
0: ਬਹੁਤ ਘੱਟ ਹੈ,
1: 33% ਹੋਣਾ ਚਾਹੀਦਾ। ਅਤੇ 33 ਨੇ ਕਹਿੰਦੇ ਕੋਲ ਕਹਿੰਦੇ 20% ਤਾਂ ਜ਼ਰੂਰ ਹੋਵੇ।
0: ਹੋਵੇ ਜੀ, ਹੋਵੇ।
1: ਅਤੇ ਜਿਸ ਹਿਸਾਬ ਨਾਲ ਅਸੀਂ ਬੂਟੇ ਵੰਡਦੇ ਹਾਂ, ਜੇ ਸਾਰੇ ਲੱਗੇ ਹੁੰਦੇ ਫਿਰ ਜੰਗਲ ਹੀ ਹੋਣੇ ਸੀ ਪੰਜਾਬ 'ਚ।
0: ਬਿਲਕੁਲ ਬਿਲਕੁਲ ਬਿਲਕੁਲ,
1: ਇਹਦਾ ਮਤਲਬ ਸੰਭਾਲੇ ਨਹੀਂ ਗਏ, ਬੂਟੇ ਲਾਏ ਤਾਂ ਸੀ।
0: ਲਾਉਣਾ ਅਲੱਗ ਚੀਜ਼ ਹੈ, ਬੂਟੇ ਨੂੰ ਜਿਹੜਾ ਹੈ ਲਾ ਦੇਣਾ ਅਤੇ ਅੱਗੋਂ ਪ੍ਰਵਾਨ ਚੜਾਉਣਾ ਔਖਾ ਕੰਮ ਹੈ। ਸੋ ਇਸ ਕਰਕੇ ਜਿੰਨੇ ਬੂਟੇ ਆਪਾਂ ਲਾਉਂਦੇ ਹਾਂ ਅਤੇ ਉਹਨਾਂ ਨੂੰ ਪ੍ਰਵਾਨ ਵੀ ਚੜਾਉਣਾ ਹੈ। ਅਤੇ ਇਸ ਕਰਕੇ ਕਿਉਂਕਿ ਦੇਖੋ ਲੋੜਾਂ ਤਾਂ ਸਾਡੇ ਸਾਹਮਣੇ ਸੰਧੂ ਸਾਹਿਬ ਖੜੀਆਂ ਹੈ, ਆਪਾਂ ਨੂੰ ਰਸਤੇ ਵੀ ਚਾਹੀਦੇ ਹੈ, ਕਿਉਂਕਿ ਲੋੜਾਂ ਦੁਨੀਆਂ ਦੀਆਂ, ਜਿਹੜਾ ਦੁਨੀਆਂ ਦੇ ਨਾਲ ਜੇ ਆਪਾਂ ਮਿਲ ਕੇ ਚੱਲਣਾ ਹੈ ਤਾਂ ਸਾਨੂੰ ਦੁਨੀਆਂ ਦੇ ਮੁਤਾਬਕ ਜੋ ਵੀ ਢਾਂਚਾਗਤ ਜਿਹੜਾ ਤਬਦੀਲੀਆਂ ਹੈ ਉਹਨਾਂ ਨੂੰ ਅਮਲ ਦੇ ਵਿੱਚ ਲਿਆਉਣਾ ਪਊਗਾ।
1: ਬਿਲਕੁਲ ਬਿਲਕੁਲ ਜੀ, ਹੁਣ ਇਹ ਵੀ ਦੇਖੋ ਰੁੜੀਆ ਰਾਮ ਜੀ, ਸਮਾਂ ਹੈ ਕਿ ਕਿਉਂਕਿ ਵੈਸੇ ਵੀ ਆਪਣੀ ਜਿਹੜੀ ਆਪਣਾ ਰਾਜ ਹੈ ਜਿਹੜਾ ਇਹ ਅਨਪਣ ਭਰਪੂਰ ਆ।
0: ਬਿਲਕੁਲ,
1: ਇਸ ਕਰਕੇ ਬੜਾ ਜ਼ਰੂਰੀ ਹੈ ਕਿ ਅਸੀਂ ਹਰ ਤਰ੍ਹਾਂ ਦੀ ਵਿਉਂਤਬੰਦੀ ਕਰੀਏ ਅਤੇ ਖਾਸ ਕਰਕੇ ਜਿਹੜੇ ਬਾਗ ਲਗਾਉਣੇ ਅਤੇ ਫਲਦਾਰ ਬੂਟਿਆਂ ਦੀ ਸੰਭਾਲ ਕਰਨੀ, ਇਹ ਬੜਾ ਮਹੱਤਵਪੂਰਨ ਗੱਲ ਹੋ ਜਾਂਦੀ ਆ।
0: ਬਿਲਕੁਲ ਸਹੀ ਗੱਲ ਹੈ ਜੀ, ਦੇਖੋ ਪੰਜਾਬੀਆਂ ਦੇ ਸੁਭਾਅ ਵਾਂਗੂ ਨਾ, ਪੰਜਾਬੀਆਂ ਦੇ ਖਾਣ ਪੀਣ, ਪਹਿਰਾਵਾ, ਬੋਲੀ, ਹਰ ਚੀਜ਼, ਇਹ ਵੀ ਸਿਫਤ ਜਿਹੜਾ ਪੰਜਾਬ ਦੀ ਧਰਤੀ ਦੇ ਸਿਰ 'ਤੇ ਹੈ ਕਿ ਇੱਥੇ ਜ਼ਰਖੇਜ਼ ਜਿਹੜੀ ਭੂਮੀ ਹੈ, ਪੈਲੀ ਹੈ, ਹਰ ਤਰ੍ਹਾਂ ਦਾ ਮੌਸਮ ਹੈ, ਇਹ ਇੱਕ ਹੋਰ ਵਧਦੇ ਵਾਲੀ ਗੱਲ ਹੈ। ਸੋ ਇਸ ਕਰਕੇ ਜਿੱਦਾਂ ਤੁਸੀਂ ਕਿਹਾ ਵੀ ਪੂਰੇ ਸੰਸਾਰ ਦੇ ਜਦੋਂ ਵਿੱਚ ਆਪਾਂ ਇੱਕ ਗੱਲ ਕਰਦੇ ਹਾਂ ਤੇ ਪੂਰੇ ਸੰਸਾਰ ਦੇ ਵਿੱਚ ਸਾਡੇ ਕੋਲ ਸਮਰੱਥਾ ਹੈ ਚੀਜ਼ਾਂ ਨੂੰ ਪੈਦਾ ਕਰਕੇ ਭੇਜਣ ਦੀ, ਚਾਹੇ ਉਹ ਆਪਾਂ ਦਾਲਾਂ ਦੀ ਗੱਲ ਕਰ ਲਈਏ, ਚਾਹੇ ਆਪਾਂ ਤੇਲ ਬੀਜਾਂ ਦੀ ਗੱਲ ਕਰ ਲਈਏ, ਬਾਸਮਤੀ ਦੀ ਗੱਲ ਕਰ ਲਈਏ, ਅਨਾਜਾਂ ਦੀ ਗੱਲ ਕਰ ਲਈਏ, ਹੈ ਨਾ, ਬਾਕੀ ਹੋਰ ਵੀ ਦੇਖੋ ਕਮਾਦ ਨਾਲ ਜਿਹੜੀ ਕਮਾਦ ਦੀ ਗੁੜ ਦੀ ਹੈ ਗੱਲ ਆਪਾਂ ਕਰਦੇ, ਸ਼ੱਕਰ ਦੀ ਗੱਲ ਕਰਦੇ ਹਾਂ। ਸੋ ਬਹੁਤ ਸਾਰੇ ਉਤਪਾਦ ਹੈ ਜਿਹੜੇ ਪੰਜਾਬ ਦੇ ਹਿੱਸੇ ਆਏ ਆ ਔਰ ਪੰਜਾਬ ਤੋਂ ਜਿਹੜਾ ਹੈ ਬਾਹਰਲੇ ਮੁਲਕਾਂ ਨੂੰ ਜਾ ਵੀ ਰਹੇ ਆ,
1: ਜਾ ਵੀ ਸਕਦੇ।
0: ਹੁਣ ਫਲਦਾਰ ਬੂਟੇ ਹੈ, ਇਹਨਾਂ ਦਿਨਾਂ ਦੇ ਵਿੱਚ ਦੇਖਿਆ ਵੀ ਸਦਾ ਬਹਾਰ ਫਲਦਾਰ ਬੂਟੇ ਲਾਉਣ ਦਾ ਬੜਾ ਢੁਕਵਾਂ ਸਮਾਂ ਹੈ।
1: ਬਹੁਤ ਜ਼ਰੂਰ, ਜਿਹੜੀ ਆਪਾਂ ਵਧੀਆ ਤਰੀਕੇ ਨਾਲ ਵਿਉਂਤਬੰਦੀ ਕਰਨੀ ਹੁੰਦੀ ਹੈ ਨਾ, ਕਿ ਜਿਸ ਤਰ੍ਹਾਂ ਅਸੀਂ ਘਰ ਬਣਾਉਣੇ ਨਕਸ਼ਾ ਬਣਾਈਦਾ, ਉਸ ਤਰੀਕੇ ਨਾਲ ਉਹਦਾ ਵੀ ਨਕਸ਼ਾ ਬਣਾਓ ਇੱਕ।
0: ਬਿਲਕੁਲ ਜੀ,
1: ਅਤੇ ਮੈਂ ਕਿਹੜਾ ਬਾਗ ਲਾਉਣਾ, ਇਹ ਨਹੀਂ ਵੀ ਹਰ ਬੂਟਾ ਹਰ ਥਾਂ 'ਤੇ ਨਹੀਂ ਲੱਗ ਸਕਦਾ।
0: ਨਹੀਂ ਲੱਗ ਸਕਦਾ ਜੀ, ਹੁਣ ਦੇਖੋ ਇਹ ਤਾਂ ਇਲਾਕੇ ਦੇ ਲਿਹਾਜ਼ ਨਾਲ
1: ਵੰਡੇ ਹੋਏ ਆ।
0: ਹਾਂ, ਇਹ ਇਸੇ ਕਰਕੇ ਜ਼ੋਨਾਂ ਦੇ ਵਿੱਚ ਜਿਹੜਾ ਹੈ ਇਹਦੀ ਵਰਗੀਕ੍ਰਿਤ ਕੀਤਾ ਹੋਇਆ। ਸੋ ਇਸ ਕਰਕੇ ਉਸ ਲਿਹਾਜ਼ ਨਾਲ ਜਿਹੜਾ ਆਪਣਾ
1: ਸਿਫਾਰਿਸ਼ ਕੀਤੀ ਗਈ ਹੈ ਯੂਨੀਵਰਸਿਟੀ ਵੱਲੋਂ,
0: ਬਿਲਕੁਲ
1: ਵੀ ਕਿਹੜੇ ਇਲਾਕੇ 'ਚ ਕਿਹੜਾ ਬੂਟਾ ਲੱਗ ਸਕਦਾ, ਉੱਥੇ ਅਸੀਂ ਉਹਦੀ ਲਗਾਉਣ ਦੀ ਵਿਉਂਤਬੰਦੀ ਬਣਾਈਏ। ਫਿਰ ਦੇਖੋ ਕਿ ਵੱਖ ਵੱਖ ਕਿਸਮ ਦੀਆਂ ਜਿਹੜੀਆਂ ਨਰਸਰੀਆਂ ਨੇ ਉੱਥੇ ਪਹਿਲੇ ਨਾ ਬੂਟੇ ਵੀ ਰਾਖਵੇਂ ਕਰਵਾਓ।
0: ਬੜਾ ਜ਼ਰੂਰੀ,
1: ਕਈ ਵਾਰ ਸਾਰੀ ਤਿਆਰੀ ਕਰ ਲੈਂਦੇ ਹਾਂ, ਬੂਟਾ ਹੀ ਨਹੀਂ ਮਿਲਦਾ ਜੀ ਆਪਾਂ, ਅਤੇ ਫਿਰ ਆਪਣੀ ਸਾਰੀ ਤਿਆਰੀ ਫਿਰ ਜਿਹੜੀ
0: ਧਰੀ ਧਰਾਈ ਰਹਿ
1: ਜਾਂਦੀ ਆ।
0: ਇੱਕ ਤਾਂ ਦੇਖੋ ਸੰਧੂ ਸਾਹਿਬ, ਸੋਚਣ ਦੀ ਇਹ ਵੀ ਲੋੜ ਹੈ ਕਿ ਜਿਹੜਾ ਵੀ ਆਪਾਂ ਬਾਗ ਲਾਉਣਾ ਹੈ, ਕਿਉਂਕਿ ਹੁਣ 4-6 ਸਾਲ ਸਾਡੇ ਕੋਲ ਸਮਾਂ ਜਿਹੜਾ ਉਡੀਕਦਾ ਹੋ ਜਾਂਦਾ, ਇਸ ਕਰਕੇ ਆਪਾਂ ਕਿਉਂਕਿ ਉਹਦੇ 'ਚ ਦੂਜੀਆਂ ਫਸਲਾਂ ਜਿੱਦਾਂ ਦਾਲ ਵਾਲੀਆਂ ਫਸਲਾਂ ਹੈ, ਬਹੁਤ ਸਾਰੀਆਂ ਫਸਲਾਂ ਹੈ
1: ਬਾਗਾਂ
0: ਦੇ ਵਿੱਚ ਹੋ ਸਕਦੀਆਂ ਨੇ, ਇੱਥੋਂ ਤੱਕ ਕਿ ਲੋਕ ਚਾਰੇ ਵਾਲੀਆਂ ਫਸਲਾਂ ਵੀ ਲੈ ਲੈਂਦੇ ਨੇ।
1: ਨਹੀਂ ਜੀ, ਵੱਡੀ ਫਸਲ ਨਾ ਲਓ।
0: ਹਾਂ, ਇਹ ਹੈ ਵੀ ਕੋਸ਼ਿਸ਼ ਕਰੋ ਕਿ ਵੱਡੀ ਫਸਲ ਤੋਂ ਗੁਰੇਜ਼ ਪਰਹੇਜ਼ ਸਾਨੂੰ,
1: ਜਿਹੜੇ ਬੂਟੇ ਤੋਂ ਉੱਪਰ ਜਾਂਦੀ ਹੈ ਨਾ,
0: ਬਿਲਕੁਲ
1: ਉਹ ਆਪਾਂ ਨੂੰ ਨਹੀਂ ਲੈਣੀ ਚਾਹੀਦੀ।
0: ਕਈ ਵਾਰੀ ਲੋੜਾਂ ਵੀ
1: ਕੋਸ਼ਿਸ਼ ਕਰੋ ਕਿ ਦਾਲਾਂ ਵਾਲੀਆਂ ਲੈ ਲਓ।
0: ਕੁਛ ਫਸਲਾਂ ਐਸੀਆਂ ਵੀ ਹੁੰਦੀਆਂ ਜਿਨ੍ਹਾਂ ਦੀਆਂ ਲੋੜਾਂ ਬਿਲਕੁਲ ਹੀ ਅਲੱਗ ਹੁੰਦੀਆਂ ਨੇ, ਉਹਨਾਂ ਤੋਂ ਵੀ ਥੋੜ੍ਹਾ ਜਿਹਾ।
1: ਆਪਾਂ ਜਿੱਦਾਂ ਗੱਲ ਕਰ ਰਹੇ ਨੇ ਵਿਉਂਤਬੰਦੀ ਦੀ, ਕਿ ਜਿਹੜੀ ਹੁਣ ਖਾਲੀ ਥਾਂ ਛੱਡੀ ਹੈ ਉਹਦੇ ਲਈ ਪਾਣੀ ਦਾ ਪ੍ਰਬੰਧ ਵੱਖਰਾ ਕਰੋ,
0: ਵੱਖਰਾ ਜੀ ਵੱਖਰਾ,
1: ਅਤੇ ਬੂਟੇ ਲਈ ਵੱਖਰਾ ਕਰੋ।
0: ਹੁਣ ਤਾਂ ਦੇਖੋ ਜੀ ਪਾਣੀ ਦਾ ਤੁਸੀਂ ਜ਼ਿਕਰ ਕੀਤਾ ਹੈ, ਹੁਣ ਤਾਂ ਡ੍ਰਿਪ ਹੈ ਸਾਡੇ ਕੋਲ, ਫੁਹਾਰਾ ਸਿੰਚਾਈ ਆ ਗਈਆਂ, ਬਹੁਤ ਸਾਰੀਆਂ ਐਸੀਆਂ ਤਕਨੀਕਾਂ ਆ ਗਈਆਂ ਜਿਹੜੀਆਂ ਸਬਜ਼ੀਆਂ ਔਰ ਫਲਦਾਰ ਬੂਟਿਆਂ ਦੇ ਵਿੱਚ ਬਹੁਤ ਹੀ ਕਾਰਗਰ
1: ਕਾਮਯਾਬ ਹੈ ਜੀ। ਪਾਣੀ ਦੀ ਬੱਚਤ
0: ਹੋ ਜਾਂਦੀ ਹੈ,
1: ਅਤੇ ਇਸ ਤੋਂ ਇਲਾਵਾ ਜਿਹੜਾ ਕਹਿੰਦੇ ਹਾਂ ਕਿ ਨਾਲ ਦੇ ਨਾਲ ਆਪਾਂ ਨੂੰ ਫਰਟੀਗੇਸ਼ਨ ਕਹਿੰਦੇ ਹੈ, ਖਾਦਾਂ ਵੀ ਨਾਲ ਦੇ ਸਕਦੇ ਹਾਂ,
0: ਬਿਲਕੁਲ
1: ਇਸ ਤਰੀਕੇ ਦਾ ਪ੍ਰਬੰਧ ਹੋ ਸਕਦਾ ਹੈਗਾ। ਸੋ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਬੂਟੇ ਰਾਖਵੇਂ ਕਰਵਾ ਕੇ ਮਿੱਟੀ ਦੀ ਪਰਖ
0: ਬੜੀ ਜ਼ਰੂਰੀ ਕਰਾਓ, ਬਹੁਤ ਜ਼ਰੂਰੀ, ਪਾਣੀ ਦੀ ਪਰਖ ਵੀ ਜ਼ਰੂਰੀ।
1: ਹਾਂ, ਘੱਟੋ ਘੱਟ ਰੁੜੀਆ ਰਾਮ ਜੀ 2 ਮੀਟਰ ਤੱਕ ਦੀ ਡੂੰਘਾਈ ਦੇ ਨਮੂਨੇ ਲਓ।
0: ਬਿਲਕੁਲ ਬਿਲਕੁਲ,
1: ਅਤੇ ਵੱਖਰਾ ਵੱਖਰਾ ਲਓ ਜੀ ਹਰ ਨਮੂਨਾ, ਤਾਂ ਕਿ ਆਪਾਂ ਨੂੰ ਪਤਾ ਹੋਵੇ ਵੀ ਕੋਈ ਸਖ਼ਤ ਜਾਂ ਪਥਰੀਲੀ ਤਹਿਤ ਨਹੀਂ ਵਿੱਚ ਆ ਰਹੀ, ਕਿਉਂਕਿ ਦੇਖੋ ਹੁਣ ਬੂਟੇ ਨੇ ਲੰਬੇ ਸਮੇਂ ਤੱਕ ਰਹਿਣਾ, ਕੋਈ ਸਮੱਸਿਆ ਨਾ ਆਵੇ ਅੱਗੇ ਚੱਲ ਕੇ।
0: ਵਾਧੇ 'ਤੇ ਦੇਖੋ ਜੇ ਸਖ਼ਤ ਤਹਿ ਆ ਗਈ ਤਾਂ

0: ਬੂਟੇ ਦੇ ਜੜ੍ਹ ਜਿਹੜੀ ਹੈ ਨਹੀਂ
1: ਹਾਂ
0: ਨਹੀਂ
1: ਵਧਣੀ ਜੀ,
0: ਕਿਉਂਕਿ ਬੂਟੇ ਦੀ ਜੜ੍ਹ ਦੇ ਨਾਲ ਹੀ ਬੂਟੇ ਦਾ ਵਿਕਾਸ ਜਿਹੜਾ ਹੈ ਉਹ ਸੰਬੰਧਿਤ ਹੈ।
1: ਅੱਛਾ, ਜਿਹੜੇ ਬੂਟੇ ਆਪਾਂ ਰਾਖਵੇਂ ਕਰਵਾਈਏ ਨਾ, ਉਹ ਵੀ ਥੋੜ੍ਹਾ ਵੱਧ ਕਰਵਾਓ।
0: ਟੁੱਟ ਭੱਜ ਹੋ ਜਾਂਦੀ,
1: ਹਾਂ
0: ਟੁੱਟ ਭੱਜ ਹੋ ਜਾਂਦੀ,
1: ਅਤੇ ਜਿਸ ਤਰ੍ਹਾਂ ਕਹਿ ਰਹੇ ਸੀ ਵੀ ਲਾਗੇ ਦੀ ਨਰਸਰੀ ਹੋਵੇ ਤਾਂ ਹੋਰ ਹੀ ਵਧੀਆ ਗੱਲ ਹੈ।
0: ਇੱਕ ਨਿਰਖ ਕੇ ਲਓ ਜੀ, ਪਰਖ ਕੇ ਲਓ ਬੂਟਾ।
1: ਹਾਂ,
0: ਇਸ ਕਰਕੇ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਬੂਟੇ ਦੀ ਜਿਹੜੀ ਪਿਉਂਦ ਹੈ ਉਹ ਕਿਹੜੇ ਜੋੜ ਤੋਂ ਕੀਤੀ ਹੋਈ ਆ, ਉਸ ਹਿਸਾਬ ਨਾਲ ਦੇਖ ਕੇ ਬੂਟਾ ਲੈਣਾ, ਜਿਹੜਾ ਜੋੜ ਪੱਧਰਾ ਹੋਣਾ ਚਾਹੀਦਾ। ਇਸ ਚੀਜ਼ ਦਾ ਵੀ ਧਿਆਨ। ਫਿਰ ਲਾਉਣ ਵੇਲੇ ਵੀ ਸਿੱਧੂ ਸਾਹਿਬ ਇਹ ਹੈ ਕਿ ਕਈ ਵਾਰੀ ਸ਼ਾਖਾਵਾਂ ਜਿਹੜੀਆਂ ਥੱਲਿਓਂ ਨਿਕਲ ਜਾਂਦੀਆਂ, ਅਸੀਂ ਧਿਆਨ ਹੀ ਨਹੀਂ ਦਿੰਦੇ।
1: ਹਾਂ, ਗਾਚੀ ਪੂਰੀ ਹੋਵੇ ਜੀ,
0: ਅਤੇ ਇਸ ਕਰਕੇ ਜਿਹੜੀ ਸ਼ਾਖਾ ਥੱਲਿਓਂ ਆ ਰਹੀ ਹੈ ਇਹਦਾ ਮਤਲਬ ਜਿਹੜਾ ਬੂਟਾ ਪਿਉਂਦ ਕੀਤਾ ਉਹਦੇ ਤਾਂ ਜਿਹੜੇ ਗੁਣ ਹੈ ਉਹ ਖਤਮ ਹੋ ਗਏ।
1: ਹਾਂ, ਇਹ ਤਾਂ ਹੁਣ ਪਹਿਲਾਂ ਕੱਟ ਦਿਓ ਜੀ, ਵਧਣ ਨਾ ਦਿਓ,
0: ਵਧਣ ਨਾ ਦਿਓ, ਇਸ ਕਰਕੇ ਬੜਾ ਜ਼ਰੂਰੀ ਹੈ।
1: ਹਾਂ, ਟੋਏ ਜਿੱਦਾਂ ਕਹਿੰਦੇ ਆਪਾਂ ਪੱਟਣੇ
0: ਜਾਂ ਕੋਨਾ ਕੁ ਭਰਨੇ,
1: ਫਿਰ
0: ਦਵਾਈ ਪਾਉਣੀ,
1: ਦਵਾਈ ਪਾਉਣੀ
0: ਬੜੀ ਜ਼ਰੂਰੀ।
1: ਹਾਂ, ਅਤੇ ਬਾਗ ਲਗਾਉਣ ਦੇ ਵੱਖਰੇ ਵੱਖਰੇ ਢੰਗ ਵੀ ਹੁੰਦੇ ਹੈਗੇ। ਕੋਈ ਦੇਖੋ ਵਰਗਾਕਾਰ ਢੰਗ ਲਾ ਦਿੰਦਾ ਹੈਗਾ, ਕੋਈ ਆਇਤਾਕਾਰ ਲਾ ਦਿੰਦਾ।

0: ਵਧਣ ਹੀ ਨਾ ਦਿਓ,
1: ਵਧਣ ਨਾ ਦਿਓ, ਇਸ ਕਰਕੇ ਬੜਾ ਜ਼ਰੂਰੀ ਹੈ।
0: ਹਾਂ ਟੋਏ ਜਿੱਦਾਂ ਕਹਿੰਦੇ ਆਪਾਂ ਪੱਟਣੇ
1: ਜਾਂ ਕੋਨਾ ਕੁ ਭਰਨੇ,
0: ਹਾਂ ਫਿਰ ਭਰਨੇ,
1: ਦਵਾਈ ਪਾਉਣੀ,
0: ਦਵਾਈ ਪਾਉਣੀ
1: ਬੜੀ ਜ਼ਰੂਰੀ।
0: ਹਾਂ ਤੇ ਬਾਗ ਲਗਾਉਣ ਦੇ ਵੱਖਰੇ ਵੱਖਰੇ ਢੰਗ ਵੀ ਹੁੰਦੇ ਹੈਗੇ, ਕੋਈ ਦੇਖੋ ਵਰਗਾਕਾਰ ਢੰਗ ਲਾ ਦਿੰਦਾ ਹੈਗਾ, ਕੋਈ ਆਇਤਾਕਾਰ ਲਾ ਦਿੰਦਾ ਹੈਗਾ। ਸੋ ਵਿੱਚ ਆਪਾਂ ਜੇ ਫਸਲ ਲੈਣੀ ਹੈ ਤਾਂ ਕੁਛ ਪੂਰਕ ਬੂਟੇ ਵੀ ਲਾਏ ਜਾ ਸਕਦੇ ਹੈਗੇ,
1: ਬਿਲਕੁਲ ਜੀ,
0: ਜਿਹੜੇ ਆਪਾਂ ਨੂੰ ਛੇਤੀ ਫਲ ਦੇਣਾ ਸ਼ੁਰੂ ਕਰ ਦਿੰਦੇ ਹੈ। ਅਤੇ ਹਵਾ ਰੋਕੂ ਵਾੜ ਦਾ ਪ੍ਰਬੰਧ ਵੀ ਰੁੜੀ ਆਰਾਮ ਵੀ ਨਾਲ ਨਾਲ ਕਰਨਾ ਪੈਂਦਾ
1: ਪਹਿਲਾਂ ਜੀ, ਪਹਿਲਾਂ ਇਹ ਤਾਂ ਉਹੀ ਹੈ ਵੀ ਵਿਆਹ ਵਾਲੇ ਦਿਨ ਤੋਂ ਪਹਿਲੇ ਵਾਲੇ ਕੰਮ ਜਿਹੜੇ ਹਵਾ ਰੋਕੂ ਵਾੜ ਵਾਲਾ ਹੋਇਆ, ਵਿਆਹ ਤਾਂ ਵਿਆਹ ਵਾਲੇ ਦਿਨ ਹੋਣਾ ਹੈ ਅਤੇ ਉਦੋਂ ਪਹਿਲੇ ਜਿਹੜੇ ਪ੍ਰਬੰਧ ਨੇ ਉਹ ਹਵਾ ਰੋਕੂ ਵਾੜ
0: ਹੈ,
1: ਕਿਉਂਕਿ ਹਵਾ ਰੋਕੂ ਵਾੜ ਨੇ ਹੀ ਗਰਮ ਹਵਾ ਅਤੇ ਸਰਦ ਹਵਾ ਇਹਨਾਂ ਇੱਥੋਂ ਤੱਕ ਕਈ ਤਰ੍ਹਾਂ ਦੇ ਕੀੜੇ ਜਿਹੜੇ ਹੈ ਬਿਮਾਰੀਆਂ ਉਹਨਾਂ ਤੋਂ ਵੀ ਹਵਾ ਰੋਕੂ ਵਾੜ
0: ਬਚਾਉਂਦੀ ਆ। ਤੇ ਉਹਦੀ ਸਾਂਭ ਸੰਭਾਲ ਵੀ ਉਸ ਤਰੀਕੇ ਨਾਲ ਹੀ ਕਰਨੀ ਹੈ ਜਿਸ ਤਰ੍ਹਾਂ ਅਸੀਂ ਬੂਟੇ ਦੀ ਕਰਦੇ ਹਾਂ।
1: ਇੱਕ ਜਿੱਥੋਂ ਸਾਂਭ ਸੰਭਾਲ ਦੇ ਵਿੱਚ ਹੀ ਹੈ ਵੀ ਥੋੜ੍ਹਾ ਜਿਹਾ ਜਿੱਦਾਂ ਕਿ ਆਪਾਂ ਸਾਰੀਆਂ ਫਸਲਾਂ 'ਚ ਹੀ ਕਹਿੰਦੇ ਕਿ ਸਰਵੇਖਣ ਬੜਾ ਲਾਜ਼ਮੀ ਹੈ, ਖਾਸ ਕਰਕੇ ਜਦੋਂ ਆਪਾਂ ਫਲਦਾਰ ਬੂਟੇ ਲਾਉਂਦੇ ਹਾਂ ਪਹਿਲੇ 2-3 ਸਾਲ ਤਾਂ ਬਹੁਤ ਜ਼ਿਆਦਾ ਦੇਖ ਰੇਖ ਮੰਗਦੇ ਹੈ,
0: ਬੱਚੇ ਤਰ੍ਹਾਂ ਹੀ ਆ,
1: ਬੱਚੇ ਤਰ੍ਹਾਂ ਹੈ। ਸੋ ਇਸ ਕਰਕੇ
0: ਨੂੰ ਆਪਾਂ ਉਂਗਲੀ ਫੜ ਕੇ ਚੱਲਣਾ ਸਿਖਾਉਂਦੇ ਹਾਂ,
1: ਹਾਂ
0: ਇਸ ਤਰੀਕੇ ਨਾਲ ਬੂਟੇ ਨੂੰ ਵੀ ਇੱਦਾਂ ਹੀ ਸੰਭਾਲ ਕੇ ਉਹਦੀ ਪੂਰੀ ਦੇਖਭਾਲ ਕਰਕੇ ਤਾਂ ਕਿ ਸਿੱਧਾ ਜਾਏ ਜੀ ਉੱਪਰ,
1: ਬਿਲਕੁਲ ਜੇ ਕਿਤੇ
0: ਸਹਾਰੇ ਦੀ ਲੋੜ ਹੈ ਸਹਾਰਾ ਲਾ ਦਿਓ ਜੀ,
1: ਲੱਗਦਾ ਨਾ ਕਿਤੇ ਥੋੜ੍ਹਾ ਬਹੁਤ ਵੀ ਰੰਗ ਬਦਲਿਆ ਹੋਇਆ ਜਾਂ ਕਿਸੇ ਤਰ੍ਹਾਂ ਦਾ, ਅਤੇ ਮਾਹਰ ਦੇ ਹਿਸਾਬ ਨਾਲ ਹੀ ਕੋਈ ਵੀ ਉਪਰਾਲਾ ਕਰਨਾ ਹੈ, ਕਿਉਂਕਿ ਇਹ ਬੂਟਾ ਇੱਕੋ ਹੀ ਹੈ ਤੁਹਾਡੇ ਕੋਲ ਪੂੰਜੀ, ਜੇ ਉਹ ਬੂਟੇ ਨੂੰ ਕੋਈ ਗਲਤ ਦਵਾਈ ਤੁਸੀਂ ਦੇ ਬੈਠੇ ਤਾਂ ਬੂਟਾ ਤੁਹਾਡਾ ਖਤਮ ਹੋ ਜਾਣਾ,
0: ਸਾਰੀ ਮਿਹਨਤ ਬੇਕਾਰ,
1: ਮਿਹਨਤ ਬੇਕਾਰ ਹੋ ਜਾਣੀ ਹੈ, ਇਸ ਚੀਜ਼ ਦਾ ਧਿਆਨ ਰੱਖਣਾ। ਚਲੀਏ ਆਪਾਂ,
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਹੁਣੇ ਤੁਸੀਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਸਰਵਣ ਕਰ ਰਹੇ ਸੀ ਮਾਨਸ ਗਾਨ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:51 ਹੋਏ ਨੇ। ਆ ਹੁਣ ਤੁਹਾਨੂੰ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦੇ ਦਈਏ। ਜੀ ਹਾਂ, ਹਾਜ਼ਰ ਹੈ ਪਰਿਚੈ। ਸਵੇਰੇ 7:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸੋਹਣੀ ਸਵੇਰ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਰੀਮਾ ਗੁਗਲਾਨੀ। 8:40 'ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੀ। 9:02 'ਤੇ ਸੁਣੋਗੇ ਪ੍ਰੋਗਰਾਮ ਗਾਤਾ ਰਹੇ ਮੇਰਾ ਦਿਲ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਕਿਸ਼ੋਰ ਕੁਮਾਰ ਹੋਣਾ ਦੇ ਗਾਏ ਗੀਤ ਸੁਣੋਗੇ। ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਅੱਜ ਤੁਸੀਂ ਉਸਤਾਦ ਸਤਵਿੰਦਰ ਪਾਲ ਸਿੰਘ ਹੋਣਾ ਦਾ ਸਾਰੰਗੀ ਤੇ ਵਜਾਇਆ ਰਾਗ ਬੈਰਾਗੀ ਸੁਣੋਗੇ। ਹੈਲੋ ਫਰਮਾਇਸ਼ ਪ੍ਰੋਗਰਾਮ ਹੋਏਗਾ ਰੋਜ਼ ਦੇ ਵਾਂਗਰ ਸਵੇਰੇ 10:02 ਤੇ। 11:05 ਤੇ ਵਟਸਐਪ ਤੇ ਅਧਾਰੇ ਤੁਹਾਡੀਆਂ ਫਰਮਾਇਸ਼ਾਂ ਦਾ ਪ੍ਰੋਗਰਾਮ ਹੋਏਗਾ ਧਮਕ ਜਲੰਧਰ ਪੈਂਦੀ। 12:05 ਦਾ ਸਮਾਂ ਰਹੇਗਾ ਪ੍ਰੋਗਰਾਮ ਵਸਦੇ ਵਿਹੜੇ ਦਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੀਜੇ ਨਰਾਤੇ ਬਾਰੇ ਗੱਲਬਾਤ ਹੋਏਗੀ ਤੇ ਸਿਲਸਿਲਾ ਉਡਾਰੀਆਂ ਦੇ ਤਹਿਤ ਜਿੰਨੀਆਂ ਵਧੇਰਾ ਉਹਨਾਂ ਨੂੰ ਸੁਣਾਂਗੇ। ਹੋਰ ਗੀਤ ਸੰਗੀਤ ਵੀ ਹੋਏਗਾ ਦਿਨੇ 1:15 ਤੋਂ ਲੈ ਕੇ 1:40 ਤੇ ਫਿਰ 2 ਤੋਂ ਲੈ ਕੇ 2:15 ਤੱਕ ਦਾ ਸਮਾਂ ਰੋਜ਼ਾਨਾ ਪ੍ਰੋਗਰਾਮ ਫੌਜੀ ਵੀਰਾ ਲਈਦਾ। ਦਿਨੇ 2:30 ਮਾਤਾ ਦੀਆਂ ਭੇਟਾਂ ਸੁਣੋਗੇ। ਪ੍ਰੋਗਰਾਮ ਹੋਏਗਾ ਰੰਗਲੀ ਧਰਤੀ। ਸਾਡੀ ਦੂਸਰੀ ਸਭਾ ਦੇ ਸ਼ੁਰੂ 'ਚ ਮੁੱਖ ਸਮਾਚਾਰਾਂ ਤੋਂ ਠੀਕ ਬਾਅਦ ਸਪੋਰਟਸ ਮੈਗਜ਼ੀਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਖੇਡ ਸੰਸਾਰ। ਸ਼ਾਮ 4:30

0: ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਵਜੇ ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ। 6:30 ਵਜੇ ਕ੍ਰਿਸ਼ੀ ਵਿਭਾਗ ਪੰਜਾਬ ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਸੁਣੋਗੇ ਕਿਸਾਨ ਬਾਣੀ। ਅੱਜ ਦੇ ਇਸ ਪ੍ਰੋਗਰਾਮ 'ਚ ਕਿਸਾਨ ਸੰਦੇਸ਼, ਕਿਸਾਨ ਸਮਾਚਾਰ ਤੇ ਇੱਕ ਸਵਾਣੀ। ਸਪਨਪ੍ਰੀਤ ਕੌਰ ਹੋਣਾ ਦੇ ਨਾਲ ਕੀਤੀ ਮੁਲਾਕਾਤ ਸੁਣਵਾਈ ਜਾਏਗੀ ਤੇ ਝੋਨੇ ਦੀ ਪਰਾਲੀ 'ਚ ਕਣਕ ਦੀ ਬਿਜਾਈ ਦਾ ਢੰਗ, ਇਸ ਬਾਰੇ ਡਾਕਟਰ ਪਰਮਿੰਦਰ ਸਿੰਘ ਜਾਣਕਾਰੀ ਦੇਣਗੇ। ਹੋਰ ਗੀਤ ਸੰਗੀਤ ਵੀ ਹੋਏਗਾ। 7:10 ਦਾ ਸਮਾਂ ਜਨ ਸੇਵਾ ਸੇ ਦੇਸ ਸੇਵਾ। 7:45 ਤੇ ਅੰਗਰੇਜ਼ੀ ਵਾਰਤਾ ਸੁਣੋਗੇ। 8:10 ਤੇ ਜਨ ਸੇਵਾ ਸੇ ਦੇਸ਼ ਸੇਵਾ, ਦ ਪੀਪਲਸ ਪਦਮਾ ਪੇਸ਼ਕਸ਼ ਹੋਏਗੀ ਪ੍ਰਤਿਸ਼ਠਾ ਜੈਨ ਹੋਣਾ ਦੀ। 9:30 ਨਿਰਧਾਰਿਤ ਰਾਗਾਂ ਤੇ ਆਧਾਰਿਤ ਸ਼ਬਦ ਕੀਰਤਨ ਸਰਵਣ ਕਰੋਗੇ। 10:02 ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਉਸਤਾਦ ਸਤਵਿੰਦਰਪਾਲ ਸਿੰਘ ਹੋਣਾ ਤੋਂ ਸ਼ਾਸਤਰੀ ਗਾਇਨ ਸੁਣੋਗੇ ਰਾਗ ਬਿਹਾਗ। ਇਹ ਸਨ 6:30 ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਰੋਜ਼ਾਨਾ ਵਾਂਗ 3-4 ਵਜੇ ਤੱਕ ਹੋਏਗਾ ਦੁਪਹਿਰ ਨੂੰ। ਇਹ ਸਨ ਪਰਿਚੇ ਤਹਿਤ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲਓ ਜੀ, ਹੁਣ ਸੁਣਦੇ ਹਾਂ ਸੰਸਕ੍ਰਿਤ 'ਚ ਸਮਾਚਾਰ।
1: इयम् आकाशवाणी सम्प्रति वार्ताः श्रूयन्ताम्। प्रवाचिका निधिः झाः। अथ वार्ताः। भारत निर्वाचनायोगेन महाराष्ट्र राज्यस्य प्रारूप मतदात्री सूचीषु आपत्त्यभियानस्य अन्तिमावधिः अक्टूबर मासस्य 26 तिथिपर्यन्तं प्रसारिता। संशोधनानुसारं आक्षेपाणां निस्तारणं नवंबर मासस्य 10 दिनांकपर्यन्तं सम्पाद्य अन्तिम निर्वाचन नामावल्याः प्रकाशनम् अवधारितक्रमेण नवंबर मासस्य 16 दिनांके विधास्यते। भारतस्य आतिथ्ये विम्स्टेक गृहमन्त्रिणाम् ऐतिहासिके सम्मेलने आतंकवाद मादकद्रव्य अवैध वित्तीय प्रवाहादीनां निवारणाय गभीरा विचारणा समाचरिता। सुरक्षित सशक्त क्षेत्र निर्माणात् सामूहिक सुरक्षा दृढसंकल्पः अमितशाहेन पुनरुच्चारितः। केन्द्रप्रशासनेन महाराष्ट्र कर्णाटकयोः इक्षु सम्बद्ध कृषकाणां समस्याः समाधातुं सप्ताहाभ्यन्तरे उच्चस्तरीय समितेः निर्माणस्य घोषणा विहिता। कृषि कृषक कल्याण मंत्री शिवराज सिंह चौहानः तथा उपभोक्तृ कार्य खाद्य सार्वजनिक वितरण मंत्री प्रहलाद जोशी ह्यः नवदिल्ल्यां महाराष्ट्र कर्णाटकयोः इक्षु सम्बद्ध कृषकाणां प्रतिनिधिमण्डलैः सह मन्त्रणाम् अकुरुताम्। उपवेशनानन्तरम् एषः निर्णयः च स्वीकृतः। अस्यां समितौ केन्द्रप्रशासनस्य कर्णाटकमहाराष्ट्रयोः राज्यप्रशासनयोः कृषकसङ्घटनानां शर्करा उत्पादनस्थलानां च प्रतिनिधयः तथा सम्बद्धविषयाणां विशेषज्ञाः वैज्ञानिकाः अपि समाविष्टाः भविष्यन्ति। संस्कृतवार्तायाः संस्करणमिदम् आकाशवाणीतः प्रसार्यते।
2: यात्रारताः अपि जगद्वृत्तान्तेन सह एकीभूताः तिष्ठन्तु। एक्स्पटले @AIRNewsAlerts इत्यनुगच्छन्तु। PB शब्दमाध्यमेन च आकाशवाणी वार्ताः शृण्वन्तु।
1: केन्द्रप्रशासनेन सर्वेभ्यः राज्येभ्यः केन्द्रशासितप्रदेशेभ्यश्च नैदानिकसंस्थाभिः प्रदत्तानां सेवानां सौविध्यानां च शुल्कं प्रमुखतया प्रदर्शनं सुनिश्चेतुम् आग्रहः कृतः। अस्य उपक्रमस्य उद्देश्यं रोगिभ्यः स्वास्थ्य

ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਨਿੱਘਾ ਸਵਾਗਤ ਤੁਹਾਡਾ ਸਾਰਿਆਂ ਦਾ। ਮੈਂ ਹਰੀਮਾ ਤੇ ਇੱਕ ਵਾਰੀ ਫਿਰ ਤੋਂ ਤੁਹਾਡੇ ਸਾਰਿਆਂ ਦੇ ਲਈ ਸੋਹਣੀ ਸਵੇਰ ਲੈ ਕੇ ਹਾਜ਼ਰ ਹਾਂ। 343.6 ਮੀਟਰ ਯਾਨੀ 873 ਕਿਲੋ ਹਰਟਸ ਤੇ 100.8 ਮੈਗਾਹਰਟਸ ਤੇ ਵੇਵਸ ਐਪ ਤੇ ਤੁਸੀਂ ਇਸ ਵੇਲੇ ਬਿਲਕੁਲ ਲਾਈਵ ਸਾਨੂੰ ਸੁਣ ਰਹੇ ਹੋ ਔਰ ਸਾਡੇ ਪ੍ਰੋਗਰਾਮਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੰਦੇ ਹੋ ਔਰ ਉਸੇ ਪਿਆਰ ਦੇ ਬੱਚੇ ਅਸੀਂ ਹਰ ਰੋਜ਼ ਤੁਹਾਡੇ ਕੋਲ ਆ ਜਾਂਦੇ ਹਾਂ ਤੁਹਾਡੇ ਨਾਲ ਗੱਲਾਂ ਕਰਨ ਦੇ ਲਈ। ਕਹਿੰਦੇ ਨੇ ਕਿ ਜਦੋਂ ਤੁਸੀਂ ਗੱਲਾਂ ਕਰਦੇ ਹੋ ਤੁਹਾਡੇ ਨਾਲ ਕੋਈ ਹੁੰਗਾਰਾ ਭਰਦਾ ਤੇ ਤੁਹਾਨੂੰ ਚੰਗਾ ਲੱਗਦਾ, ਪਰ ਇੱਕ ਗੱਲ ਪੱਕੀ ਹੈ ਕਿ ਰੇਡੀਓ ਤੇ ਅਸੀਂ ਬੈਠੇ ਭਾਵੇਂ ਤੁਹਾਡੇ ਹੁੰਗਾਰੇ ਨਾ ਸੁਣ ਸਕੀਏ ਪਰ ਮਹਿਸੂਸ ਜ਼ਰੂਰ ਕਰ ਸਕਦੇ ਹਾਂ ਤੇ ਸਾਨੂੰ ਪਤਾ ਹੈ ਕਿ ਸਾਡੀਆਂ ਗੱਲਾਂ ਤੇ ਤੁਸੀਂ ਅਮਲ ਵੀ ਕਰਦੇ ਹੋ ਜਾਂ ਫਿਰ ਕਦੇ ਕਦਾਈ ਆਪਣੇ ਦੋਸਤਾਂ ਨੂੰ ਇਹ ਕਹਿ ਦਿੰਦੇ ਵੀ ਇਹ ਗੱਲ ਨਾ ਮੈਂ ਰੇਡੀਓ ਤੇ ਸੁਣੀ ਸੀ। ਵਾਕਈ ਇੱਦਾਂ ਲੱਗਦਾ ਹੈ ਵੀ ਤੁਹਾਡੇ ਤੋਂ ਜ਼ਿਆਦਾ ਸਿਆਣਾ ਕੋਈ ਹੋਰ ਹੈ ਹੀ ਨਹੀਂ, ਪਰ ਇੱਕ ਚੀਜ਼ ਜੋ ਦੱਸਣਾ ਚਾਹੂੰਗੀ ਤੁਹਾਨੂੰ ਉਹ ਇਹ ਹੈ ਕਿ ਗੱਲਾਂ ਕਰੋ, ਜਮ ਜਮ ਕਰੋ, ਕਿਹਨੇ ਰੋਕਿਆ, ਪਰ ਗੱਲਾਂ 'ਚ ਨਾ ਆਓ। ਮੇਰੇ ਵਰਗੇ ਬਹੁਤ ਸਾਰੇ ਲੋਕ ਨੇ ਜੋ ਵਿਚਾਰੇ ਭੋਲੇ ਪੰਛੀ ਗੱਲਾਂ ਦੇ ਵਿੱਚ ਆ ਜਾਂਦੇ ਨੇ ਔਰ ਸੱਚੀ ਮੁੱਚੀ ਬਾਅਦ ਵਿੱਚ ਪਛਤਾਉਂਦੇ ਨੇ ਵੀ ਹਾਏ ਕਾਸ਼ ਕਿਤੇ ਨਾ ਹੀ ਗੱਲਾਂ 'ਚ ਆਏ ਹੁੰਦੇ। ਇਸ ਕਰਕੇ ਹੁਣੇ ਤੋਂ ਹੀ ਇਸ ਗੱਲ ਦਾ ਤਹੀਆ ਕਰ ਲਓ ਵੀ ਓਨੀ ਹੀ ਗੱਲ ਮੰਨਣੀ ਹੈ ਵੀ ਜਿੰਨੀ ਤੁਹਾਨੂੰ ਸਹੀ ਲੱਗੇ।

ਸਮੇਂ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਅੱਜ 13 ਅਕਤੂਬਰ ਹੈ ਔਰ ਅੱਜ ਦਾ ਦਿਨ ਹੈ ਕੌਮਾਂਤਰੀ ਕੁਦਰਤੀ ਆਫ਼ਤ ਜੋਖਮ ਨਿਊਨੀਕਰਨ ਦਿਵਸ। ਅਸਲ ਦੇ ਵਿੱਚ ਨੇਪਾਲ ਦੇ ਵਿੱਚ ਜੋ ਹਾਲ ਹੀ ਵਿੱਚ ਹੜ੍ਹ ਆਏ, ਇਸ ਤੋਂ ਪਹਿਲਾਂ ਵੀ ਹੜ੍ਹ ਆਏ, ਅਸੀਂ ਕੁਦਰਤ ਦੀ ਉਹ ਕਰੋਪੀ ਦੇਖੀ ਔਰ ਕੁਦਰਤ ਦਾ ਇਹ ਕਹਿਰ ਕੋਈ ਪਹਿਲੀ ਵਾਰ ਨਹੀਂ ਹੈ। ਕਹਿੰਦੇ ਨੇ ਕਿ ਕੁਦਰਤ ਦਾ ਕਹਿਰ ਜਿਹੜਾ ਆ ਉਹ ਮਨੁੱਖੀ ਹੌਸਲੇ ਨੂੰ ਪਰਖਦਾ। ਜਦ ਧਰਤੀ ਕੰਬਦੀ ਹੈ, ਜਦ ਦਰਿਆ ਆਪਣੇ ਹੱਦ ਬੰਨੇ ਤੋੜ ਕੇ ਪਿੰਡਾਂ ਦੇ ਪਿੰਡ ਰੋੜ ਕੇ ਲੈ ਜਾਂਦੇ ਨੇ, ਘਰਾਂ ਦੇ ਘਰ ਰੋੜ ਕੇ ਲੈ ਜਾਂਦੇ ਨੇ, ਕੀ ਬੰਦਾ ਤੇ ਕੀ ਚੀਜ਼ਾਂ, ਹਰ ਇੱਕ ਚੀਜ਼ ਪਾਣੀ 'ਚ ਸਮਾ ਜਾਂਦੀ ਹੈ ਤੇ ਜਦੋਂ ਅਸਮਾਨ ਤੋਂ ਬੱਦਲ ਨਹੀਂ ਸਗੋਂ ਤਬਾਹੀ ਵਰਦੀ ਹੈ ਤਾਂ ਪਿੱਛੇ ਕੀ ਰਹਿ ਜਾਂਦਾ? ਉਜੜੇ ਹੋਏ ਘਰ, ਅੱਖਾਂ 'ਚ ਜੰਮੇ ਹੋਏ ਹੰਝੂ। ਇਹ ਕੁਦਰਤੀ ਆਫ਼ਤਾਂ, ਨੈਚੁਰਲ ਕਲੈਮਿਟੀ ਸਿਰਫ ਅਖਬਾਰਾਂ ਦੀਆਂ ਜਾਂ ਖਬਰਾਂ ਦੀਆਂ ਸੁਰਖੀਆਂ ਜਾਂ ਅੰਕੜੇ ਨਹੀਂ ਹੈ। ਇਸ ਦੇ ਨਾਲ ਨਾਲ ਸਾਡੇ ਹੱਸਦੇ ਵਸਦੇ ਘਰ ਪਰਿਵਾਰ ਉੱਜੜ ਜਾਂਦੇ ਹੈ। ਲੋਕਾਂ ਦੀ ਉਮਰ ਭਰ ਦੀ ਕਮਾਈ ਜਿਹੜੀ ਹੈ ਨਾ ਉਹ ਖਤਮ ਹੋ ਜਾਂਦੀ ਹੈ। ਇਸੇ ਦਰਦ ਨੂੰ ਘਟਾਉਣ ਦੇ ਲਈ, ਮਨੁੱਖਤਾ ਨੂੰ ਸੁਰੱਖਿਅਤ ਰੱਖਣ ਦੇ ਲਈ ਹਰ ਸਾਲ 13 ਅਕਤੂਬਰ ਨੂੰ ਵਿਸ਼ਵ ਪੱਧਰ 'ਤੇ ਕੌਮਾਂਤਰੀ ਕੁਦਰਤੀ ਆਫ਼ਤ ਜੋਖਮ ਨਿਊਨੀਕਰਨ ਦਿਵਸ ਮਨਾਇਆ ਜਾਂਦਾ ਹੈ, ਯਾਨੀ ਕਿ ਇੰਟਰਨੈਸ਼ਨਲ ਡੇ ਫੋਰ ਡਿਜ਼ਾਸਟਰ ਰਿਸਕ ਰਿਡਕਸ਼ਨ। ਸਾਲ 2026 ਲਈ ਇਸ ਦਾ ਮੁੱਖ ਵਿਸ਼ਾ ਯਾਨੀ ਇਸ ਦੀ ਥੀਮ ਹੈ ਲਚਕੀਲਾਪਨ। ਸੁਰੱਖਿਆ ਘਰ ਤੋਂ ਸ਼ੁਰੂ ਹੁੰਦੀ ਹੈ, ਯਾਨੀ ਰਿਜ਼ਿਲੀਅੰਸ ਸਟਾਰਟਸ ਐਟ ਹੋਮ। ਸਾਨੂੰ ਆਪਣੇ ਘਰ ਦੇ ਵਿੱਚ ਹੀ ਇਹੋ ਜਿਹੀ ਸੁਰੱਖਿਅਤ ਦੀਵਾਰ ਖੜੀ ਕਰਨੀ ਪਏਗੀ। ਸਾਡਾ ਘਰ ਹੀ ਸਾਡੀ ਸੁਰੱਖਿਆ ਦਾ ਪਹਿਲਾ ਕਿਲਾ ਹੈ, ਜਿਹਨੂੰ ਮਜ਼ਬੂਤ ਤਰੀਕੇ ਦੇ ਨਾਲ ਬਣਾ ਕੇ ਸਾਨੂੰ ਇਹਨਾਂ ਆਫ਼ਤਾਂ ਤੋਂ ਬਚਣਾ ਪਏਗਾ। ਸਭ ਤੋਂ ਵੱਡੇ ਕੁਝ ਅਹਿਮ ਤੱਥ ਜੋ ਇਹਦੇ ਨਾਲ ਲੁਕੇ ਹੋਏ ਨੇ, ਜਿਹਦੇ ਨਾਲ ਸਾਨੂੰ ਪੂਰੇ ਵਰਲਡ ਦੀ ਔਰ ਇੰਡੀਆ ਦੀ ਹਾਲਤ 'ਤੇ ਨਜ਼ਰ ਮਾਰਨੀ ਚਾਹੀਦੀ ਹੈ। ਜੇ ਮੈਂ ਇੰਡੀਆ ਦੀ ਗੱਲ ਕਰਾਂ ਤਾਂ ਇੰਡੀਆ ਦਾ 65% ਭੂਗੋਲਿਕ ਹਿੱਸਾ ਅਰਥਕੁਏਕ ਦੇ ਜੋਖਮ ਦੇ ਵਿੱਚ ਆਉਂਦਾ ਹੈ, ਐਂਡ 12% ਇੱਦਾਂ ਆ ਜਿੱਥੇ ਹੜ੍ਹਾਂ ਦਾ ਖਤਰਾ ਪਹੁੰਚਦਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਕਲਾਈਮੇਟ ਚੇਂਜ ਕਾਰਨ ਮੌਸਮ ਬਦਲ ਰਿਹਾ, ਬੇਵਕਤੀ ਮੀਂਹ ਪੈ ਰਹੇ ਨੇ, ਹੜ੍ਹ ਨੇ ਜ਼ਮੀਨਦੋਜ਼ ਪਾਣੀ ਮੁੱਕ ਰਿਹਾ, ਔਰ ਇਸੇ ਹੀ ਕਲਾਈਮੇਟ ਚੇਂਜ ਦਾ, ਗਲੋਬਲ ਵਾਰਮਿੰਗ ਦਾ ਸਭ ਤੋਂ ਵੱਡਾ ਕਾਰਨ ਤੁਹਾਨੂੰ ਵੀ ਪਤਾ ਹੈ ਕਿ ਅੰਨੇਵਾਹ ਰੁੱਖਾਂ ਦੀ ਕਟਾਈ, ਔਰ ਇਹਦੇ ਨਾਲ ਹੀ ਤਬਾਹੀ ਦੀ ਤਾਕਤ ਦੁੱਗਣੀ ਵੱਧ ਜਾਂਦੀ ਹੈ। ਅੰਕੜਿਆਂ ਤੋਂ ਪਰੇ ਜੇ ਮੈਂ ਗੱਲ ਕਰਾਂ ਇੱਕ ਹਿਊਮਨ ਟੱਚ ਦੀ, ਤਾਂ ਬੰਦਿਆਂ ਨੇ ਕਿਵੇਂ ਤਿਨਕਾ ਜੋੜ ਕੇ ਛੱਤ ਬਣਾਈ ਹੈ, ਔਰ ਉਹ ਜਦੋਂ ਹੜ੍ਹ ਦੇ ਪਾਣੀ 'ਚ ਮਿੱਟੀ ਦੇ ਖਿਡੌਣੇ ਵਾਂਗ ਰੁੜ ਜਾਵੇ ਤਾਂ ਸੋਚੋ ਇਸ ਇਨਸਾਨ ਦੇ ਦਿਲ 'ਤੇ ਕੀ ਬੀਤ।

ਸਸਤੀ ਹੋਏਗੀ। ਜੋਖਮ ਘਟਾਉਣਾ ਜ਼ਰੂਰੀ ਕਿਉਂ ਹੈ? ਸਭ ਤੋਂ ਵੱਡਾ ਸਵਾਲ ਇਹ ਹੈ, ਸਾਡੇ ਘਰ ਸਾਡੀਆਂ ਇਮਾਰਤਾਂ ਇਹੋ ਜਿਹੀਆਂ ਹੋਣ ਜੋ ਕਿ ਭੂਚਾਲ ਰੋਧਕ ਹੋਣ ਔਰ ਚੰਗੀ ਤਰ੍ਹਾਂ ਇਸ ਟੈਕਨੀਕ ਨਾਲ ਬਣਾਈਆਂ ਜਾਣ ਕਿ ਉਹ ਬਿਲਕੁਲ ਸੇਫ ਐਂਡ ਸਾਊਂਡ ਰਹਿਣ। ਔਰ ਸਭ ਤੋਂ ਵੱਡੀ ਤੇ ਜ਼ਰੂਰੀ ਗੱਲ, ਸਾਨੂੰ ਕੁਦਰਤ ਦੇ ਨਾਲ ਸਾਂਝ ਪਾਣੀ ਪਏਗੀ, ਕੁਦਰਤ ਨੂੰ ਨਾਰਾਜ਼ ਨਹੀਂ ਕਰਨਾ ਪਏਗਾ। ਰੁੱਖ ਲਾਓ, ਔਰ ਜੋ ਹਾਲਾਤ ਇਸ ਵੇਲੇ ਪਹਾੜਾਂ ਦੇ ਵਿੱਚ ਬਣ ਰਹੇ ਨੇ, ਨਾ ਤਾਂ ਸਾਨੂੰ ਪਹਾੜਾਂ ਦਾ ਰਾਹ ਰੋਕਣਾ ਚਾਹੀਦਾ ਹੈ ਤੇ ਨਾ ਹੀ ਸਾਨੂੰ ਪਾਣੀ ਦਾ ਰਾਹ ਰੋਕਣਾ ਚਾਹੀਦਾ, ਕਿਉਂਕਿ ਫਿਰ ਇਹ ਜਦੋਂ ਆਪਣੀ ਥਾਂ ਲੈਣ ਤੇ ਆਉਂਦੇ ਨੇ ਤੇ ਇਹਨਾਂ ਨੂੰ ਕਿਸੇ ਪਟਵਾਰੀ ਦੀ, ਕਿਸੇ ਫਰਦ ਦੀ, ਕਿਸੇ ਇੰਤਕਾਲ ਦੀ ਲੋੜ ਨਹੀਂ ਪੈਂਦੀ। ਸੋ ਇਸ ਕਰਕੇ ਕੁਦਰਤ ਦੇ ਨਾਲ ਸਾਂਝ ਓਨੀ ਹੀ ਜ਼ਰੂਰੀ ਹੈ।

100.8 ਮੈਗਾਹਰਟਜ਼, 100.9 ਮੈਗਾਹਰਟਜ਼, 873 ਕਿਲੋਹਰਟਜ਼ ਤੇ ਵੇਵਸ ਐਪ ਹਰ ਥਾਂ ਤੋਂ ਜੇ ਸਾਨੂੰ ਸੁਣ ਰਹੇ ਹੋ ਤੇ ਧੰਨਵਾਦ ਹੈ ਤੁਹਾਡਾ, ਕਿਉਂਕਿ ਤੁਸੀਂ ਸਾਨੂੰ ਬਹੁਤ ਪਿਆਰ ਕਰਦੇ ਹੋ। ਤੇ ਅਗਲੀ ਗੱਲ ਤੁਹਾਡੇ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ

0: ਦਾ ਇੰਸਪਾਇਰ ਕਰਨ ਲਈ ਹੈ। ਯੂ ਨੋ ਵਟ, ਜੇ ਤੁਸੀਂ ਠਾਣ ਲਓ ਤਾਂ ਤੁਹਾਨੂੰ ਸਭ ਕੁਛ ਮਿਲ ਸਕਦਾ ਹੈ, ਔਰ ਤੁਹਾਡੀ ਸੋਚ ਜਿਹੜੀ ਹੈ ਨਾ ਉਹ ਤੁਹਾਡੇ ਲਈ ਰਾਹ ਖੋਲਦੀ ਹੈ। ਲੁਧਿਆਣਾ ਦੇ ਲਾਲ ਤੋਂ ਖੁਰਦ ਦੀ ਰਹਿਣ ਵਾਲੀ ਰੁਪਿੰਦਰ ਕੌਰ ਗਰੇਵਾਲ ਬਹੁਤ ਹੀ ਜ਼ਿਆਦਾ ਫੇਮਸ ਹੋ ਗਈ ਹੈ ਇਸ ਕਰਕੇ ਕਿਉਂਕਿ ਉਹ ਆਪਣੇ ਘਰੇਲੂ ਚਾਰ ਦੀਵਾਰੀ ਤੋਂ ਨਿਕਲੀ, ਆਪਣੀਆਂ ਹੱਦਾਂ ਨੂੰ ਤੋੜਿਆ ਅਤੇ ਡੇਅਰੀ ਫਾਰਮਿੰਗ ਦੇ ਖੇਤਰ ਦੇ ਵਿੱਚ ਆਪਣੀ ਇੱਕ ਪਛਾਣ ਬਣਾ ਲਈ ਹੈ। ਇੱਕ ਨੋਰਮਲ ਹੋਮ ਮੇਕਰ ਤੋਂ ਇੱਕ ਬਹੁਤ ਹੀ ਸਕਸੈਸਫੁੱਲ ਡੇਅਰੀ ਉੱਦਮੀ ਐਂਟਰਪ੍ਰਨਿਓਰ ਬਣਨ ਦਾ ਉਹ ਸਫ਼ਰ ਜਿਹੜਾ ਹੈ ਬਾਕੀ ਔਰਤਾਂ ਦੇ ਲਈ ਇੱਕ ਬਹੁਤ ਵੱਡੀ ਪ੍ਰੇਰਣਾ ਹੈ। ਰੁਪਿੰਦਰ ਕੌਰ ਦੀ ਸਫਲਤਾ, ਉਸਦੀ ਮਿਹਨਤ ਦੀ ਦਾਸਤਾਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਲਈ ਜਾਣਨਾ। 2009 ਦੀ ਗੱਲ ਹੈ, ਉਹਨਾਂ ਦੀ ਜ਼ਿੰਦਗੀ 'ਚ ਬੜਾ ਵੱਡਾ ਮੋੜ ਆਇਆ। ਉਹ ਆਪਣੀ ਫੈਮਿਲੀ ਦੇ ਨਾਲ ਫੋਰਨ ਗਏ ਸੀਗੇ, ਉੱਥੇ ਦੇਖਿਆ ਕਿ ਉਹਨਾਂ ਦੇ ਇੱਕ ਰੈਲੇਟਿਵ ਨੇ ਅਤੇ ਉਹਨਾਂ ਦੀ ਫੈਮਿਲੀ ਜਿਹੜੀ ਹੈ ਉਹ ਹਰ ਕੋਈ, ਕਿਉਂਕਿ ਬਾਹਰਲੇ ਮੁਲਕਾਂ 'ਚ ਤੁਹਾਨੂੰ ਪਤਾ ਇੱਦਾਂ ਹੀ ਹੁੰਦਾ ਕਿ ਹਰ ਕੋਈ ਆਜ਼ਾਦ ਆਪਣੇ ਆਪਣੇ 'ਤੇ ਡਿਪੈਂਡ ਹੈ, ਕੋਈ ਕਿਸੇ 'ਤੇ ਡਿਪੈਂਡ ਨਹੀਂ ਹੈ, ਹਰ ਕੋਈ ਕੰਮ ਕਰ ਰਿਹਾ। ਸੋ ਉਹਨਾਂ ਨੂੰ ਲੱਗਾ ਕਿ ਵਾਏ, ਮੈਂ ਕਿਉਂ ਘਰ ਬੈਠੀ ਹਾਂ, ਮੈਨੂੰ ਵੀ ਕਰਨਾ ਚਾਹੀਦਾ। ਸੋ 2012 ਦੇ ਵਿੱਚ ਉਹਨਾਂ ਨੇ ਆਪਣੇ ਨਾ ਸਿਰਫ ਘਰੇਲੂ ਜ਼ਿੰਮੇਦਾਰੀਆਂ ਸਾਂਭੀਆਂ, ਆਪਣਾ ਪਰਿਵਾਰ ਚਲਾਇਆ, ਬਲਕਿ ਆਪਣੇ ਛੋਟੇ ਜਿਹੇ ਡੇਅਰੀ ਦੇ ਕੰਮ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ, ਜਿਹੜਾ ਕਿ ਉਹ ਘਰੋਂ ਹੀ ਗਾਹਕਾਂ ਨੂੰ ਦੁੱਧ ਵੇਚਿਆ ਕਰਦੇ ਸੀ। ਅਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਸਿਰਫ ਮੈਂ ਕੈਟਲ ਲੈ ਆਵਾਂ, ਡੇਅਰੀ ਫਾਰਮਿੰਗ ਦੇ ਨਵੀਂ ਟੈਕਨੀਕ ਸਿੱਖੀਆਂ, ਵਧੀਆ ਨਸਲ ਦੇ ਪਸ਼ੂਆਂ ਦੀ ਚੋਣ ਕੀਤੀ, ਕੁਆਲਿਟੀ ਵੱਲ ਬੜਾ ਧਿਆਨ ਦਿੱਤਾ। ਔਰ ਇਹੀ ਕੁਆਲਿਟੀ ਦਾ ਜਦੋਂ ਤੁਸੀਂ ਧਿਆਨ ਰੱਖਦੇ ਹੋ ਨਾ, ਤਾਂ ਉਹਦੇ ਨਾਲ ਤੁਸੀਂ ਅੱਗੇ ਦੀ ਅੱਗੇ ਵੱਧਦੇ ਹੋ। ਸਿਰਫ ਰੁਪਿੰਦਰ ਕੌਰ ਹੀ ਕਿਉਂ, ਤੁਸੀਂ ਸਾਰੇ ਵੀ ਇਹ ਚੀਜ਼ ਕਰ ਸਕਦੇ ਹੋ। ਜਦੋਂ ਤੁਹਾਡਾ ਦਿਲ ਕਰੇ ਕਿ ਮੈਂ ਆਹ ਚੀਜ਼ ਕਰਨੀ ਹੈ ਤਾਂ ਉਹਨੂੰ ਕਰੋ, ਔਰ ਉਹਦੇ ਲਈ ਤੁਸੀਂ ਇਹ ਨਾ ਸੋਚੋ ਮੈਨੀਫੈਸਟੇਸ਼ਨ ਕਰਨ ਨਾਲ ਕੁਛ ਨਹੀਂ ਹੋਊਗਾ, ਉਹਦੇ ਲਈ ਅੱਗੇ ਵਧਣਾ ਵੀ ਪਊਗਾ। ਸੋ ਕੁਡੋਸ ਟੂ ਰੁਪਿੰਦਰ ਕੌਰ।
1: ਕੁਛ

ਕਹਾਣੀ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਜੇ ਮੈਂ ਕੁੜੀਆਂ ਦੀ ਪ੍ਰੇਜ਼ ਕਰ ਰਹੀ ਹਾਂ, ਔਰਤਾਂ ਦੀ ਪ੍ਰੇਜ਼ ਕਰ ਰਹੀ ਹਾਂ, ਬਈ ਇੱਕ ਹੋਰ ਪੋਜ਼ਿਟਿਵ ਗੱਲ ਤੁਹਾਨੂੰ ਦੱਸਦੀ ਚੱਲਾਂ ਕਿ ਇੰਡੀਆ ਦੇ ਵਿੱਚ ਹਾਇਰ ਐਜੂਕੇਸ਼ਨ, ਉਹਦੇ ਵਿੱਚ ਔਰਤਾਂ ਦਾ ਦਾਖਲਾ ਪਿਛਲੇ ਇੱਕ ਦਹਾਕੇ ਦੇ ਵਿੱਚ 42.2% ਵੱਧ ਗਿਆ। ਯਾਨੀ ਕਿ ਕਿੱਥੇ 1,57,00,000 ਸੀ, ਹੁਣ 2,24,00,000 ਕੁੜੀਆਂ ਜਿਹੜੀਆਂ ਨੇ ਉਹ ਹਾਇਰ ਐਜੂਕੇਸ਼ਨ ਦੇ ਵਿੱਚ ਪਾਰਟੀਸਪੇਟ ਕਰ ਰਹੀਆਂ ਨੇ, ਉਹ ਵੱਧ ਤੋਂ ਵੱਧ ਪੜ੍ਹ ਰਹੀਆਂ ਨੇ। ਜੈਂਡਰ ਪੈਰਿਟੀ ਇੰਡੈਕਸ ਲਗਾਤਾਰ 7ਵੇਂ ਸਾਲ 1.0 ਤੋਂ ਵੀ ਉੱਪਰ ਰਿਹਾ। ਐਂਡ ਇੰਡੀਆ ਦਾ GER ਯਾਨੀ ਕਿ ਗਰੋਸ ਐਨਰੋਲਮੈਂਟ ਰੇਸ਼ੋ 30% ਤੱਕ ਪਹੁੰਚ ਗਿਆ, ਜਿਹੜਾ ਕਿ 14-15 ਦੇ ਵਿੱਚ ਮਹਿਜ਼ 23% ਸੀਗਾ। ਇੰਡੀਆ ਦੇ ਵਿੱਚ ਹੁਣ ਹਾਇਰ ਐਜੂਕੇਸ਼ਨ ਦੇ ਵਿੱਚ ਨੋਮੀਨੇਸ਼ਨ ਜਿਹੜੀਆਂ ਨੇ ਉਹ ਵੀ ਵਧੀਆ ਨੇ। ਐਂਡ ਸਟੈਮ ਐਜੂਕੇਸ਼ਨ ਦੇ ਵਿੱਚ 1 ਕਰੋੜ ਤੋਂ ਵੀ ਜ਼ਿਆਦਾ ਸਟੂਡੈਂਟਸ ਨੇ, ਨੋਮੀਨੇਸ਼ਨ 1.02 CR ਹੋ ਗਿਆ। ਔਰ ਕੁੜੀਆਂ ਦੀ ਭਾਗੀਦਾਰੀ ਮਾਸ਼ਾਅੱਲਾ 44% ਹੋ ਗਈ ਹੈ, ਜੋ ਕਿ ਚੰਗੀ ਗੱਲ ਹੈ, ਸੋਹਣੀ ਗੱਲ ਹੈ। ਸਾਡੀਆਂ ਕੁੜੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਹੀ ਸਾਡੀ ਸਰਕਾਰ ਦਾ ਵੀ ਟੀਚਾ ਹੈ। ਬੇਟੀ ਬਚਾਓ ਬੇਟੀ ਪੜ੍ਹਾਓ ਇਹੀ ਮੋਟੋ ਹੈ, ਔਰ ਉਸੇ ਦੇ ਤਹਿਤ ਇਹ ਸਭ ਹੋ ਰਿਹਾ, ਚੰਗਾ ਲੱਗਦਾ।

0: एक काम कर दें हां, आज दा दिन जेड़ा ना, आज दा ये प्रोग्राम सिर्फ कुड़ियां नू डेडिकेट कर देने हां, क्योंकि मैं कुड़ियां दी गल ही बहुत ज्यादा कर रही हां। बलजीत कौर कमाल करता है इस कुड़ी ने भी, क्योंकि आ जड़ी हुने हॉकी टूर्नामेंट दे विच गोल्ड मेडल जीत के आई हां ना साडियां कुड़ियां, उहनां विचों एक ने बलजीत कौर ते सदके जाईए इन्हां दे। बस फिर इन्हां दे नाल गलबात कर ही ली वीरेंद्र ने, और इन्हां दी गल्लां चों तुहानू बहुत कुछ सीखण नू मिलेगा। ਜਿਹੜੀਆਂ ਢੇਰੀ ਢਾ ਕੇ ਬੈਠੀਆਂ ਨੇ, ਜਿਹੜੀਆਂ ਕਿ ਲੱਗਦਾ ਹੈ ਕਿ ਨਹੀਂ ਯਾਰ ਅਸੀਂ ਤਾਂ ਪਰਾਏ ਘਰ ਹੀ ਚੱਲ ਜਾਣਾ, ਘਰ ਦਾ ਚੁੱਲ੍ਹਾ ਚੌਂਕਾ ਹੀ ਸਾਹਮਣਾ, ਇਸ ਜ਼ਮਾਨੇ 'ਚ ਇਹੋ ਜਿਹੀਆਂ ਗੱਲਾਂ ਨਾ ਕਰੋ। ਬਲਜੀਤ ਕੌਰ ਤੋਂ ਸਿੱਖੋ ਤੇ ਵੀਰੇਂਦਰ ਦੀ ਇਹ ਖਾਸ ਗੱਲਬਾਤ ਜ਼ਰੂਰ ਸੁਣੋ। ਵਾਪਸ ਆਉਂਦੇ ਹਾਂ ਇਸ ਗੱਲਬਾਤ ਤੋਂ ਬਾਅਦ।
1: ਸ਼ੁਕਰੀਆ ਰੀਮਾ, ਤੇ ਤੁਹਾਨੂੰ ਮੈਂ ਦੱਸ ਦਿਆਂ ਕਿ ਬਲਜੀਤ ਕੌਰ ਭਾਰਤੀ ਵੁਮਨ ਹਾਕੀ ਟੀਮ ਦੇ ਮਿਡਫੀਲਡਰ ਨੇ, ਤੇ ਭਾਰਤੀ ਵੁਮਨ ਹਾਕੀ ਟੀਮ ਨੇ ਹੁਣੇ ਹੁਣੇ ਜਾਪਾਨ 'ਚ ਹੋਈਆਂ ਏਸ਼ੀਅਨ ਖੇਡਾਂ ਵਿੱਚ 44 ਸਾਲਾਂ ਬਾਅਦ ਇਤਿਹਾਸ ਰਚਿਆ ਗੋਲਡ ਮੈਡਲ ਪ੍ਰਾਪਤ ਕਰਕੇ। ਤੇ ਬਲਜੀਤ ਕੌਰ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਉਹ ਇੱਕ ਸਧਾਰਨ ਜਿਹੇ ਗਰੀਬ ਪਰਿਵਾਰ ਤੋਂ ਉੱਠ ਕੇ ਇੱਥੋਂ ਤੱਕ ਪਹੁੰਚੇ ਨੇ। ਕਿੱਦਾਂ ਪਹੁੰਚੇ ਨੇ, ਆਓ ਉਹਨਾਂ ਦੇ ਨਾਲ ਇਸ ਗੱਲਬਾਤ ਦੇ ਜ਼ਰੀਏ ਜਾਣਦੇ ਹਾਂ।
2: ਗਰਾਊਂਡ 'ਚ ਜਾਂਦਾ ਐਵੇਂ ਕਿ ਮੇਰੇ ਤਾਇਆ ਜੀ ਦੀ ਲੜਕੀ ਗਰਾਊਂਡ ਜਾਂਦੀ ਸੀਗੀ, ਸਵੇਰੇ ਸਵੇਰ ਉਹਨੇ ਨਾ ਸ਼ੂਜ਼ ਪਾ ਕੇ ਪੂਰਾ ਰੈਡੀ ਹੋ ਕੇ ਨਾ ਘਰ ਦੇ ਬਾਹਰ ਖੜੇ ਹੋਣਾ, ਤੇ ਮੈਂ ਘਰਦਿਆਂ ਨੂੰ ਕਹਿਣਾ ਕਿ ਕਿੱਥੇ ਜਾ ਰਹੇ, ਉਹਨਾਂ ਨੇ ਕਹਿਣਾ ਗਰਾਊਂਡ ਜਾ ਰਹੀ ਆ। ਤੇ ਮੈਂ ਪਿੰਡ ਸਕੂਲ ਪੜ੍ਹਦੀ ਸੀਗੀ ਤੇ ਮੈਂ ਕਿਹਾ ਕਿ ਮੈਂ ਵੀ ਜਾਣਾ, ਮੇਰੇ ਘਰਦਿਆਂ ਨੇ ਫਿਰ ਮੈਨੂੰ ਸ਼ਹਿਰ ਸਕੂਲੇ ਪਾਇਆ, ਤੇ ਫਿਰ ਮੈਂ ਉੱਥੋਂ ਮੇਰੀ ਜਰਨੀ ਸਟਾਰਟ ਹੋਈ। ਮੈਂ 6th ਕਲਾਸ ਤੋਂ ਖੇਡਣੀ ਸ਼ੁਰੂ ਕੀਤੀ ਸੀਗੀ।
3: ਇਹਦਾ ਮਤਲਬ ਰੀਸੋ ਰੀਸੀ ਕੰਮ ਸ਼ੁਰੂ ਕੀਤਾ, ਇਸ ਕਰਕੇ ਤੇ ਨਹੀਂ ਕੀਤਾ ਵੀ ਪੜ੍ਹਨਾ ਬਹੁਤ ਪੈਂਦਾ, ਹੋਮਵਰਕ ਬੜਾ ਮਿਲਦਾ।
2: ਹਾਂਜੀ ਬਿਲਕੁਲ, ਮੈਨੂੰ ਜ਼ਿਆਦਾ ਸ਼ੌਂਕ ਖੇਡਦਾ ਸੀਗਾ ਕਿਉਂਕਿ ਮੈਂ ਖੇਡਣਾ ਵਾ, ਔਰ ਪੜ੍ਹਾਈ 'ਚ ਵੀ ਠੀਕ ਸੀਗਾ ਬਟ ਖੇਡਣ ਦਾ ਬਹੁਤ ਸ਼ੌਂਕ ਸੀਗਾ।
3: ਅੱਛਾ, ਫਿਰ ਇਹ ਦੱਸੋ ਕਿ ਹਾਕੀ ਨਾਲ ਜਦੋਂ ਜੁੜੇ ਤੁਸੀਂ, ਉਦੋਂ ਕਿੱਦਾਂ ਮਹਿਸੂਸ ਹੋਇਆ ਤੁਹਾਨੂੰ, ਲੱਗਾ ਕਿ ਹਾਕੀ ਮੇਰੀ ਜ਼ਿੰਦਗੀ ਬਣ ਜੂਗੀ, ਕਿ ਉਦੋਂ ਐਵੇਂ ਹਾਸੇ ਖੇਡੇ 'ਚ ਸ਼ੁਰੂ ਕੀਤਾ ਸੀ?
2: ਇੰਨਾ ਨਹੀਂ ਪਤਾ ਸੀਗਾ ਕਿ ਮਤਲਬ ਇੱਥੋਂ ਤੱਕ ਪਹੁੰਚਾਂਗੇ, ਬਿਲਕੁਲ ਹੀ ਹਾਸੇ ਖੇਡੇ ਤੋਂ ਸ਼ੁਰੂ ਕੀਤਾ ਸੀਗਾ। ਔਰ ਜਦੋਂ ਹਾਕੀ ਬਾਰੇ ਪਤਾ ਲੱਗਾ ਕਿ ਇਹ ਮੈਚਿਸ ਵਗੈਰਾ ਦੇਖਣੇ ਮਤਲਬ ਟੀਵੀ 'ਤੇ ਕਿ ਇੰਡੀਆ ਟੀਮ ਕਿਵੇਂ ਰੀਪ੍ਰਜੈਂਟ ਕਰ ਰਹੀ ਹੈ ਇੰਡੀਆ ਨੂੰ, ਤੋ ਉਹਨੂੰ ਦੇਖ ਕੇ ਐਵੇਂ ਹੋਇਆ ਸੀਗਾ ਕਿ ਇੱਕ ਦਿਨ ਮੈਂ ਵੀ ਮਤਲਬ ਮੈਡਲ ਲੈ ਕੇ ਆਉਣਾ ਵਾ, ਔਰ ਬਿਲਕੁਲ ਨਾਮ ਰੋਸ਼ਨ ਕਰਨਾ ਪੂਰੇ ਇੰਡੀਆ ਦਾ ਔਰ ਪੂਰੇ ਪੰਜਾਬ ਦਾ, ਅਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਆ।
3: ਅੱਛਾ, ਜਿਹੜੀ ਪ੍ਰੋਫੈਸ਼ਨਲ ਹਾਕੀ ਹੁੰਦੀ ਹੈ ਉਹਦੀ ਤਾਂ ਟ੍ਰੇਨਿੰਗ ਬੜੀ ਹਾਰਡ ਹੁੰਦੀ ਹੈ, ਸਵੇਰ ਸ਼ਾਮ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ, ਇਹ ਸਿਲਸਿਲਾ ਕਦੋਂ ਤੋਂ ਸ਼ੁਰੂ ਹੋਇਆ, ਕੋਚ ਸਾਹਿਬ ਕੋਈ ਮਿਲੇ, ਔਰ ਕਿੱਦਾਂ ਅਕੈਡਮੀ ਲੈਵਲ 'ਤੇ ਹਾਕੀ ਖੇਡਣੀ ਸ਼ੁਰੂ?
2: ਹਾਂਜੀ, ਜੋ ਮੇਰੇ ਕੋਚ ਸਰਦਾਰ ਸ਼ਰਨਜੀਤ ਸਿੰਘ ਆ, ਉਹਨਾਂ ਨੇ ਮੈਨੂੰ ਬਹੁਤ ਹੀ ਮਿਹਨਤ ਕਰਾਈ, ਮਤਲਬ ਉਹ ਤਾਂ ਹੁਣ ਤਾਂ DSP ਆ, ਬਟ ਉਹਨਾਂ ਨੇ ਜਦੋਂ ਮੈਂ ਹਾਕੀ ਖੇਡਣੀ ਸ਼ੁਰੂ ਕੀਤੀ ਸੀਗੀ ਅਤੇ ਉਹਨਾਂ ਨੇ ਮਤਲਬ ਦਿਨ ਰਾਤ ਇੱਕ ਕਰਦੇ, ਉਹ ਕਈ ਵਾਰ ਗਰਾਊਂਡ 'ਚ ਪਹਿਲਾਂ ਹੀ ਆ ਜਾਂਦੇ ਹੁੰਦੇ ਸੀ ਕਿ ਕਈ ਵਾਰ ਅਸੀਂ ਲੇਟ ਹੋ ਜਾਣਾ, ਅਤੇ ਉਹਨਾਂ ਨੇ ਸਾਨੂੰ ਕਿਸੇ ਵੇਲੇ ਲੱਗਣਾ ਕਿ ਇਹ ਨਹੀਂ ਆਏ, ਅਤੇ ਵਿੱਚੋਂ ਕੁੜੀਆਂ ਜਿਵੇਂ ਮੱਕਰੀ ਵੀ ਮਾਰਦੀ ਹੁੰਦੀ ਕਿ ਥੋੜ੍ਹਾ ਬਹਿ ਜਾਣਾ, ਪਰ ਮੈਂ ਕਦੀ ਵੀ ਐਵੇਂ ਨਹੀਂ ਸੋਚਿਆ, ਮੈਂ ਕਿਹਾ ਜੇ ਮੈਂ ਗਰਾਊਂਡ 'ਚ ਜਾਣਾ ਵਾ ਅਤੇ ਮੈਂ ਇੱਕ ਮਨ ਚਿੱਤ ਹੋ ਕੇ ਕੰਮ ਕਰਨਾ ਜੋ ਮੈਂ ਕਰਨ ਗਈ ਹਾਂ, ਅਤੇ ਬਹੁਤ ਹੀ ਵਧੀਆ ਸੀਗਾ।
3: ਅੱਛਾ, ਕਿੰਨੀ ਕੁ ਪ੍ਰੈਕਟਿਸ ਸ਼ੁਰੂ 'ਚ ਕਰਦੇ ਹੁੰਦੇ ਸੀ, ਕਿੱਦਾਂ ਦੀ ਪ੍ਰੈਕਟਿਸ ਹੁੰਦੀ ਸੀ, ਔਰ ਕੋਚ ਸਾਹਿਬ ਕਿਸ ਤਰੀਕੇ ਦੇ ਨਾਲ ਅਭਿਆਸ ਕਰਾਉਂਦੇ ਸੀ?
2: ਹਾਂਜੀ, ਉਹਨਾਂ ਨੇ ਬਹੁਤ ਹੀ ਆਪਣਾ ਲਗਨ ਨਾਲ ਸਾਨੂੰ ਮਿਹਨਤ ਕਰਾਈ ਆ ਤਾਂ ਕਿ ਅਸੀਂ ਅੱਜ ਇੱਥੋਂ ਤੱਕ ਪਹੁੰਚ ਸਕੇ ਹਾਂ। ਉਹਨਾਂ ਦੇ ਅੰਡਰ ਜੋ ਵੀ ਕੁੜੀਆਂ ਆਪਣੀਆਂ ਪੰਜਾਬ ਦੀਆਂ ਕੁੜੀਆਂ ਖੇਡੀਆਂ ਹੋਈਆਂ, 8-9 ਕੁੜੀਆਂ ਜੋ ਕਿ ਸਰਦਾਰ ਸ਼ਰਨਜੀਤ ਸਰ ਦੀਆਂ ਖੇਡ ਰਹੀਆਂ, ਅਤੇ ਪਹਿਲੇ ਕਿ ਯੋਗਿਤਾ ਬਾਲੀ, ਗੁਰਜੀਤ ਕੌਰ ਸਿਲਵਰ ਮੈਡਲਿਸਟ ਫੋਰ ਏਸ਼ੀਅਨ ਗੇਮਸ, ਔਰ ਰਾਜਵਿੰਦਰ, 8-9 ਪਲੇਅਰ ਆ ਜੋ ਕਿ ਸਰ ਦੇ ਇੱਥੋਂ ਤੱਕ ਪਹੁੰਚੇ ਹੋਏ ਆ। ਉਹਨਾਂ ਨੇ ਬਹੁਤ ਹੀ ਮਿਹਨਤ ਕਰਾਈ ਪਲੇਅਰਾਂ ਨੂੰ, ਅੱਜ ਮੈਂ ਉਹਨਾਂ ਨੂੰ ਬਹੁਤ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਅੱਜ ਮੈਂ ਇਹ ਮੈਡਲ ਅਚੀਵ ਕੀਤਾ ਹੈ ਉਹਨਾਂ ਦਾ ਕਰਕੇ।
3: ਅੱਛਾ, ਜਿੱਥੇ ਪ੍ਰੈਕਟਿਸ ਕਰਨ ਜਾਂਦੇ ਸੀ ਸੀਨੀਅਰ, ਜਿੱਦਾਂ ਗੁਰਜੀਤ ਹੋਰਾਂ ਦਾ ਤੁਸੀਂ ਨਾਂ ਲਿਆ, ਇਹਨਾਂ ਸੀਨੀਅਰਸ ਦੇ ਨਾਲ ਪ੍ਰੈਕਟਿਸ ਕਰਨੀ ਮਾਹੌਲ 'ਚ ਤੁਹਾਨੂੰ ਕਿੱਦਾਂ ਦੀ ਇੰਸਪੀਰੇਸ਼ਨ ਮਿਲਦੀ ਸੀ?
2: ਹਾਂਜੀ ਬਿਲਕੁਲ ਹੀ, ਜਦੋਂ ਮਤਲਬ ਇਹ ਸਾਰੇ ਖੇਡ ਰਹੇ ਸੀਗੇ ਅਤੇ ਮੈਨੂੰ ਵੀ, ਮੈਂ ਵੀ ਰਾਜ ਗੁਰਜੀਤ ਜੀ ਨਾਲ ਕੈਂਪ ਕੀਤਾ ਵਾ, ਉਹ ਓਲੰਪਿਕਸ ਖੇਡ ਕੇ ਆਏ ਸੀ, ਅਤੇ ਮੈਂ ਸੋਚ ਰਹੀ ਸੀ ਕਿ ਪੰਜਾਬ ਦੇ ਉਹ ਇਕੱਲੇ ਖੇਡ ਕੇ ਆਏ ਆ 2020 'ਚ, ਤੋ ਅਗਲੀ ਓਲੰਪਿਕਸ ਮੈਂ ਵੀ ਖੇਡਣੀ ਆ, ਤੋ ਫਿਰ ਅਸੀਂ ਕੁਆਲੀਫਾਈ ਨਹੀਂ ਕਰ ਪਾਏ ਸੀਗੇ ਲਾਸਟ ਓਲੰਪਿਕਸ, ਔਰ ਇਸ ਵਾਰ ਇਹੀ ਤਾਂ ਕਿ ਮਤਲਬ ਏਸ਼ੀਅਨ ਗੇਮਸ 'ਚ ਗੋਲਡ ਲੈ ਕੇ ਆਉਣਾ, ਅਤੇ ਮੈਂ ਵੀ ਓਲੰਪਿਕਸ 'ਚ ਮੈਡਲ ਲੈ ਕੇ ਆਵਾਂ ਔਰ ਪੂਰੇ ਦੇਸ਼ ਦਾ ਨਾਂ ਰੋਸ਼ਨ ਕਰਾਂ।
3: ਅੱਛਾ ਬਲਜੀਤ, ਇਹ ਦੱਸੋ ਕਿ ਜਿਹੜੀ ਸਪੋਰਟਸ ਹੈ ਉਹ ਸਿਰਫ ਪ੍ਰੈਕਟਿਸ ਨਾਲ ਅਤੇ ਤੁਹਾਡੇ ਜਨੂੰਨ ਨਾਲ ਤਾਂ ਚੱਲਦੀ ਨਹੀਂ, ਉਹਦੇ ਲਈ ਪੈਸਾ ਵੀ ਬਹੁਤ ਚਾਹੀਦਾ, ਸਾਧਨ ਵੀ ਬੜੇ ਚਾਹੀਦੇ ਨੇ, ਸੋ ਪਰਿਵਾਰ ਵੱਲੋਂ ਸਪੋਰਟ ਦੀ ਗੱਲ ਜੇ ਕਰੀਏ, ਖੁਰਾਕ ਦੀ ਗੱਲ ਕਰੀਏ, ਤੁਹਾਨੂੰ ਕਿੱਦਾਂ ਦੀਆਂ ਦਿੱਕਤਾਂ, ਕਿੱਦਾਂ ਦੀਆਂ ਮੁਸ਼ਕਲਾਂ ਆਈਆਂ?
2: ਘਰੋਂ ਮਤਲਬ ਮੈਂ ਇੰਨੀ ਵਧੀਆ ਤਾਂ ਨਹੀਂ ਸੀਗੀ ਕਿ ਮਤਲਬ ਗਰਾਊਂਡ 'ਚ ਚਣੇ ਲੈ ਕੇ ਜਾਣੇ ਹੁੰਦੇ ਸੀ ਮਤਲਬ, ਅਤੇ ਘਰੋਂ ਵੀ ਨਹੀਂ ਖਰੀਦ ਸਕਦੇ ਸੀ, ਕਈ ਟਾਈਮ ਇੱਦਾਂ ਦਾ ਸੀਗਾ, ਕਈ ਵਾਰ ਕੁੜੀਆਂ ਤੋਂ ਲੈ ਕੇ ਬਿਲਕੁਲ ਹੀ ਮਤਲਬ ਵੀ ਪੂਰੇ ਕਰਨੇ

0: ਵੀ ਉਹ ਜ਼ਰੂਰ ਚੈੱਕ ਹੁੰਦੇ ਸੀ ਰੋਜ਼ ਗਰਾਊਂਡ 'ਚ ਨਾ, ਅਤੇ ਫਿਰ ਘਰਦਿਆਂ ਨੇ ਮੈਨੂੰ ਮੈਂ ਆ ਕੇ ਰੋਣਾ ਕਰੀ ਹੈ ਕਿ ਮੈਨੂੰ ਮਤਲਬ ਮੇਰੇ ਚਨੇ ਮਤਲਬ ਲਿਆ ਕੇ ਦਿਓ, ਪਰ ਡੈਡੀ ਨੇ ਫਿਰ ਵੀ ਮਤਲਬ ਜਿੰਨਾ ਹੋ ਸਕਦਾ ਸੀ ਬਹੁਤ ਬਿਲਕੁਲ ਹੀ ਕੀਤਾ, ਅਤੇ ਕਈ ਵਾਰ ਛਿੱਤਰ ਵੀ ਪੈਂਦੇ ਹੁੰਦੇ ਸੀ ਜਦੋਂ ਨਹੀਂ ਲੈ ਕੇ ਜਾਂਦੇ ਹੁੰਦੇ ਸੀ, ਅਤੇ ਘਰੇ ਆ ਕੇ ਪਰ ਫਿਰ ਵੀ ਨਹੀਂ ਦੱਸੀ ਜਾਂਦਾ ਸੀ, ਜਿੱਦਣ ਜ਼ਿਆਦਾ ਪੈਂਦੇ ਸੀ ਉੱਦਣ ਜ਼ਰੂਰ ਲਾ ਕੇ ਰੋਈਦਾ ਹੁੰਦਾ ਸੀ ਕਿ ਚਨੇ ਜ਼ਰੂਰ ਲਿਆ ਕੇ ਦਿਓ।
1: ਔਰ ਬਲਜੀਤ, ਜਦੋਂ ਇੱਦਾਂ ਦੀਆਂ ਦਿੱਕਤਾਂ ਮੁਸ਼ਕਲਾਂ ਹੋਣ ਅਤੇ ਜਿਹੜੀ ਖੇਡ ਹੁੰਦੀ ਹੈ, ਪ੍ਰੈਕਟਿਸ ਹੁੰਦੀ ਹੈ, ਉਹ ਆਪਣੇ ਆਪ 'ਚ ਹੀ ਬਹੁਤ ਜ਼ਿਆਦਾ ਤੁਹਾਡੇ 'ਤੇ ਬੋਝ ਹੁੰਦਾ, ਸਰੀਰ 'ਤੇ ਵੀ ਅਤੇ ਮੈਂਟਲੀ ਵੀ, ਸੋ ਇਹਨਾਂ ਸਾਰੀਆਂ ਚੀਜ਼ਾਂ ਨਾਲ ਕੋਪ ਕਿੱਦਾਂ ਕਰਦੇ ਸੀ, ਆਪਣੇ ਆਪ ਤੋਂ ਜਿੱਤਦੇ ਕਿੱਦਾਂ ਸੀ ਤੁਸੀਂ, ਮਨ ਕਿੱਦਾਂ ਨਹੀਂ ਹਾਰਨ ਦਿੰਦੇ ਸੀ?
0: ਹਾਂਜੀ, ਮੈਂ ਬਿਲਕੁਲ ਹੀ ਇਹ ਚੀਜ਼ਾਂ ਜਦੋਂ ਮੈਚਿਸ ਵਗੈਰਾ ਦੇਖਦੇ ਸੀ ਸੀਨੀਅਰ ਪਲੇਅਰਾਂ ਦੇ ਇੰਡੀਅਨ ਟੀਮ 'ਚ ਖੇਡਦੇ ਹੋਏ, ਅਤੇ ਮੈਂ ਸੋਚਦੀ ਸੀ ਕਿ ਜਦੋਂ ਰਾਣੀ ਰਾਮਪਾਲ ਦੀ ਸਟੋਰੀ ਦੇਖੀ ਸੀਗੀ ਕਿ ਉਹ ਕਿੰਨੇ ਗਰੀਬ ਘਰ ਤੋਂ ਉੱਠ ਕੇ ਇੱਥੋਂ ਤੱਕ ਪਹੁੰਚੇ ਆ, ਤਾਂ ਮੈਂ ਸੋਚਿਆ ਸੀ ਕਿ ਮਤਲਬ ਦੀਦੀ ਹੁਣ ਇੰਨੇ ਗਰੀਬ ਘਰ ਤੋਂ ਉੱਠ ਕੇ ਇੱਥੋਂ ਤੱਕ ਜਾ ਸਕਦੇ ਆ, ਅਤੇ ਇੱਕ ਦਿਨ ਮੈਂ ਵੀ ਜਾ ਸਕਦੀ ਹਾਂ, ਤਾਂ ਮੈਂ ਆਪਣੀ ਮਿਹਨਤ 'ਤੇ ਪੂਰਾ ਬਿਲੀਵ ਰੱਖਿਆ ਕਿ ਇੱਕ ਦਿਨ ਮੈਂ ਵੀ ਇਹ ਚੀਜ਼ ਅਚੀਵ ਕਰਾਂਗੀ। ਔਰ ਜੋ ਸਾਡੇ ਗੋਲ

0: ਜਦੋਂ ਇੱਦਾਂ ਦੀਆਂ ਦਿੱਕਤਾਂ ਮੁਸ਼ਕਲਾਂ ਹੋਣ ਅਤੇ ਜਿਹੜੀ ਖੇਡ ਹੁੰਦੀ ਹੈ ਪ੍ਰੈਕਟਿਸ ਹੁੰਦੀ ਹੈ ਉਹ ਆਪਣੇ ਆਪ 'ਚ ਹੀ ਬਹੁਤ ਜ਼ਿਆਦਾ ਤੁਹਾਡੇ 'ਤੇ ਬੋਝ ਹੁੰਦਾ ਹੈ ਸਰੀਰ 'ਤੇ ਵੀ ਅਤੇ ਮੈਂਟਲੀ ਵੀ ਸੋ ਇਹਨਾਂ ਸਾਰੀਆਂ ਚੀਜ਼ਾਂ ਨਾਲ ਕੋਪ ਕਿੱਦਾਂ ਕਰਦੇ ਸੀ ਆਪਣੇ ਆਪ ਤੋਂ ਜਿੱਤਦੇ ਕਿੱਦਾਂ ਸੀ ਤੁਸੀਂ ਮਨ ਕਿੱਦਾਂ ਨਹੀਂ ਹਾਰਨ ਦਿੰਦੇ ਸੀ
1: ਹਾਂਜੀ ਮੈਂ ਬਿਲਕੁਲ ਹੀ ਇਹ ਚੀਜ਼ਾਂ ਜਦੋਂ ਮੈਚਿਸ ਵਗੈਰਾ ਦੇਖਦੇ ਸੀ ਸੀਨੀਅਰ ਪਲੇਅਰਾਂ ਦੇ ਇੰਡੀਅਨ ਟੀਮ 'ਚ ਖੇਡਦੇ ਹੋਏ ਅਤੇ ਮੈਂ ਸੋਚਦੀ ਸੀ ਕਿ ਜਦੋਂ ਰਾਣੀ ਰਾਮਪਾਲ ਦੀ ਸਟੋਰੀ ਦੇਖੀ ਸੀਗੀ ਕਿ ਵੀ ਉਹ ਕਿੰਨੇ ਗਰੀਬ ਘਰ ਤੋਂ ਉੱਠ ਕੇ ਇੱਥੋਂ ਤੱਕ ਪਹੁੰਚੇ ਆ ਤਾਂ ਮੈਂ ਸੋਚਿਆ ਕਿ ਮਤਲਬ ਦੀਦੀ ਹੁਣ ਇੰਨੇ ਗਰੀਬ ਘਰ ਤੋਂ ਉੱਠ ਕੇ ਇੱਥੋਂ ਤੱਕ ਜਾ ਸਕਦੇ ਆ ਅਤੇ ਇੱਕ ਦਿਨ ਮੈਂ ਵੀ ਜਾ ਸਕਦੀ ਹਾਂ ਤਾਂ ਮੈਂ ਆਪਣੀ ਮਿਹਨਤ 'ਤੇ ਪੂਰਾ ਬਿਲੀਵ ਰੱਖਿਆ ਕਿ ਇੱਕ ਦਿਨ ਮੈਂ ਵੀ ਇਹ ਚੀਜ਼ ਅਚੀਵ ਕਰਾਂਗੀ ਔਰ ਜੋ ਸਾਡੇ ਗੋਲਕੀਪਰ ਸਵਿਤਾ ਪੁਣੀਆ ਉਹਨਾਂ ਨੇ ਬਹੁਤ ਹੀ ਟੀਮ ਨੂੰ ਮੋਟੀਵੇਟ ਕਰਿਆ ਉਹਨਾਂ ਨੇ ਮੈਨੂੰ ਵੀ ਜਦੋਂ ਕੋਈ ਦਿੱਕਤ ਹੁੰਦੀ ਸੀ ਜੋ ਕੋਈ ਗੱਲਬਾਤ ਕਰਨੀ ਹੁੰਦੀ ਮੈਂ ਜ਼ਰੂਰ ਉਹਨਾਂ ਨਾਲ ਸ਼ੇਅਰ ਕਰਦੀ ਸੀ ਦੀਦੀ ਐਵੇਂ ਕਰਕੇ ਕਿ ਉਹਨਾਂ ਨੇ ਬਹੁਤ ਹੀ ਪਲੇਅਰਾਂ ਨੂੰ ਮੋਟੀਵੇਟ ਕੀਤਾ ਮੈਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਨਾ ਚਾਹੁੰਦੀ ਹਾਂ
0: ਅੱਛਾ ਬਲਜੀਤ ਇਹ ਦੱਸੋ ਕਿ ਜੂਨੀਅਰ 'ਚ ਸਟੇਟ ਲੈਵਲ 'ਤੇ ਤੁਹਾਡੀ ਪਰਫੋਰਮੈਂਸ ਔਰ ਤੁਹਾਡੀ ਜਿਹੜੀ ਸਿਲੈਕਸ਼ਨ ਹੈ ਉਹ ਕਿੱਦਾਂ ਹੋਣੀ ਸ਼ੁਰੂ ਹੋਈ ਕਿੱਦਾਂ ਪਛਾਣ ਬਣੀ ਤੁਹਾਡੀ ਜੂਨੀਅਰ ਜੇ ਹਾਕੀ ਦੀ ਗੱਲ
1: ਹਾਂਜੀ ਮੈਂ ਜੂਨੀਅਰ ਨੈਸ਼ਨਲ ਖੇਲਣ ਗਈ ਸੀਗੀ ਅਤੇ ਉੱਥੋਂ ਮੈਨੂੰ ਪੂਰਾ ਮਤਲਬ ਇੰਡੀਅਨ ਟੀਮ ਦੇ ਸਲੈਕਟਰ ਆਏ ਸੀਗੇ ਅਤੇ ਉਹਨਾਂ ਨੇ ਮੈਨੂੰ ਕਿਹਾ ਤੂੰ ਇੰਡੀਆ ਕੈਂਪ 'ਚ ਆਉਣਾ ਮੈਂ ਕਿਹਾ ਹਾਂਜੀ ਸਰ ਮੈਨੂੰ ਬਹੁਤ ਹੀ ਖੁਸ਼ੀ ਹੋਈ ਸੀਗੀ ਕਈ ਤਾਂ ਮੈਨੂੰ ਐਵੇਂ ਕਹਿੰਦੇ ਸੀ ਕਿ ਇਹ ਬਹੁਤ ਛੋਟੀ ਹੈ ਇਹ ਤਾਂ ਕੈਂਪ 'ਚ ਨਹੀਂ ਜਾ ਪਾਊਗੀ ਬਟ ਉਸ ਟਾਈਮ ਜਦੋਂ ਮੇਰਾ ਨਾਮ ਆਇਆ ਸੀ ਮੈਂ ਬਹੁਤ ਖੁਸ਼ ਹੋਈ ਸੀਗੀ
0: ਅੱਛਾ ਹਾਕੀ ਦੀ ਕਿੱਟ ਦੀ ਜੇ ਅਸੀਂ ਗੱਲ ਕਰੀਏ ਸਟਿਕਸ ਤੁਹਾਡੇ ਕੋਲ ਵਧੀਆ ਚਾਹੀਦੀ ਆ ਸਪਾਈਕਸ ਤੁਹਾਡੇ ਕੋਲ ਵਧੀਆ ਹੋਣੇ ਚਾਹੀਦੇ ਨੇ ਸੋ ਇਹਨਾਂ ਚੀਜ਼ਾਂ ਨੂੰ ਜਟਾਉਣ ਵਿੱਚ ਵੀ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ
1: ਮਤਲਬ ਜਿਵੇਂ ਕਿ ਇੰਨੇ ਗਰੀਬ ਘਰ ਤੋਂ ਹੀ ਕਿ ਮਤਲਬ ਹਾਕੀ ਨਹੀਂ ਖਰੀਦ ਸਕਦੀ ਸ਼ੂਜ਼ ਵਗੈਰਾ ਨਹੀਂ ਖਰੀਦ ਸਕਦੀ ਸੀ ਅਤੇ ਸ਼ਰਨਜੀਤ ਸਰ ਨੇ ਔਰ ਦਲਜੀਤ ਸਿੰਘ ਢਿੱਲੋਂ ਨੇ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਜੋ ਕਿ ਜਲੰਧਰ ਦੇ ਹੀ ਆ ਅਤੇ ਉਹਨਾਂ ਨੇ ਮੈਨੂੰ ਸ਼ੂਜ਼ ਦਵਾਉਣੇ ਹੱਕੀ ਦਵਾਉਣੀ ਅਤੇ ਮੈਂ ਉਸੇ ਚੀਜ਼ ਨੂੰ ਦੇਖ ਕੇ ਮਤਲਬ ਸ਼ਾਇਦ ਗਰਾਊਂਡ ਜਾਂਦੀ ਰਹੀ ਕਿ ਮੈਨੂੰ ਸ਼ੂਜ਼ ਵੀ ਮਿਲ ਰਹੇ ਹੱਕੀ ਵੀ ਮਿਲ ਰਹੀ ਆ ਅਤੇ ਮੈਂ ਕਿਉਂ ਹੀ ਗਿਵ ਅਪ ਕਰਨਾ ਵਾ ਆਪਣੀ ਲਾਈਫ 'ਚ ਤਾਂ ਮੈਂ ਸੋਚਿਆ ਕਿ ਇੱਕ ਦਿਨ ਮੈਂ ਵੀ ਜ਼ਰੂਰ ਮਤਲਬ ਐਵੇਂ ਦਾ ਅਚੀਵ ਕਰਾਂ ਕਿ ਉਹਨਾਂ ਨੂੰ ਮੈਂ ਜਿੰਨਾ ਉਹਨਾਂ ਨੇ ਮੇਰਾ ਕੀਤਾ ਮੈਂ ਉਹਨਾਂ ਨੂੰ ਵਾਪਸ ਮਤਲਬ 2 ਗੁਣਾ ਕਰਕੇ ਜ਼ਿਆਦਾ ਦਊਂ
0: ਬਲਜੀਤ ਹੁਣ ਤੱਕ ਦੇ ਕੈਰੀਅਰ 'ਚ ਕਿਸੇ ਵੀ ਪਲੇਅਰ ਦੇ ਕੈਰੀਅਰ 'ਚ ਕਈ ਤਰ੍ਹਾਂ ਦੇ ਉਤਰਾਅ ਚੜਾਅ ਆਉਂਦੇ ਆ ਕਦੇ ਤੁਸੀਂ ਚੰਗਾ ਪਰਫੋਰਮ ਕਰ ਰਹੇ ਹੁੰਦੇ ਹੋ ਕਦੇ ਤੁਹਾਡੇ ਦਿਨ ਮਾੜੇ ਹੁੰਦੇ ਨੇ ਸੋ ਤੁਹਾਡੇ ਕੈਰੀਅਰ 'ਚ ਇੱਦਾਂ ਕਦੇ ਆਇਆ ਕਿ ਚੰਗਾ ਪਰਫੋਰਮ ਕਰਦੇ ਕਰਦੇ ਕੁਝ ਦਿਨ ਮਾੜੇ ਆਏ ਹੋਣ ਪਰਫੋਰਮ ਬੈਟਰ ਨਾ ਹੋਇਆ ਹੋਵੇ ਉਦੋਂ ਕਿੱਦਾਂ ਫਿਰ ਤੁਸੀਂ ਆਪਣੇ ਆਪ 'ਚ ਵਾਪਸੀ ਕੀਤੀ ਉਹਦੇ
1: ਹਾਂਜੀ ਜੋ ਨੇਸ਼ਨ ਕੱਪ ਹੋਇਆ ਸੀਗਾ ਪ੍ਰੋ ਲੀਗ ਕੁਆਲੀਫਾਈ ਕੀਤਾ ਸੀ ਲਾਸਟ ਵਰਲਡ ਕੱਪ ਤੋਂ ਪਹਿਲਾਂ ਅਤੇ ਮੈਂ ਟੀਮ 'ਚ ਵੀ ਨਹੀਂ ਸੀਗੀ ਅਤੇ ਮੈਂ 18 ਦੀ ਟੀਮ ਬਣੀ ਮੈਂ 18 ਦੇ ਪਲੇਅਰਾਂ 'ਚ ਵੀ ਨਹੀਂ ਸੀਗੀ ਔਰ 20 ਦੀ ਟੀਮ ਗਈ ਮੈਂ 20 'ਚ ਵੀ ਨਹੀਂ ਸੀਗੀ ਮੈਂ 22 'ਚ ਸੀਗੀ ਮੈਂ ਸਟੈਂਡ ਬਾਏ ਤੋਂ ਮੈਂ ਘਰ ਆਈ ਮੈਂ ਬਿਲਕੁਲ ਹੀ ਘਰ ਆ ਕੇ ਬਿਲਕੁਲ ਹੀ ਮੈਂ ਮਨ ਉਦਾਸ ਹੋਇਆ ਸੀ ਮੇਰਾ ਉਸ ਚੀਜ਼ ਨੂੰ ਦੇਖ ਕੇ ਕਿ ਮੈਂ ਟੀਮ 'ਚ ਨਹੀਂ ਹੈਗੀ ਹੁਣ ਮੇਨ ਟੂਰਨਾਮੈਂਟ ਆਉਣ ਵਾਲੇ ਵਰਲਡ ਕੱਪ ਔਰ ਏਸ਼ੀਅਨ ਗੇਮਸ ਤੋਂ ਮੈਂ ਘਰੋਂ ਜਦੋਂ ਗਈ ਮੈਂ ਬਿਲਕੁਲ ਹੀ ਇਹ ਡਿਸਾਈਡ ਕਰਕੇ ਗਈ ਸੀ ਕਿ ਮੇਰੇ ਕੋਲ 2 ਟੂਰਨਾਮੈਂਟ ਤੋਂ ਮੇਰੇ ਕੋਲ ਮੇਨ ਮੇਜਰ ਤੋਂ ਖੇਡ ਕੇ ਆਉਣੇ ਆ ਜੋ ਕਿ ਮੈਂ ਪੂਰੇ ਪੰਜਾਬ ਪੂਰੇ ਇੰਡੀਆ ਦਾ ਨਾਮ ਰੋਸ਼ਨ ਕਰ ਪਾਵਾਂ ਕਿਉਂਕਿ ਇੰਨੇ ਟਾਈਮ ਬਾਅਦ ਮੈਡਲ ਆਇਆ ਹੈ ਮੈਂ ਇਹੀ ਸੋਚਿਆ ਸੀ ਕਿ ਮੈਂ ਗਿਵ ਅਪ ਨਹੀਂ ਕਰਨਾ ਇਹੀ ਟਾਈਮ ਹੈ ਵੀ ਸ਼ੋ ਹੁੰਦਾ ਤੋ ਮੈਂ ਉਸ ਚੀਜ਼ ਨੂੰ ਲੈ ਕੇ ਕਿ ਬਿਲਕੁਲ ਹੀ ਮਾਇੰਡ ਸੈੱਟ ਕਰਕੇ ਗਈ ਸੀ ਕੈਂਪ 'ਚ ਅਤੇ ਉਹ ਬਿਲਕੁਲ ਹੀ ਉਹ ਚੀਜ਼ਾਂ ਹੋਈਆਂ ਜੋ ਮੈਂ ਮਾਇੰਡ 'ਚ ਮਾਇੰਡ ਸੈੱਟ ਕੀਤਾ ਹੈ
0: ਸੋ ਬਲਜੀਤ ਕੌਰ ਦੀਆਂ ਗੱਲਾਂ ਸਾਨੂੰ ਦੱਸ ਰਹੀਆਂ ਨੇ ਕਿ ਜ਼ਿੰਦਗੀ ਦੇ ਉਤਰਾਅ ਚੜਾਅ ਖੇਡ ਦੇ ਉਤਰਾਅ ਚੜਾਅ ਉਹਨਾਂ ਬੜੇ ਨੇੜਿਓਂ ਹੋ ਕੇ ਦੇਖੇ ਨੇ ਅਤੇ ਹਰ ਹਾਲਾਤ ਦਾ ਸਾਹਮਣਾ ਉਹਨਾਂ ਡਟ ਕੇ ਕੀਤਾ ਹਰ ਖਿਡਾਰੀ ਦੀ ਜ਼ਿੰਦਗੀ ਇੱਦਾਂ ਹੀ ਪ੍ਰੇਰਣਾਦਾਇਕ ਹੁੰਦੀ ਹੈ ਸੋਨੀ ਸਪੀਡ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ

0: एक विशेष सूचना, आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल आईडी jalandhar@prasarbharati.gov.in।
1: श्रोतियां दी जानकारी ली सूचित कीता जांदा है कि दिल्ली तो विशेष प्रसारण होने कारण 16 अक्टूबर 2026 तक पंजाबी खबरां दे प्रसारण समय विच तब्दीली कीती गई है। इस अनुसार 16 अक्टूबर 2026 तक पंजाबी खबरां हुण शाम 7:30 बजे दी बजाए रात 8:30 बजे प्रसारित कीतियां जाणगियां। सारे स्रोतियां नूं बेनती है कि कृपा करके नवे प्रसारण समय दा ध्यान रखण।
2: इंडिया दे विच स्टार्टअप्स बहुत ज्यादा हो रहे ने और चंगी गल है। ਹੁਣ EV ਕਾਰਸ ਤਾਂ ਤੁਸੀਂ ਦੇਖਦੇ ਹੋ, ਹੈ ਨਾ, ਸੜਕਾਂ 'ਤੇ ਹੁਣ ਆਮ ਹੋ ਗਈਆਂ ਨੇ। ਇਸੇ ਕਰਕੇ ਜਿਹੜੇ ਉਹ ਚਾਰਜਰ ਪੁਆਇੰਟਸ ਨੇ ਉਹ ਤੁਹਾਨੂੰ ਤਕਰੀਬਨ ਹਰ ਦੂਜੇ ਤੀਜੇ ਪੈਟਰੋਲ ਪੰਪ 'ਤੇ ਦਿਖਾਈ ਦੇ ਦਿੰਦੇ ਆ। ਯਾਨੀ ਇੰਡੀਆ ਹੁਣ ਇਸ ਪਾਸੇ ਵੱਲ ਨੂੰ ਸ਼ਿਫਟ ਹੋ ਰਿਹਾ। ਲੇਕਿਨ ਹੁਣ ਇਹ ਪਹਿਲੀ ਵਾਰੀ ਹੋਏਗਾ ਕਿ ਤੁਹਾਡੀ ਇਲੈਕਟ੍ਰੀਕਲ ਗੱਡੀ ਦੇ ਨਾਲ EV ਦੇ ਨਾਲ ਬਿਜਲੀ ਸਪਲਾਈ ਹੋਏਗੀ ਤੁਹਾਡੇ ਘਰ ਦੇ ਵਿੱਚ। IIT ਬੰਬੇ ਦੇ ਵਿੱਚ ਇੱਕ ਬਕਾਇਦਾ ਇਹਦੇ ਬਾਰੇ ਐਕਸਪੈਰੀਮੈਂਟ ਕੀਤਾ ਗਿਆ। ਉਹ ਐਕਸਪੈਰੀਮੈਂਟ ਸਫਲ ਰਿਹਾ, ਜਿਹਦੇ ਨਾਲ ਕੇਰਲਾ ਦੇ ਵਿੱਚ ਇਸਦੀ ਸ਼ੁਰੂਆਤ ਹੋ ਵੀ ਚੁੱਕੀ ਹੈ। ਦਿਨੇ ਬੈਟਰੀ ਚਾਰਜ ਕਰੋ, ਰਾਤੀ ਤੁਸੀਂ ਇਸਤੇਮਾਲ ਕਰੋ। ਤੁਸੀਂ ਬੈਟਰੀ ਜਿਹੜੀ ਹੈ ਸਟੋਰ ਵੀ ਕਰ ਸਕਦੇ ਹੋ, ਬਿਜਲੀ ਸਟੋਰ ਕਰ ਸਕਦੇ ਹੋ, ਉਹਨੂੰ ਸੋਲਰ 'ਚ ਚਾਰਜ ਕਰਕੇ ਰਾਤੀ ਉਹਨੂੰ ਵੇਚ ਵੀ ਸਕਦੇ ਹੋ। ਔਰ ਇਹ ਹੈ ਜੀ ਵਹੀਕਲ ਟੂ ਗ੍ਰਿਡ, ਯਾਨੀ ਕਿ V2G। ਤੁਸੀਂ ਆਪਣੇ ਘਰ ਦੇ ਅਪਲਾਇੰਸਿਸ ਲੋਡ ਚੱਕ ਲੈਂਦੀ ਹੈ, ਹਰ ਇੱਕ ਚੀਜ਼ ਦਾ ਤੁਸੀਂ ਉਹਨੂੰ ਵੀ ਰਨ ਕਰ ਸਕਦੇ ਹੋ, ਜੋ ਕਿ ਬਹੁਤ ਈਜ਼ੀ ਹੈ। ਯਾਨੀ ਕਿ ਹੁਣ ਤੁਹਾਡੇ ਬਿਜਲੀ ਦੇ ਬਿੱਲ ਇੰਨੇ ਵੱਡੇ ਨਹੀਂ ਆਉਣਗੇ। ਔਰ ਜਿਹੜਾ ਸਰਕਾਰੀ ਬੋਝ ਬਣ ਰਿਹਾ ਬਹੁਤ ਜ਼ਿਆਦਾ, ਸਾਡੇ ਪਲਾਂਟਸ, ਥਰਮਲ ਪਲਾਂਟਸ ਜਿਹੜੇ ਨੇ ਉਹ ਦਿਨ ਬ ਦਿਨ ਬੰਦ ਹੁੰਦੇ ਨੇ, ਕਿਉਂਕਿ ਬਿਜਲੀ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ।

ਲਓ ਜੀ ਪ੍ਰੋਗਰਾਮ ਦੇ ਵਿੱਚ ਕੋਈ ਬਹੁਤਾ ਵੇਲਾ ਹੈ ਨਹੀਂ ਮੇਰੇ ਕੋਲ, ਪਰ ਜਾਂਦੇ ਜਾਂਦੇ ਇਸ ਗੱਲ ਨੂੰ ਵੀ ਯਾਦ ਰੱਖਿਓ ਕਿ ਸਿਰ ਦੀ ਛੱਤ ਸਭ ਦੇ ਲਈ ਬਹੁਤ ਜ਼ਰੂਰੀ ਹੈ। ਔਰ ਅਸੀਂ ਇਸ ਦੇ ਲਈ ਦੁਆ ਕਰਦੇ ਹਾਂ, ਕਹਿੰਦੇ ਨੇ ਕਿ ਜਦੋਂ ਕਿਸੇ ਦੇ ਘਰ ਦੀ ਬੁਨਿਆਦ ਰੱਖੀ ਜਾਂਦੀ ਹੈ ਨਾ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ। ਔਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਸੱਚੀ ਮੁੱਚੀ ਇੱਕ ਬਹੁਤ ਹੀ ਵਧੀਆ ਯੋਜਨਾ, ਬਹੁਤ ਹੀ ਵਧੀਆ ਪਲਾਨ ਹੈ ਗਵਰਨਮੈਂਟ ਦਾ, ਬਹੁਤ ਵਧੀਆ।

ਲਈ ਗ੍ਰਾਂਟਸ ਜਾਰੀ ਕੀਤੀਆਂ ਜਾਂਦੀਆਂ ਨੇ। ਮੇਨ ਇਹਦਾ ਟੀਚਾ ਇਹ ਹੈ ਕਿ ਪਿੰਡਾਂ ਦੇ ਵਿੱਚ ਵੀ ਅਤੇ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਪਰਿਵਾਰ ਗਰੀਬ ਨੇ, ਬੇਘਰੇ ਨੇ, ਉਹਨਾਂ ਨੂੰ ਪੱਕਾ ਮਕਾਨ ਦਿਵਾਉਣਾ। ਸ਼ਹਿਰਾਂ ਦੇ ਵਿੱਚ EWS ਯਾਨੀ ਕਿ ਜਿਹੜੇ ਇਕਨੋਮਿਕਲੀ ਵੀਕਰ ਸੈਕਸ਼ਨ ਹੈ ਐਂਡ ਲੋਅਰ ਇਨਕਮ ਵਾਲੇ ਨੇ ਜਾਂ ਫਿਰ ਮੀਡੀਅਮ ਇਨਕਮ ਵਾਲੇ ਨੇ, ਉਹਨਾਂ ਨੂੰ ਇਹ ਚੀਜ਼ ਦਿੱਤੀ ਜਾਂਦੀ। ਮੈਂ ਖੁਦ ਇਹੋ ਜਿਹੇ ਕਈ ਮਕਾਨ ਦੇਖੇ ਹੈ ਜਿਹੜੇ ਇਹਦਾ ਲਾਭ ਪ੍ਰਾਪਤ ਕਰਨ ਵਾਲੇ ਹੈ ਨਾ, ਉਹ ਆਪਣੀ ਜ਼ਮੀਨ 'ਤੇ ਵੀ ਨਵਾਂ ਮਕਾਨ ਬਣਾਉਣਾ ਹੋਵੇ ਤਾਂ ਉਹਨਾਂ ਨੂੰ 2.5 ਲੱਖ ਰੁਪਈਆ ਤੱਕ ਦਿੱਤਾ ਜਾਂਦਾ ਹੈ। ਔਰ ਸਰਕਾਰ ਦੀ ਜਾਂ ਨਿੱਜੀ ਭਾਗੀਦਾਰੀ ਦੇ ਨਾਲ ਜਿਹੜੇ ਫਲੈਟਸ ਨੇ ਉਹਨਾਂ ਦੇ ਵਿੱਚ ਵੀ 2.5 ਲੱਖ ਦਿੱਤਾ ਜਾਂਦਾ ਹੈ। ਕੰਮ ਕਰਨ ਵਾਲਿਆਂ ਦੇ ਲਈ, ਗਰੀਬ ਪਰਿਵਾਰਾਂ ਦੇ ਲਈ ਬੜੇ ਹੀ ਕਿਫਾਇਤੀ ਕਿਰਾਏ ਦੇ ਵਿੱਚ ਮਕਾਨ ਦਿੱਤੇ ਜਾਂਦੇ ਨੇ। ਹੋਮ ਲੋਨ 'ਤੇ ਵਿਆਜ ਸਬਸਿਡੀ ਵੀ ਲੈ ਸਕਦੇ ਹੋ। ਔਰ ਇਹਦੇ ਨਾਲ ਜਿਨ੍ਹਾਂ ਦੇ ਘਰ ਦਾ ਸੁਪਨਾ ਸਾਕਾਰ ਨਹੀਂ ਹੋਇਆ, ਉਹ ਆਪਣਾ ਸੁਪਨਾ ਸਾਕਾਰ ਕਰ ਸਕਦੇ ਨੇ। ਸੋ ਇਹ ਬਹੁਤ ਸੋਹਣੀ ਯੋਜਨਾ ਹੈ ਸਰਕਾਰ ਦੀ, ਇਹਦਾ ਫਾਇਦਾ ਤੁਸੀਂ ਵੀ ਚੱਕ ਸਕਦੇ ਹੋ, ਬਕਾਇਦਾ ਪੋਰਟਲ 'ਤੇ ਜਾ ਕੇ ਇਹਦੀ ਜਾਣਕਾਰੀ ਵੀ ਲੈ ਸਕਦੇ ਹੋ। ਅਤੇ ਫਿਲਹਾਲ ਮੈਨੂੰ ਯਾਨੀ ਕਿ ਆਰਜੀ ਰੀਮਾ ਨੂੰ ਦਿਓ ਇਜਾਜ਼ਤ ਸੋਹਣੀ ਸਵੇਰ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ। ਤੁਹਾਡਾ ਦਿਨ ਚੰਗਾ ਰਹੇ, ਰੱਬ ਰਾਖਾ।

0: Yes, cops bar all protests at Jantar Mantar. Jantar Mantar no longer a protest site, says the Asian Age. Under the caption, course correction, rupee jumps 96 paise against dollar as measures take effect. Banks seek RBI relief, more time on strict forex curbs, writes the Financial Express. On the firecracker-induced air pollution, the statesman writes, SC backs balanced approach to firecrackers ahead of Diwali. And finally, the Hindu notes global warming is turning sex reversal in frogs into extinction risk. And with that, it's back to you, Sarabjit.
1: Thank you, Shagun. And now, before we end the bulletin, the headlines once again. President Draupadi Murmu appoints six governors. Rajendra Vishwanath Arlekar moved to Tamil Nadu and O.P. Mathur to Kerala. India to host first ever BIMSTEC Home Ministers meeting in New Delhi today. Election Commission launches nationwide outreach drive to ensure no eligible voters left out of electoral rolls. Four Lashkar-e-Taiba terrorists killed in landmine blast at LOC in Poonch district of Jammu and Kashmir. India's internet subscriber base crosses 111 crores. And in badminton, Denmark Open 2026 to begin today in Odense. For details of these stories and more, log on to our website www.newsonair.gov.in and News on AIR app. And with that, we end the morning news. Have a nice day.
2: नमस्कार ए आकाशवाणी खबरां दे नाल मैं सरबजीत कौर पहला इस बुलेटिन दिया खास खबरां राष्ट्रपति द्रौपदी मुर्मू ने 6 राज्यां लई राज्यपाल नियुक्त कीते ने भारत अज नवी दिल्ली विच बिमस्टेक गृह मंत्रियां दी पहली मीटिंग दी मेजबानी करेगा चोन कमिशन ने सारे योग वोटरां दा नां वोटर सूची विच यकीनी बनाउण लई देश भर विच जागरूकता मुहिम शुरू की थी जम्मू कश्मीर दे पुंछ जिले विच कंट्रोल रेखा नेड़े घुसपैठ दी कोशिश दौरान होए बारूदी सुरंग धमाके विच लश्करे तैयबा दे इक चोटी दे कमांडर समेत 4 दहशतगर्द मारे गए ते डेनमार्क ओपन बैडमिंटन टूर्नामेंट अज ओडेंस विखे शुरू हो रहा है ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 6 ਰਾਜਾਂ ਲਈ ਰਾਜਪਾਲ ਨਿਯੁਕਤ ਕੀਤੇ ਨੇ ਸਿੱਕਮ ਦੇ ਰਾਜਪਾਲ ਓਮ ਪ੍ਰਕਾਸ਼ ਮਾਥੁਰ ਹੁਣ ਕੇਰਲਮ ਦੇ ਨਵੇਂ ਰਾਜਪਾਲ ਹੋਣਗੇ ਕੇਰਲਮ ਦੇ ਰਾਜਪਾਲ ਰਾਜਿੰਦਰ ਵਿਸ਼ਵਨਾਥ ਹਰਲੇਕਰ ਨੂੰ ਤਮਿਲਨਾਡੂ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਬ੍ਰਿਜਮੋਹਨ ਰਾਮ ਨੂੰ ਓਡੀਸ਼ਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਜਦੋਂ ਕਿ ਡਾਕਟਰ ਸੁਧਾ ਯਾਦਵ ਕਰਨਾਟਕਾ ਦੇ ਰਾਜਪਾਲ ਹੋਣਗੇ ਡਾਕਟਰ ਢਾਲ ਸਿੰਘ ਵਿਸੇਨ ਨੂੰ ਉੱਤਰਾਖੰਡ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਜਦੋਂ ਕਿ ਦੁਸ਼ਯੰਤ ਗੌਤਮ ਸਿੱਕਮ ਦੇ ਰਾਜਪਾਲ ਹੋਣਗੇ ਸਾਰੀਆਂ ਨਿਯੁਕਤੀਆਂ ਅਹੁਦਾ ਸੰਭਾਲਣ ਦੀਆਂ ਤਰੀਕਾਂ ਤੋਂ ਪ੍ਰਭਾਵੀ ਹੋਣਗੀਆਂ ਭਾਰਤ ਅੱਜ ਨਵੀਂ ਦਿੱਲੀ ਵਿਚ ਬਿਮਸਟੇਕ ਗ੍ਰਹਿ ਮੰਤਰੀਆਂ ਦੀ ਪਹਿਲੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ ਮੀਟਿੰਗ ਵਿਚ ਦਹਿਸ਼ਤਗਰਦੀ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨਸ਼ੀਲੇ ਪਦਾਰਥਾਂ ਤਸਕਰੀ ਗੈਰ ਕਾਨੂੰਨੀ ਮਾਲੀ ਲੈਣ ਦੇਣ ਅਤੇ ਸਾਈਬਰ ਖਤਰਿਆਂ ਨਾਲ ਸੰਬੰਧਿਤ ਮੁੱਦਿਆਂ ਤੇ ਚਰਚਾ ਕੀਤੀ ਜਾਏਗੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਇਹ ਮੀਟਿੰਗ ਦਹਿਸ਼ਤਗਰਦੀ ਅਤੇ ਸੰਗਠਿਤ ਅਪਰਾਧ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਬਿਮਸਟੇਕ ਦੇਸ਼ਾਂ ਦੇ ਸਾਂਝੇ ਅਹਿਦ ਨੂੰ ਦਰਸਾਉਂਦੀ ਏ ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਆਪਸੀ ਤਾਲਮੇਲ ਰਾਹੀਂ ਬਿਮਸਟੇਕ ਖੇਤਰ ਨੂੰ ਵਧੇਰੇ ਸੁਰੱਖਿਅਤ ਅਤੇ ਮਜ਼ਬੂਤ ਬਣਾਉਣ ਲਈ ਵਚਨਬੱਧ ਨੇ ਬੰਗਾਲ ਦੀ ਖਾੜੀ ਬਹੁ ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਪਹਿਲਕਦਮੀ ਬਿਮਸਟੇਕ ਇਕ ਖੇਤਰੀ ਸੰਗਠਨ ਏ ਜਿਸ ਵਿਚ ਬੰਗਲਾਦੇਸ਼ ਭੂਟਾਨ ਭਾਰਤ ਮਿਆਂਮਾਰ ਨੇਪਾਲ ਸ੍ਰੀਲੰਕਾ ਅਤੇ ਥਾਈਲੈਂਡ ਸ਼ਾਮਿਲ ਨੇ ਇਸਦਾ ਉਦੇਸ਼ ਬੰਗਾਲ ਦੀ ਖਾੜੀ ਨਾਲ ਲੱਗਦੇ ਦੇਸ਼ਾਂ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਆਰਥਿਕ ਅਤੇ ਤਕਨੀਕੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਨਵੇਂ ਵਿਚਾਰਾਂ ਨਵੀਆਂ ਕਾਢਾਂ ਅਤੇ ਸਪਸ਼ਟ ਟੀਚਿਆਂ ਨਾਲ ਭਾਰਤ ਦੀ ਵਿਕਾਸ ਯਾਤਰਾ ਵਿਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਏ ਕੱਲ ਨਵੀਂ ਦਿੱਲੀ ਵਿਚ ਦਿੱਲੀ ਸੰਵਾਦ 2026 ਨੂੰ ਸੰਬੋਧਨ ਕਰਦਿਆਂ ਸ੍ਰੀ ਗੋਇਲ ਨੇ ਆਲਮੀ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਤਰੱਕੀ ਅਤੇ ਚੁਣੌਤੀਆਂ ਨਾਲ ਨਜਿੱਠਣ ਦੀ ਸਮਰੱਥਾ ਤੇ ਚਾਨਣਾ ਪਾਇਆ
3: 140 करोड़ की आबादी वाला भारत और उसकी युवा शक्ति देश की बड़ी ताकत है जहां कई देशों में बुजुर्गों की आबादी बढ़ रही है वहीं भारत की औसत आयु 30 वर्ष से कम है अगले 3 दशकों तक इसके 30 वर्ष से कम रहने की उम्मीद है हमें विश्वास है वर्ष 2047 तक भारत की अर्थव्यवस्था $30 trillion की हो जाएगी
2: भारत के चोन कमीशन ने राज्यों और केंद्र शासित प्रदेशों में एक सरगर्म

शुरू की थी ये, ताजो यकीनी बनाया जा सके कि कोई भी योग्य वोटर वोटर सूची तो बाहर ना रहे। राष्ट्रीय राजधानी विच 13 जिला चोन अधिकारी, 70 चोन रजिस्ट्रेशन अधिकारी, 1313 BLO सुपरवाइजर, 14,900 तो वध बूथ लेवल अधिकारी इस उद्देश्य नु प्राप्त करने लिए काम कर रहे ने। दिल्ली दे CEO ने दस्सिया कि अगले विशेष कैंप इस महीने की 18 तरीक नु सारे पोलिंग स्टेशनां ते लाए जाणगे। ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿਸ਼ੇਸ਼ ਕੈਂਪ ਲਾਏ ਜਾ ਰਹੇ ਨੇ। ਪੰਜਾਬ ਵਿੱਚ ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਵਿਸ਼ੇਸ਼ ਗਹਿਣ ਸੋਧ SIR ਤੋਂ ਬਾਅਦ ਕੱਲ੍ਹ ਪ੍ਰਕਾਸ਼ਿਤ ਕੀਤੀਆਂ ਗਈਆਂ। 13 ਅਗਸਤ 2026 ਨੂੰ ਪਹਿਲਾਂ ਪ੍ਰਕਾਸ਼ਿਤ ਖਰੜਾ ਸੂਚੀ ਵਿੱਚ ਦੱਸੇ ਗਏ 1,93,94,435 ਦੇ ਮੁਕਾਬਲੇ ਸੂਬੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 2,10,00,000 ਤੋਂ ਵੱਧ ਹੋ ਗਈ ਏ, ਜਿਨ੍ਹਾਂ ਵਿੱਚ 506 ਟਰਾਂਸਜੈਂਡਰ ਵੀ ਸ਼ਾਮਿਲ ਨੇ। ਇਹ 3.64% ਦੇ ਵਾਧੇ ਨੂੰ ਦਰਸਾਉਂਦਾ ਏ। ਯੋਗ ਵੋਟਰ ਹੁਣ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਵੋਟ ਦੀ ਵਰਤੋਂ ਕਰ ਸਕਣਗੇ। ਅੰਤਿਮ ਵੋਟਰ ਸੂਚੀਆਂ ਜ਼ਿਲ੍ਹਾ ਚੋਣ ਅਧਿਕਾਰੀਆਂ ERO ਅਤੇ BLO ਦੇ ਦਫ਼ਤਰਾਂ ਤੇ ਉਪਲਬਧ ਨੇ। ਇਨ੍ਹਾਂ ਨੂੰ ਮੁੱਖ ਚੋਣ ਅਧਿਕਾਰੀ ਪੰਜਾਬ ਦੀ ਅਧਿਕਾਰਤ ਵੈਬਸਾਈਟ ਅਤੇ ਨਾਗਰਿਕ ਸੇਵਾ ਪੋਰਟਲ voters.eci.gov.in ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਵੇਰਵੇ ਸਾਂਝੇ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਦੱਸਿਆ ਕਿ ਸਾਰੇ ਯੋਗ ਵੋਟਰਾਂ ਤੱਕ ਪਹੁੰਚਣ ਲਈ ਹਰ ਸੰਭਵ ਯਤਨ ਕੀਤੇ ਗਏ ਨੇ। ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੱਲ੍ਹ ਕੰਟਰੋਲ ਰੇਖਾ ਨੇੜੇ ਘੁਸਪੈਠ ਦੀ ਕੋਸ਼ਿਸ਼ ਦੌਰਾਨ ਹੋਏ ਬਾਰੂਦੀ ਸੁਰੰਗ ਧਮਾਕੇ ਵਿੱਚ ਲਸ਼ਕਰੇ ਤੈਬਾ ਦੇ ਇੱਕ ਚੋਟੀ ਦੇ ਕਮਾਂਡਰ ਸਮੇਤ 4 ਦਹਿਸ਼ਤਗਰਦ ਮਾਰੇ ਗਏ। ਇਨ੍ਹਾਂ ਦੀ ਪਛਾਣ ਲਸ਼ਕਰ ਦੇ ਚੋਟੀ ਦੇ ਕਮਾਂਡਰ ਮੁਹੰਮਦ ਫੈਜ਼ਾਨ, ਮੁਹੰਮਦ ਇਸ਼ਤਿਆਕ, ਮੁਹੰਮਦ ਵਕਾਸ ਅਤੇ ਮੁਹੰਮਦ ਅਸੀਮ ਵਜੋਂ ਹੋਈ ਏ। ਇਹ ਸਾਰੇ ਪਾਕਿਸਤਾਨੀ ਕਬਜ਼ੇ ਵਾਲੇ ਪੁੰਛ ਜ਼ਿਲ੍ਹੇ ਦੀ ਹਾਜ਼ਰਾ ਤਹਿਸੀਲ ਦੇ ਮੰਡਲਾ ਮਡਾਰਪੁਰ ਦੇ ਵਸਨੀਕ ਸਨ। ਦਹਿਸ਼ਤਗਰਦਾਂ ਦਾ ਸਮੂਹ ਕੱਲ੍ਹ ਦੁਪਹਿਰ ਬਾਅਦ ਕ੍ਰਿਸ਼ਨਾ ਘਾਟੀ ਸੈਕਟਰ ਦੇ ਨਾਂਗੀ ਟੱਕਰੀ ਇਲਾਕੇ ਵਿੱਚ ਕੰਟਰੋਲ ਰੇਖਾ ਪਾਰ ਕਰਨ ਦੀ ਕੋਸ਼ਿਸ਼ ਵਿੱਚ ਸੀ ਅਤੇ ਦਹਿਸ਼ਤਗਰਦਾਂ ਦਾ ਪੈਰ ਇੱਕ ਬਾਰੂਦੀ ਸੁਰੰਗ 'ਤੇ ਪੈ ਗਿਆ, ਜਿਸ ਨਾਲ 4 ਦਹਿਸ਼ਤਗਰਦ ਮੌਕੇ 'ਤੇ ਹੀ ਮਾਰੇ ਗਏ। ਧਮਾਕੇ ਦੀ ਸਹੀ ਜਗ੍ਹਾ ਨਾਂਗੀ ਟੱਕਰੀ ਇਲਾਕੇ ਵਿੱਚ ਸਤਵਾਲ ਨੱਕੀ ਏ, ਜਿੱਥੋਂ ਸਰਹੱਦ ਪਾਰ ਤੋਂ ਦਹਿਸ਼ਤਗਰਦ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIR ਜਲੰਧਰ। ਭਾਰਤ ਵਿੱਚ ਇੰਟਰਨੈਟ ਖਪਤਕਾਰਾਂ ਦੀ ਗਿਣਤੀ ਇਸ ਸਾਲ ਜੂਨ ਦੇ ਅਖੀਰ ਤੱਕ ਵੱਧ ਕੇ 111,41,00,000 ਤੋਂ ਵੱਧ ਹੋ ਗਈ ਏ, ਜਦੋਂ ਕਿ ਮਾਰਚ 2026 ਦੇ ਅਖੀਰ ਤੱਕ ਇਹ ਗਿਣਤੀ ਕਰੀਬ 109,28,00,000 ਸੀ। ਇਸ ਵਿਕਾਸ ਦਰ ਵਿੱਚ ਤਿਮਾਹੀ ਆਧਾਰ 'ਤੇ 96% ਵਾਧਾ ਦਰਜ ਕੀਤਾ ਗਿਆ। ਭਾਰਤੀ ਦੂਰਸੰਚਾਰ ਨੇਮਬੱਧੀ ਅਥਾਰਟੀ ਨੇ ਆਪਣੀ ਭਾਰਤੀ ਦੂਰਸੰਚਾਰ ਸੇਵਾ ਕਾਰਗੁਜ਼ਾਰੀ ਸੂਚਕੰਕ ਰਿਪੋਰਟ ਵਿੱਚ ਦੱਸਿਆ ਕਿ ਕੁੱਲ ਇੰਟਰਨੈਟ ਖਪਤਕਾਰਾਂ ਵਿੱਚੋਂ 4,77,00,000 ਤੋਂ ਵੱਧ ਵਾਇਰਡ ਇੰਟਰਨੈਟ ਖਪਤਕਾਰ ਅਤੇ ਕਰੀਬ 106,64,00,000 ਵਾਇਰਲੈਸ ਇੰਟਰਨੈਟ ਗਾਹਕ ਨੇ। ਇੰਟਰਨੈਟ ਖਪਤਕਾਰ ਆਧਾਰ ਵਿੱਚ ਬ੍ਰੌਡਬੈਂਡ ਅਤੇ ਨੈਰੋਬੈਂਡ ਦੋਵੇਂ ਤਰ੍ਹਾਂ ਦੇ ਗਾਹਕ ਸ਼ਾਮਿਲ ਨੇ। ਕੇਂਦਰ ਸਰਕਾਰ ਨੇ ਕੈਂਸਰ ਵਿਰੋਧੀ ਦਵਾਈਆਂ ਦੇ ਮੁਨਾਫੇ ਨੂੰ ਵੱਧ ਤੋਂ ਵੱਧ ਪ੍ਰਚੂਨ ਕੀਮਤ 'ਤੇ 30% ਤੱਕ ਸੀਮਿਤ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰ ਨੇ ਸੁਪਰੀਮ ਕੋਰਟ ਨੂੰ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਅਦਾਲਤ ਨੇ ਫਾਰਮਾਸੂਟੀਕਲ ਸੈਕਟਰ ਵਿੱਚ ਦਵਾਈਆਂ ਦੀਆਂ ਕੀਮਤਾਂ ਦੀ ਵਿਆਪਕ ਸਮੀਖਿਆ ਦੇ ਨਿਰਦੇਸ਼ ਦਿੱਤੇ ਸਨ। ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ ਵਿਕਰਮਨਾਥ ਅਤੇ ਸੰਦੀਪ ਮਹਿਤਾ ਦੇ ਬੈਂਚ ਨੂੰ ਦੱਸਿਆ ਕਿ ਸਰਕਾਰ ਕੈਂਸਰ ਦੀਆਂ ਦਵਾਈਆਂ ਦੀ ਇੱਕ ਸੂਚੀ ਨੂੰ ਨੋਟੀਫਾਈ ਕਰੇਗੀ, ਜਿਸ 'ਤੇ ਮੁਨਾਫੇ ਦੀ ਸੀਮਾ ਲਾਗੂ ਹੋਏਗੀ। ਜੰਮੂ ਕਸ਼ਮੀਰ ਦਾ ਕਿਸ਼ਤਵਾੜ ਜ਼ਿਲ੍ਹਾ ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ ਤਹਿਤ ਸਿੰਜਾਈ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਵਿੱਚ ਆਪਣੀ ਮਿਸਾਲੀ ਕਾਰਗੁਜ਼ਾਰੀ ਲਈ ਦੇਸ਼ ਦੇ 100 ਜ਼ਿਲ੍ਹਿਆਂ ਵਿੱਚੋਂ ਪਹਿਲੇ ਸਥਾਨ 'ਤੇ ਹੈ। ਇਸ ਯੋਜਨਾ ਦਾ 1 ਸਾਲ ਪੂਰਾ ਹੋਣ ਦੇ ਮੌਕੇ 'ਤੇ ਨਵੀਂ ਦਿੱਲੀ ਦੇ ਪੂਸਾ ਵਿਖੇ ਰਾਸ਼ਟਰੀ ਖੇਤੀਬਾੜੀ ਵਿਗਿਆਨ ਕੰਪਲੈਕਸ ਵਿਖੇ ਹੋਏ ਇੱਕ ਸਮਾਰੋਹ ਵਿੱਚ ਵਧੀਕ ਜ਼ਿਲ੍ਹਾ ਮੈਜਿਸਟਰੇਟ ਪਵਨ ਕੋਤਵਾਲ ਅਤੇ ਮੁੱਖ ਖੇਤੀਬਾੜੀ ਅਧਿਕਾਰੀ ਕੁਸ਼ਲ ਚੰਦੇਲ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੋਂ ਉੱਤਮਤਾ ਦਾ ਪ੍ਰਮਾਣ ਪੱਤਰ ਹਾਸਲ ਕੀਤਾ। ਭਾਰਤ ਨੇ ਮਾਨਵਤਾ ਵਿਰੁੱਧ ਅਪਰਾਧਾਂ ਦੇ ਬਰਾਬਰ ਦਹਿਸ਼ਤਗਰਦੀ ਗਤੀਵਿਧੀਆਂ ਨੂੰ ਅਜਿਹੇ ਅਪਰਾਧਾਂ ਦੀ ਰੋਕਥਾਮ ਅਤੇ ਇਨ੍ਹਾਂ ਲਈ ਸਜ਼ਾ ਤੇ ਤਜਵੀਜ਼ਸ਼ੁਦਾ ਅੰਤਰਰਾਸ਼ਟਰੀ ਸੰਧੀ ਤਹਿਤ ਸ਼ਾਮਿਲ ਕਰਨ ਦੀ ਮੰਗ ਕੀਤੀ ਏ। ਸੰਯੁਕਤ ਰਾਸ਼ਟਰ ਮਹਾਂਸਭਾ ਦੀ 6ਵੀਂ ਕਮੇਟੀ ਵਿੱਚ ਬੋਲਦੇ ਹੋਏ ਭਾਰਤ ਦੇ ਸੰਯੁਕਤ ਰਾਸ਼ਟਰ ਮਿਸ਼ਨ ਦੇ ਕੌਂਸਲਰ ਆਰ ਮੈਥਲੀ ਨੇ ਕਿਹਾ ਕਿ ਇਸ ਮੁੱਦੇ ਨੂੰ ਤਜਵੀਜ਼ਸ਼ੁਦਾ ਢਾਂਚੇ ਮੁਤਾਬਕ ਹੱਲ ਕੀਤਾ ਜਾਣਾ ਚਾਹੀਦਾ ਹੈ। ਇਸ ਸੰਧੀ ਨੂੰ 2028 ਵਿੱਚ ਇੱਕ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਅਪਣਾਏ ਜਾਣ ਦੀ ਉਮੀਦ ਏ। ਖੇਡਾਂ ਵਿੱਚ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਅੱਜ ਓਡੈਂਸ ਵਿੱਚ ਸ਼ੁਰੂ ਹੋ ਰਿਹਾ ਹੈ। 2 ਵਾਰ

0: ਪ੍ਰਤੀਨਿਧੀਆਂ ਦੀ ਪਹਿਲੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਚੋਣ ਕਮਿਸ਼ਨ ਨੇ ਸਾਰੇ ਯੋਗ ਵੋਟਰਾਂ ਦਾ ਨਾਂ ਵੋਟਰ ਸੂਚੀ ਵਿੱਚ ਯਕੀਨੀ ਬਣਾਉਣ ਲਈ ਦੇਸ਼ ਭਰ ਵਿੱਚ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ। ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜੇ ਘੁਸਪੈਠ ਦੀ ਕੋਸ਼ਿਸ਼ ਦੌਰਾਨ ਹੋਏ ਬਾਰੂਦੀ ਸੁਰੰਗ ਧਮਾਕੇ ਵਿੱਚ ਲਸ਼ਕਰ ਏ ਤੈਬਾ ਦੇ ਇੱਕ ਚੋਟੀ ਦੇ ਕਮਾਂਡਰ ਸਮੇਤ 4 ਦਹਿਸ਼ਤਗਰਦ ਮਾਰੇ ਗਏ ਤੇ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਅੱਜ ਓਡੈਂਸ ਵਿਖੇ ਸ਼ੁਰੂ ਹੋ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੀ 343.6 ਮੀਟਰ ਯਾਨੀ 873 ਕਿਲੋਹਰਟਸ, ਡੀ ਆਰ ਐਮ 864 ਕਿਲੋਹਰਟਸ, ਐਫ ਐਮ ਬੈਂਡ 100.8 ਮੈਗਾਹਰਟਸ, ਐਫ ਐਮ ਬੈਂਡ 100.9 ਮੈਗਾਹਰਟਸ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। 8:40 ਹੋਏ ਨੇ ਸਟੂਡੀਓ ਦੀ ਘੜੀ ਦੇ ਅਨੁਸਾਰ ਅਤੇ ਹਾਂਜੀ, ਵੇਲਾ ਉਸੇ ਖੂਬਸੂਰਤ ਪ੍ਰੋਗਰਾਮ ਦਾ ਹੋ ਰਿਹਾ ਜਿਸਦਾ ਨਾਮ ਹੈ ਮਹਿਕ ਪੰਜਾਬ ਦੀ। ਇਸ ਪ੍ਰੋਗਰਾਮ ਨੂੰ ਲੈ ਕੇ ਤੁਹਾਡੇ ਕੋਲ ਹੁਣੇ ਹਾਜ਼ਰ ਹੁੰਦੇ ਹਾਂ, ਬਸ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਲੈ ਕੇ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ। ਪ੍ਰੋਗਰਾਮ ਮਹਿਕ ਪੰਜਾਬ ਦੀ ਸੁਣਨ ਵਾਲਿਆਂ ਨੂੰ ਰੁਪਿੰਦਰ ਦੀ ਪਿਆਰ ਭਰੀ ਨਮਸਕਾਰ। ਜੀ ਹਾਂ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮਹਿਕ ਦੇ ਪੰਜਾਬੀ ਮਿੱਟੀ ਦੇ ਨਾਲ ਖੂਬਸੂਰਤ ਗੀਤ ਜਿਹੜੇ ਨੇ ਫਿਲਮਾਂ ਦੇ ਉਹ ਚੁਣ ਲਏਦੇ ਨੇ ਅਤੇ ਪਹਿਲਾ ਗੀਤ ਅਸੀਂ ਚੁਣਿਆ ਜੀ ਲੌਂਗ ਦਾ ਲਿਸ਼ਕਾਰਾ ਫਿਲਮ ਦੇ ਵਿੱਚੋਂ। ਗੁਰਦਾਸ ਮਾਨ ਹੋਣਾ ਦੀ ਆਵਾਜ਼ ਦੇ ਵਿੱਚ ਉਹੀ ਗੀਤ ਜਿਹੜਾ ਪਹਿਲਾਂ ਵੀ ਗੁਣਗੁਣਾਇਆ ਜਾਂਦਾ ਸੀ, ਗਾਇਆ ਜਾਂਦਾ ਸੀ ਅਤੇ ਜਿਹੜਾ ਅੱਜ ਵੀ ਗੁਣਗੁਣਾਇਆ ਜਾਂਦਾ, ਗਾਇਆ ਜਾਂਦਾ ਅਤੇ ਬੜਾ ਹੀ ਪਿਆਰਾ ਅਤੇ ਸਾਰਿਆਂ ਦਾ ਮਨ ਭਾਉਂਦਾ ਗੀਤ ਹੈ ਛੱਲਾ।

ਲੋਜੀ ਗੁਰਦਾਸ ਮਾਨ ਹੋਣਾ ਦੀ ਆਵਾਜ਼ ਦੇ ਵਿੱਚ ਲੌਂਗ ਦਾ ਲਿਸ਼ਕਾਰਾ ਫਿਲਮ ਦੇ ਵਿੱਚੋਂ ਹੁਣੇ ਤੁਸੀਂ ਇਹ ਗੀਤ ਸੁਣਿਆ ਛੱਲਾ, ਜਿਹੜਾ ਬਹੁਤ ਹੀ ਪ੍ਰਸਿੱਧ ਗੀਤ ਹੈ ਅਤੇ ਇਸਨੂੰ ਗਾਇਆ ਵੀ ਹੋਰ ਕਈ ਗਾਇਕਾਂ ਨੇ ਹੈ, ਪਰ ਗੁਰਦਾਸ ਮਾਨ ਹੋਣਾ ਜੀ ਦਾ ਅੰਦਾਜ਼ ਹੀ ਵੱਖਰਾ। ਖੈਰ, ਪ੍ਰੋਗਰਾਮ ਦੇ ਵਿੱਚ ਅਸੀਂ ਅਗਲਾ ਗੀਤ ਤੁਹਾਡੇ ਲਈ ਚੁਣ ਲਿਆ ਸਰਬਜੀਤ ਹੋਣਾ ਦੀ ਆਵਾਜ਼ ਦੇ ਵਿੱਚ। ਇਹ ਗੀਤ

ਲਓ ਜੀ, ਸਰਬਜੀਤ ਕੌਰ ਹੋਣਾ ਦੀ ਆਵਾਜ਼ ਦੇ ਵਿੱਚ ਹੁਣੇ ਤੁਸੀਂ ਇਹ ਗੀਤ ਸੁਣਿਆ ਬਦਲਾ ਜੱਟੀ ਦਾ ਫਿਲਮ ਦੇ ਵਿੱਚੋਂ। ਅਤੇ ਆਓ ਇਸੇ ਸੰਗੀਤਮਈ ਸਫ਼ਰ ਨੂੰ ਅੱਗੇ ਤੋਰਦੇ ਹਾਂ। ਹੁਣ ਗੱਲ ਕਰੀਏ ਇੱਕ ਹੋਰ ਪਿਆਰੇ ਜਿਹੇ ਗੀਤ ਦੀ। ਕਹਿੰਦੇ ਨੇ ਪਿਆਰ ਵਿੱਚ ਸੱਜਣ ਦੀ ਤਾਂਘ ਹੁੰਦੀ ਹੈ, ਦਿਲ ਵਿੱਚ ਮਿਲਣ ਦੀ ਉਡੀਕ ਹੁੰਦੀ ਹੈ, ਤਾਂ ਹਰ ਇੱਕ ਧੁਨ ਇੱਕ ਖਾਸ ਅਹਿਸਾਸ ਜਗਾਉਂਦੀ ਹੈ। ਜੀ ਹਾਂ, ਹੁਣ ਪੇਸ਼ ਹੈ ਹਰਸ਼ਦੀਪ ਕੌਰ ਹੋਣਾ ਦੀ ਆਵਾਜ਼ ਦੇ ਵਿੱਚ ਫਿਲਮ ਨੋਟੀ ਜੱਟਸ ਦੇ ਵਿੱਚੋਂ ਇਹ ਖੂਬਸੂਰਤ ਗੀਤ।

0: ਤੁਸੀਂ ਜੀ ਪ੍ਰੋਗਰਾਮ ਮਹਿਕ ਪੰਜਾਬ ਦੀ।
1: ਪਿੰਕੂ ਜੀ 100 ਗ੍ਰਾਮ ਪੇੜੇ ਦਿਓ।
2: 250 ਗ੍ਰਾਮ ਤੋਂ ਘੱਟ ਨਹੀਂ ਮਿਲੇਗਾ।
3: ਓਏ ਕਿਉਂ,
2: ਮਿਨੀਮਮ ਤਾਂ ਲੈਣਾ ਪਏਗਾ ਨਾ।
1: ਓ ਭਾਈ, ਅੱਜ ਕੱਲ ਤਾਂ ਬੈਂਕ ਅਕਾਊਂਟ ਵੀ ਮਿਨੀਮਮ ਬੈਲੈਂਸ ਨਹੀਂ ਮੰਗਦਾ।
4: ਬੈਂਕ ਅਕਾਊਂਟ ਬਿਨਾ ਮਿਨੀਮਮ?
1: ਹਾਂ, ਬੇਸਿਕ ਸੇਵਿੰਗਸ ਬੈਂਕ ਡਿਪੋਜ਼ਿਟ ਅਕਾਊਂਟ ਯਾਨੀ BSBD ਅਕਾਊਂਟ। ਇਸ ਵਿੱਚ ਨੋ ਮਿਨੀਮਮ ਬੈਲੈਂਸ, ਪਰ ਫਾਇਦੇ ਕਾਫੀ ਸਾਰੇ। ATM ਕਮ ਡੈਬਿਟ ਕਾਰਡ, ਮੋਬਾਈਲ ਤੇ ਇੰਟਰਨੈਟ ਬੈਂਕਿੰਗ, ਪਾਸਬੁੱਕ, ਚੈੱਕ ਬੁੱਕ ਸਭ ਮਿਲੇਗਾ, ਉਹ ਵੀ ਬਿਨਾ ਕਿਸੇ ਚਾਰਜ ਤੋਂ।
5: ਦੇ ਭਾਈ, RBI ਕਹਿੰਦਾ ਹੈ BSBD ਅਕਾਊਂਟ ਮਿਨੀਮਮ ਬੈਲੈਂਸ ਨਹੀਂ, ਮੈਕਸਿਮਮ ਫਾਇਦੇ ਸਹੀ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵਜੇ ਨੇ। ਲਓ ਜੀ, ਪੇਸ਼ ਨੇ ਮੁੱਖ ਖ਼ਬਰਾਂ।

0: ਕਿਸ਼ੋਰ ਕੁਮਾਰ ਹੋਣਾ ਦੇ ਗਾਏ ਗੀਤ ਇੰਨੇ ਸੋਹਣੇ, ਇੰਨੇ ਨਟਖਟ ਅਤੇ ਇੰਨੇ ਪਿਆਰੇ ਨੇ ਨਾ ਕਿ ਪ੍ਰੋਗਰਾਮ ਦੇ ਵਿੱਚ ਅੰਤਰਾਲ ਲੈਣ ਨੂੰ ਵੀ ਜੀ ਨਹੀਂ ਕਰਦਾ। ਪਰ ਕੁਝ ਜਿਹੜੀਆਂ ਜਾਣਕਾਰੀਆਂ ਨੇ ਉਹ ਨਾਲੋ ਨਾਲ ਪਹੁੰਚਾਉਣੀਆਂ ਜ਼ਰੂਰੀ ਨੇ। ਸੋ ਇਸ ਅੰਤਰਾਲ ਤੋਂ ਬਾਅਦ ਮਿਲਦੇ ਹਾਂ ਉਹਨਾਂ ਦੇ ਗਾਏ ਅਗਲੇ ਗੀਤ ਦੇ ਨਾਲ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਾਓ।
2: हेलो,
3: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
4: अजिही कोई भी फोन कॉल फ्रॉड हो सकती है। कोई भी बटन दबन तो पहला एक मिनट लिए रुको ते सोचो ते पुष्टि जरूर कर लो। सावधान रहो, ਸੁਰੱਖਿਅਤ ਰਹੋ।
0: ਲੋ ਜੀ, ਇਹਨਾਂ ਸੁਨੇਹਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਆਕਾਸ਼ਵਾਣੀ ਜਲੰਧਰ ਤੋਂ, ਗਾਤਾ ਰਹੇ ਮੇਰਾ ਦਿਲ। ਅਤੇ ਅੱਜ ਗੱਲਾਂ ਬਾਤਾਂ, ਅੱਜ ਯਾਦਾਂ ਉਹਨਾਂ ਦੀਆਂ ਸਾਂਝੀਆਂ ਕਰ ਰਹੇ ਹਾਂ ਜਿਨ੍ਹਾਂ ਦਾ ਨਾਮ ਹੈ ਕਿਸ਼ੋਰ ਕੁਮਾਰ। ਬਿਲਕੁਲ ਜੀ, ਇਹਨਾਂ ਦਾ ਗਾਇਆ ਇੱਕ ਹੋਰ ਖੂਬਸੂਰਤ ਫਿਲਮ ਦਾ ਗੀਤ ਅਸੀਂ ਚੁਣ ਲਿਆ। ਫਿਲਮ ਹੈ ਜੀ ਚਲਤੀ ਕਾ ਨਾਮ ਗਾੜੀ। ਅਤੇ ਕਿਸ਼ੋਰ ਕੁਮਾਰ ਹੋਣਾ ਨੇ ਬਖੂਬੀ ਹੀ ਇਸ ਗੀਤ ਦੇ ਵਿੱਚ ਆਪਣੀ ਆਵਾਜ਼, ਆਪਣਾ ਅੰਦਾਜ਼ ਦੇ ਕੇ ਇਸ ਨੂੰ ਬਹੁਤ ਹੀ ਦਿਲਕਸ਼ ਬਣਾ ਦਿੱਤਾ। ਮਜ਼ੇਦਾਰ ਅੰਦਾਜ਼ ਦੇ ਨਾਲ ਖੂਬਸੂਰਤ ਗੀਤ ਜਿਹੜਾ ਹਮੇਸ਼ਾ ਲਈ ਯਾਦਗਾਰ ਬਣਿਆ ਹੋਇਆ ਹੈ। ਇਸ ਗੀਤ ਦੇ ਵਿੱਚ ਉਹਨਾਂ ਦਾ ਹਾਸਾ ਵੀ ਹੈ, ਸ਼ਰਾਰਤ ਵੀ ਹੈ ਅਤੇ ਬੜਾ ਹੀ ਰੋਮੈਂਟਿਕ, ਜੀ ਹਾਂ, ਰੋਮਾਂਸ ਦੇ ਨਾਲ ਭਰਿਆ ਹੋਇਆ ਇਹ ਗੀਤ ਜਿਹੜਾ ਆਪਣੇ ਆਪ ਹੀ ਚਿਹਰਿਆਂ 'ਤੇ ਮੁਸਕੁਰਾਹਟ ਲਿਆ ਦਿੰਦਾ। ਅਤੇ ਹਾਂ, ਬਰਸਾਤ ਦਾ, ਬਾਰਿਸ਼ ਦਾ ਇਹ ਮਾਹੌਲ ਆਪਣੇ ਆਪ ਹੀ ਬਣਾ ਦਿੰਦਾ। ਸੋ ਸੁਰਾਂ ਦੀ ਬਰਸਾਤ ਵੀ ਤੁਹਾਡੇ 'ਤੇ ਹੋ ਰਹੀ ਹੈ ਕਿਉਂਕਿ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗਾਤਾ ਰਹੇ ਮੇਰਾ ਦਿਲ।

वे बिल्कुल हर खूबसूरत महफिल दा ना एक अंत हुंदा है, पर कुछ आवाज़ा ते कुछ गीत अजिहे हुंदे ने जिन्हां नूं अलविदा कहना बड़ा औखा हुंदा है। समा जिहड़ा ना वो कह रही है कि वेला उही आ गया है। अज असी याद कर रहे सी अजिहे फनकार नूं जिसने अपनी आवाज़ दे नाल कदे सानू हसाया, कदे प्यार करना सिखाया ते कदे दिल दियां गहराइयां तक पहुँचना सिखाया। ते हुण ਇਹ ਮਹਿਫਿਲ ਵਿਦਾ ਕਹਿਣ ਦੀ ਵੱਲ ਹੈ, ਕਿਉਂਕਿ ਸਮਾਂ ਜਿਹੜਾ ਉਹ ਕਹਿ ਰਹੀ ਹੈ ਕਿ ਹਾਂ ਅਲਵਿਦਾ ਕਹਿਣ ਦਾ ਜਿਹੜਾ ਸਮਾਂ ਹੈ ਉਹ ਹੋ ਗਿਆ। ਅਤੇ ਇਸੇ ਸਮੇਂ ਨੂੰ ਧਿਆਨ ਦੇ ਵਿੱਚ ਰੱਖਦੇ ਅਗਲਾ ਗੀਤ ਕਿਸ਼ੋਰ ਕੁਮਾਰ ਹੋਣਾ ਦੀ ਆਵਾਜ਼ ਦੇ ਵਿੱਚ ਇੱਕ ਮਜ਼ੇਦਾਰ ਪਾਰਟੀ ਗੀਤ ਹੈ ਜਿਸਦੇ ਬੋਲਾਂ ਵਿੱਚ ਅਲਵਿਦਾ ਕਹਿਣ ਦੇ ਨਾਲ ਨਾਲ ਮੁੜ ਮਿਲਣ ਦਾ ਵਾਅਦਾ ਵੀ ਹੈ। ਇਸੇ ਲਈ ਇਹ ਗੀਤ ਅਸੀਂ ਪ੍ਰੋਗਰਾਮ ਦੇ ਅੰਤ ਵਿੱਚ ਚੁਣ ਰਹੇ ਹਾਂ। ਅਤੇ ਹਾਂ, ਮੈਨੂੰ ਪਤਾ ਹੈ ਕਿਸ਼ੋਰ ਕੁਮਾਰ ਹੋਣਾ ਦੇ ਹੋਰ ਬਹੁਤ ਸਾਰੇ ਗੀਤ ਤੁਹਾਡਾ ਸੁਣਨ ਨੂੰ ਜੀ ਕਰਦਾ ਹੈ, ਇਸੇ ਕਰਕੇ ਅੱਜ ਦਾ ਪ੍ਰੋਗਰਾਮ ਜਿਹੜਾ ਹੈਲੋ ਫਰਮਾਇਸ਼ ਹੈ ਉਹਦੇ ਵਿੱਚ ਕਿਸ਼ੋਰ ਕੁਮਾਰ ਹੋਣਾ ਦੇ ਗਾਏ ਜਿਹੜੇ ਗੀਤ ਹੈ ਉਹਨਾਂ ਦੀਆਂ ਫਰਮਾਇਸ਼ਾਂ ਲੈ ਕੇ ਤੁਸੀਂ ਆ ਸਕਦੇ ਹੋ, ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਅਤੇ ਲਓ ਇਸ ਪ੍ਰੋਗਰਾਮ ਦਾ ਇਹ ਆਖਰੀ ਗੀਤ।

ਤੁਸੀਂ ਉਸਤਾਦ ਸਤਵਿੰਦਰਪਾਲ ਸਿੰਘ ਦਾ ਸਾਰੰਗੀ ਤੇ ਵਜਾਇਆ ਰਾਗ ਬੈਰਾਗੀ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10 ਵਜ ਰਹੇ ਨੇ। ਹੁਣ ਸੁਣੋ ਮੁੱਖ ਖਬਰਾਂ।

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼

0: ਪਹਿਲ ਹੋਰ ਜਾਣਕਾਰੀ ਲਈ ਸੈਬੀ ਇਨਵੈਸਟਰ ਵੈਬਸਾਈਟ ਤੇ ਵਿਜ਼ਿਟ ਕਰੋ ਜਾਂ ਸੈਬੀ ਸਾਥੀ ਐਪ ਡਾਊਨਲੋਡ ਕਰੋ।
1: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸਵਾਗਤ ਕਰਦੇ ਹਾਂ ਤੁਹਾਡੇ ਸਾਰਿਆਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ। ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼, ਜੀ ਹਾਂ, ਜਿਸ ਦੇ ਵਿੱਚ ਤੁਸੀਂ ਹਿੰਦੀ ਫਿਲਮੀ ਗੀਤਾਂ ਦੇ ਲਈ ਆਪਣੀਆਂ ਫਰਮਾਇਸ਼ਾਂ ਕਰਦੇ ਹੋ। ਮੈਂ ਰੁਪਿੰਦਰ ਤੁਹਾਡੀ ਅੱਜ ਦੀ ਮੇਜ਼ਬਾਨ, ਅਤੇ ਨੰਬਰ ਉਹੀ ਹੈ ਜੀ 0181-3423-173, ਅਤੇ ਇਸ ਨੰਬਰ ਨੂੰ ਮਿਲਾ ਕੇ ਤੁਸੀਂ ਸਾਡੇ ਸਟੂਡੀਓਜ਼ ਦੇ ਵਿੱਚ ਆਪਣੀ ਆਵਾਜ਼ ਦੇ ਜ਼ਰੀਏ ਪਹੁੰਚ ਕਰ ਜਾਣੀ ਹੈ। ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਸਵਾਗਤ ਕਰਦੇ ਹਾਂ, ਅਭਿਵਾਦਨ ਕਰਦੇ ਹਾਂ, ਅਭਿਨੰਦਨ ਕਰਦੇ ਹਾਂ। ਅੱਜ ਦੀ ਇਹ ਮਹਿਫਿਲ ਸਮਰਪਿਤ ਹੈ ਜੀ ਉਸੇ ਆਵਾਜ਼ ਦੇ ਨਾਲ ਜਿਸਨੇ ਕਦੀ ਸਾਨੂੰ ਹਸਾਇਆ, ਕਦੇ ਮਿੱਠੇ ਪਿਆਰੇ ਅਹਿਸਾਸ ਸਾਨੂੰ ਦਿੱਤੇ, ਅਤੇ ਕਦੇ ਆਪਣੇ ਦਰਦ ਭਰੇ ਗੀਤਾਂ ਦੇ ਨਾਲ ਅੱਖਾਂ ਨਮ ਵੀ ਕੀਤੀਆਂ ਨੇ। ਅੱਜ ਦੀਆਂ ਫਰਮਾਇਸ਼ਾਂ ਵਿੱਚ ਗੂੰਜਣਗੇ ਸਦਾ ਬਹਾਰ ਗਾਇਕ ਕਿਸ਼ੋਰ ਕੁਮਾਰ ਹੋਣਾ ਦੀ ਆਵਾਜ਼ ਦੇ ਉਹ ਗੀਤ ਜਿਹੜੇ ਯਾਦਗਾਰ ਬਣ ਗਏ ਨੇ। ਬਿਨਾਂ ਕਿਸੇ ਦੇਰੀ ਦੇ ਸੰਗੀਤ ਦੇ ਇਸ ਖੂਬਸੂਰਤ ਸਫ਼ਰ ਦੀ ਅਸੀਂ ਸ਼ੁਰੂਆਤ ਕਰ ਰਹੇ ਹਾਂ ਉਹਨਾਂ ਬੋਲਾਂ ਦੇ ਨਾਲ, ਉਹਨਾਂ ਧੁਨਾਂ ਦੇ ਨਾਲ ਜਿਨ੍ਹਾਂ ਨੇ ਹਮੇਸ਼ਾ ਹੀ ਸਾਡਾ ਦਿਲ ਖਿੱਚ ਲਿਆ, ਅਤੇ ਇੱਕ ਅਜਿਹਾ ਹੀ ਬਹੁਤ ਖੂਬਸੂਰਤ ਗੀਤ ਜਿਹੜਾ ਕਹਿੰਦਾ ਹੈ ਕਿ ਪਲ ਪਲ ਦਿਲ ਕੇ ਪਾਸ।

0: ਲਓ ਜੀ, ਪ੍ਰੋਗਰਾਮ ਦੇ ਵਿੱਚ ਪਹਿਲੀ ਹਾਜ਼ਰੀ ਦੇਖਦੇ ਹਾਂ ਕਿਹਨਾਂ ਦੀ ਲੱਗ ਰਹੀ ਹੈ। ਹੈਲੋ,
1: ਹੈਲੋ,
0: ਆਏ ਵੀ ਨੇ ਤੇ ਚਲੇ ਵੀ ਗਏ ਨੇ, ਬਹੁਤ ਜਲਦੀ ਦੇ ਵਿੱਚ ਆ ਰਹੇ ਸੀ ਤੇ ਬਹੁਤ ਜਲਦੀ ਦੇ ਨਾਲ ਹੀ ਚਲੇ ਗਏ ਨੇ ਪ੍ਰੋਗਰਾਮ ਦੇ ਵਿੱਚੋਂ। ਪਰ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਹਾਜ਼ਰੀ 081-2342-173 ਨੰਬਰ ਦੇ ਨਾਲ ਲਗਵਾ ਸਕਦੇ ਹੋ। ਅਤੇ ਹਾਂਜੀ, ਸੁਣਵਾ ਰਿਹਾ ਤੁਹਾਨੂੰ ਖੂਬਸੂਰਤ ਉਹੀ ਨਗਮਾ ਜਿਸ ਨੂੰ ਅਜੇ

0: ਲੋ ਜੀ ਜਾਣਦੀ ਆ ਸਾਡੇ ਆਸ ਪਾਸ ਤੋਂ ਕੌਣ ਆਇਆ ਸਾਡੇ ਵਿਹੜੇ। ਹੈਲੋ,
1: ਨਮਸਤੇ ਮੈਡਮ ਜੀ।
0: ਨਮਸਕਾਰ ਜੀ।
1: ਹਾਂਜੀ, ਸੁਧੀਰ ਮਲਿਕ ਜੀ, BPO ਬਾਪੂ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਜੀ।
0: ਜੀ ਸੁਧੀਰ ਮਲਿਕ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ
1: ਜੀ। ਮੈਡਮ ਜੀ,
0: ਫੋਨ ਕਾਲ ਮਿਲ ਗਈ ਹੈ ਤੇ ਅੱਜ ਦਾ ਇਹ ਪ੍ਰੋਗਰਾਮ ਅਸੀਂ ਸਮਰਪਿਤ ਕਰ ਰਹੇ ਹਾਂ ਜੀ। ਤੇ ਦੱਸੋ ਜੀ, ਉਹਨਾਂ ਦਾ ਕਿਹੜਾ ਗੀਤ ਤੁਹਾਨੂੰ ਸੁਣਵਾਈ?
1: ਉਹ ਵੀ ਗਾਣਾ ਸੁਣਾ ਦੇ ਕਿਸ਼ੋਰ ਜੀ ਦਾ, ਸਾਰੇ ਹੀ ਗਾਣੇ ਬਹੁਤ ਵਧੀਆ ਹੈ ਜੀ।
0: ਬਿਲਕੁਲ ਜੀ,
1: ਹਾਂਜੀ ਹਾਂਜੀ,
0: ਬਿਲਕੁਲ ਸਾਰੇ ਗਾਣੇ ਬਹੁਤ ਵਧੀਆ ਤੇ
1: ਸਦਾ ਹੀ ਗਾਣ ਕੇ ਮਜ਼ਾ ਆਉਂਦਾ।
0: ਬਿਲਕੁਲ ਜੀ, ਚਲੋ ਸੁਣਦੇ ਹਾਂ ਉਹਨਾਂ ਦਾ ਗਾਇਆ ਇਹ ਵਾਲਾ।
1: ਠੀਕ ਹੈ ਜੀ, ਥੈਂਕ ਯੂ।

0: ਲੋ ਜੀ ਸਾਡੀ ਜਿਹੜੀ ਸਾਡੀ ਫੋਨ ਮਹਾਰਾਜ ਨੇ ਉਹ ਕਿਹਨਾਂ ਤੇ ਮਿਹਰਬਾਨ ਹੋ ਗਏ ਨੇ, ਯਾਨੀ ਕਿ ਕਿਹਨਾਂ ਦੀ ਫੋਨ ਕਾਲ ਸਾਡੇ ਸਟੂਡੀਓਜ਼ ਤੱਕ ਪਹੁੰਚ ਗਈ ਹੈ, ਗੱਲ ਕਰਦੇ ਆ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਸ਼ੁਭ ਨਾਮ ਦੱਸ ਦਿਓ ਜੀ।
1: ਬਲਜੀਤ ਸਿੰਘ, ਪਿੰਡ ਬਜੀਤਪੁਰ ਭੋਮਾ ਭੈਣ ਜੀ।
0: ਜੀ ਬਲਜੀਤ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ ਤੁਹਾਡਾ ਵੀ।
0: ਤੇ ਬਿਲਕੁਲ, ਅੱਜ ਅਸੀਂ ਉਸੇ ਕਲਾਕਾਰ ਦੇ ਜਿਹੜੇ ਗੀਤ ਨੇ ਉਹ ਸੁਣ ਰਹੇ ਹਾਂ ਜਿਨ੍ਹਾਂ ਨੇ ਆਪਣੇ ਖਾਸ ਅੰਦਾਜ਼ ਦੇ ਨਾਲ ਸਾਰੀ ਫਿਲਮ ਇੰਡਸਟਰੀ ਨੂੰ ਮੋਹੇ ਰੱਖਿਆ ਹੈ ਨਾ। ਤੇ ਦੱਸੋ ਜੀ, ਆਪਣੇ ਇਹਨਾਂ ਦਾ ਹੀ ਗੀਤ ਸੁਣਾ ਦਈਏ। ਠੀਕ ਹੈ ਜੀ, ਕਾਲ ਕਰਨ ਦੇ ਲਈ ਸ਼ੁਕਰੀਆ।
1: ਸ਼ੁਕਰੀਆ।
0: ਲਓ ਜੀ, ਕਿਸ਼ੋਰ ਕੁਮਾਰ ਹੋਣਾ ਦੇ ਨਾਲ ਲਤਾ ਮੰਗੇਸ਼ਕਰ ਹੋਣਾ ਦੀ ਜੁਗਲਬੰਦੀ ਤੇ ਇਹ ਖੂਬਸੂਰਤ ਨਗਮਾ।

0: ਬਿਲਕੁਲ ਜੀ, ਕਿਸ਼ੋਰ ਕੁਮਾਰ ਹੋਣਾ ਨੇ ਆਪਣੀ ਆਵਾਜ਼ ਦੇ ਨਾਲ ਨੂਰ ਨੂਰ ਕਰ ਦਿੱਤੀ ਹੋਈ ਹੈ ਮਹਿਫਿਲ, ਕਿਉਂਕਿ ਉਹਨਾਂ ਦੇ ਸਾਰੇ ਹੀ ਗੀਤ ਇੰਨੇ ਖੂਬਸੂਰਤ ਨੇ ਕਿ ਸਾਡੇ ਸਰੋਤੇ ਜਿਹੜੇ ਨੇ ਉਹ ਫਰਮਾਇਸ਼ਾਂ ਲੈ ਕੇ ਆ ਰਹੇ ਨੇ ਅਤੇ ਕਹਿ ਰਹੇ ਨੇ ਸਾਰੇ ਹੀ ਗੀਤ ਬਹੁਤ ਜ਼ਿਆਦਾ ਸੋਹਣੇ। ਖੈਰ, ਹੈਲੋ।
1: ਹੈਲੋ ਮੈਡਮ, ਨਮਸਕਾਰ।
0: ਨਮਸਕਾਰ ਜੀ,
1: ਮੈਡਮ ਰਾਜਕੁਮਾਰ ਸ਼ਰਮਾ ਲੁਧਿਆਣੇ ਤੋਂ ਬੋਲ ਰਿਹਾ ਜੀ।
0: ਜੀ, ਬਹੁਤ ਬਹੁਤ ਸਵਾਗਤ ਹੈ ਰਾਜਕੁਮਾਰ ਜੀ।
1: ਥੈਂਕ ਯੂ ਮੈਡਮ।
0: ਤੇ ਅੱਜ ਪ੍ਰੋਗਰਾਮ ਵੀ ਕੁਮਾਰ ਸਾਹਿਬ ਤੇ ਹੈ, ਯਾਨੀ ਕਿ ਕਿਸ਼ੋਰ ਕੁਮਾਰ ਹੋਣਾ ਜੀ ਤੇ।
1: ਹਾਂਜੀ,
0: ਉਹਨਾਂ ਨੂੰ ਹੀ ਯਾਦ ਕਰ ਰਹੇ ਹਾਂ ਤੇ ਦੱਸ ਦਿਓ ਆਪਣੀ ਪਸੰਦ ਦਾ ਉਹਨਾਂ ਦਾ ਗਾਇਆ ਗੀਤ।
1: ਗਾਣਾ ਵੀ ਕਿਸ਼ੋਰ ਕੁਮਾਰ ਜੀ ਦਾ, ਤੁਸੀਂ ਆਪਣੀ ਪਸੰਦ ਦਾ ਕੋਈ ਵੀ ਸੁਣਾਓ, ਜਿੰਨੇ ਵੀ ਗੀਤ ਅਜੇ ਤੱਕ ਚੱਲੇ ਆ ਬਹੁਤ ਹੀ ਵਧੀਆ ਗੀਤ ਚੱਲੇ ਆ।
0: ਵਾਹ ਜੀ ਵਾਹ। ਤੇ ਲਓ ਜੀ, ਇਸੇ ਲੜੀ ਦੇ ਵਿੱਚ ਇੱਕ ਹੋਰ ਖੂਬਸੂਰਤ ਗੀਤ ਜੋੜ ਦਿੰਦੇ ਹਾਂ ਇਹਨਾਂ ਦਾ ਗਾਇਆ ਤੇ ਬਹੁਤ ਹੀ ਬਖੂਬੀ ਕਮਾਲ ਗੀਤ।
1: ਥੈਂਕ ਯੂ ਮੈਡਮ, ਥੈਂਕ ਯੂ ਜੀ।
0: ਜੀ, ਕਾਲ ਕਰਨ ਦੇ ਲਈ ਸ਼ੁਕਰੀਆ। ਲਓ ਜੀ, ਪਰੀਚੇ ਫਿਲਮ 'ਚੋਂ ਸੁਣਦੇ ਹਾਂ ਇਹ ਗੀਤ ਜਿਹੜਾ ਅਸੀਂ ਬਹੁਤ ਵਾਰ ਸੁਣਿਆ ਹੈ ਅਤੇ ਹਰ ਵਾਰ ਇਹੀ ਲੱਗਦਾ ਹੈ ਕਿ ਵਾਕਈ ਬੇਹੱਦ ਖੂਬਸੂਰਤ ਗੀਤ ਹੈ।

0: ਲਓ ਜੀ, ਖੂਬਸੂਰਤ ਗੀਤਾਂ ਦਾ ਸਿਲਸਿਲਾ ਚੱਲ ਰਿਹਾ ਹੈ ਅਤੇ ਇਹ ਗੀਤ ਜਿਹੜੇ ਨੇ ਕਿਸ਼ੋਰ ਕੁਮਾਰ ਹੋਣਾ ਚਾਹੀਦੇ ਨੇ ਅਤੇ ਬਿਲਕੁਲ ਅੱਜ ਦਾ ਦਿਨ, ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਅਤੇ ਸਲਾਮ ਕਰ ਰਹੇ ਹਾਂ ਉਹਨਾਂ ਦੇ ਕੰਮ ਨੂੰ। ਅਤੇ ਸਾਡੇ ਨਾਲ ਜੁੜ ਗਏ ਨੇ ਸਾਡੇ ਪ੍ਰੋਗਰਾਮ ਦੀ ਅਗਲੀ ਕਾਲਰ। ਹੈਲੋ
1: ਹੈਲੋ
0: ਹੈਲੋ ਜੀ, ਨਮਸਕਾਰ।
1: ਹੈਲੋ ਮੈਡਮ, ਆਵਾਜ਼ ਬਹੁਤ ਘੱਟ ਆ ਰਹੀ। ਹੈਲੋ ਜੀ। ਹੈਲੋ,
0: ਬਿਲਕੁਲ ਜੀ, ਨਮਸਕਾਰ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਾਨੂੰ ਤੁਹਾਡੀ ਆਵਾਜ਼ ਪੂਰੀ ਪੂਰੀ ਆ ਰਹੀ ਹੈ ਜੀ।
1: ਅੱਛਾ, ਥੋੜੀ ਥੋੜੀ ਘੱਟ ਆਉਂਦੀ ਸੀਗੀ, ਹੁਣ ਆਈ ਹੈ ਥੋੜੀ। ਹਾਂਜੀ,
0: ਦੱਸੋ ਜੀ, ਆਪਣਾ ਸ਼ੁਭ ਨਾਮ ਦੱਸ ਦਿਓ।
1: ਹਾਂਜੀ ਹਾਂਜੀ, ਮੈਂ ਬਲਵਿੰਦਰ ਸਰਾਂ ਬੋਲ ਰਿਹਾ ਜੀ, ਪਿੰਡ ਮੋਰਜਨ ਸਿੱਖਾ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਜੀ।
0: ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਤੁਹਾਡਾ ਬਹੁਤ ਵੈਲਕਮ ਹੈ ਜੀ।
0: ਜੀ, ਅਤੇ ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸਵਾਗਤ ਕੀਤਾ ਹੋਇਆ ਹੈ ਕਿਸ਼ੋਰ ਕੁਮਾਰ ਹੋਣਾ ਜੀ ਦਾ, ਯਾਨੀ ਕਿ ਉਹਨਾਂ ਦੀਆਂ ਯਾਦਾਂ ਦਾ, ਉਹਨਾਂ ਦੇ ਗਾਇਕ ਹੋਣਿਆਂ ਦਾ। ਅਤੇ ਦੱਸੋ ਜੀ, ਕਿਹੜਾ ਗੀਤ ਸੁਣੋਗੇ?
1: ਹਾਂਜੀ, ਉਹਨਾਂ ਦੀ ਮੂਵੀ ਹੈ ਜੀ ਆਪਣੀ ਬੰਦਿਸ਼
0: ਜੀ,
1: ਉਹਦਾ ਸੌਂਗ ਹੈ ਜੀ, ਰੰਗ ਭਰੇ ਮੌਸਮ ਤੇ ਰੰਗ ਚੁਰਾ ਕੇ।
0: ਜੀ ਬਿਲਕੁਲ ਠੀਕ ਹੈ, ਇਹੀ ਪਹੁੰਚ ਰਿਹਾ ਗੀਤ ਤੁਹਾਡੇ ਤੱਕ, ਫੋਨ ਕਰਨ ਦੇ ਲਈ ਸ਼ੁਕਰੀਆ।
1: ਓਕੇ, ਧੰਨਵਾਦ।

0: ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਰੰਗ ਚੜ੍ਹ ਰਿਹਾ ਹੈ ਕਿਸ਼ੋਰ ਕੁਮਾਰ ਹੋਣਾ ਜੀ ਦਾ। ਬਿਲਕੁਲ ਜੀ, ਉਹਨਾਂ ਦੇ ਗਾਏ ਗੀਤ ਅੱਜ ਦੀ ਇਸ ਮਹਿਫਲ ਦੀ ਸ਼ਾਨ ਬਣੇ ਹੋਏ ਨੇ, ਪਹਿਚਾਣ ਬਣੇ ਹੋਏ ਨੇ। ਅਤੇ ਇਹਨਾਂ ਗੀਤਾਂ ਦੇ ਵਿੱਚ ਆਪਣੀ ਪਸੰਦ, ਆਪਣੀ ਫਰਮਾਇਸ਼ ਦੱਸਣ ਦੇ ਲਈ ਸਾਡੇ ਕੋਲ ਪਹੁੰਚ ਗਏ ਨੇ ਸਾਡੇ ਅਗਲੇ ਕਾਲਰ। ਹੈਲੋ, ਨਮਸਕਾਰ ਜੀ, ਸਤਿ ਸ਼੍ਰੀ
1: ਅਕਾਲ
0: ਜੀ। ਨਮਸਕਾਰ ਜੀ,
1: ਮੈਂ ਮੋਹਨ ਸਿੰਘ ਪਿੰਡ ਪੰਗਾਲਾ ਤੋਂ ਬੋਲ ਰਿਹਾ ਜੀ।
0: ਜੀ ਮੋਹਨ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ।
1: ਹਾਂਜੀ, ਮੇਰਾ ਧੰਨਵਾਦ ਜੀ।
0: ਜੀ ਫਿਰ ਅੱਜ ਕਿਸ਼ੋਰ ਕੁਮਾਰ ਹੋਣਾ ਜੀ ਦੀ ਜਿਹੜੇ ਗੀਤ ਨੇ ਉਹ ਅਸੀਂ ਸਾਰਿਆਂ ਨੂੰ ਸੁਣਾ ਰਹੇ ਹਾਂ, ਤੇ ਦੱਸੋ ਤੁਹਾਡੀ ਪਸੰਦ ਦਾ ਗੀਤ ਕਿਹੜਾ ਹੈ?
1: ਮੈਡਮ ਜੀ ਥੋੜੀ ਪਸੰਦ ਦਾ ਮਰਜ਼ੀ ਲਾ ਦੇ, ਜਿਹੜਾ ਮਰਜ਼ੀ ਲਾ ਦੇ ਜੀ।
0: ਜੀ ਕਿਉਂਕਿ ਇਹਨਾਂ ਦੇ ਸਾਰੇ ਹੀ ਗਾਏ ਗੀਤ ਬਹੁਤ ਸੋਹਣੇ ਹੈ, ਹਨਾ?
1: ਹਾਂਜੀ ਸਾਰੇ ਸੋਹਣੇ ਹੈ ਜੀ ਇਹਨਾਂ ਦੇ।
0: ਵਾਹ ਜੀ ਵਾਹ, ਠੀਕ ਹੈ ਜੀ, ਇੱਕ ਹੋਰ ਖੂਬਸੂਰਤ ਨਗਮਾ ਸੁਣਦੇ ਹਾਂ।
1: ਧੰਨਵਾਦ ਜੀ।
0: ਜੀ ਧੰਨਵਾਦ ਜੀ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ।
1: ਠੀਕ ਹੈ ਜੀ।

0: प्रोग्राम चल रहा जी हैलो फरमाइश ते साडे अज दी इस प्रोग्राम दी विच असी फरमाइशां पुगा रहे हां किशोर कुमार होना दे गाए गीतां दियां ते लो जी प्रोग्राम दी विच हुन एक छोटा जिहा अंतराल ते उस तो बाद आके असी अपने अगले कॉलर दी फरमाइश पुछांगे ते उहनां नूं सुनवावांगे ते जेकर तुसी भी शामिल होना चाहुंदे हो इस प्रोग्राम दी विच ਤਾਂ ਤੁਸੀਂ 0181 43 173 ਨੰਬਰ ਮਿਲਾ ਕੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ
1: ਇੱਕ ਵਿਸ਼ੇਸ਼ ਸੂਚਨਾ ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ ਫੋਨ ਨੰਬਰ ਹੈ 0181-298-3036 ਈਮੇਲ ID jalandhar@prasarbharati.gov.in
2: ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਝੋਨੇ ਦੀ ਜਿਹੜੀ ਖਰੀਦ ਹੈ ਉਹ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ।

0: ਬਲਵੰਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ।
1: ਸੁੱਕਾ ਝੋਨਾ ਲਿਆਓ, ਦਾਣੇ ਦਾਣੇ ਦੀ ਕੀਮਤ ਪਾਓ।
2: ਲਓ ਜੀ, ਇਸ ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ। ਹੈਲੋ, ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ, ਸਵਾਗਤ ਹੈ ਜੀ ਪ੍ਰੋਗਰਾਮ ਚ।
3: ਹਾਂਜੀ ਸਰ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ।
2: ਸ਼ੁਕਰੀਆ ਜੀ। ਦੱਸੋ ਜੀ, ਫਿਰ ਗੀਤ ਕਿਹੜਾ ਸੁਣਾ ਦਈਏ?
3: ਮੈਂ ਤਾਂ ਫਿਰ ਅਖਬਾਰ ਦਾ ਕੋਈ ਵੀ ਗਾਣਾ ਸੁਣਾ ਦਿਓ ਜੀ, ਸਮਾਨ ਮੂਵੀ ਦਾ।
2: ਜੀ ਠੀਕ ਹੈ ਜੀ, ਕਾਲ ਕਰਨ ਦੇ ਲਈ ਸ਼ੁਕਰੀਆ,
3: ਧੰਨਵਾਦ ਜੀ।

0: ਲੋ ਜੀ ਇਸ ਗੀਤ ਤੋਂ ਬਾਅਦ ਸਾਡੇ ਨਾਲ ਜੁੜ ਗਏ ਨੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਆਖਰੀ ਕਾਲਰ। ਹੈਲੋ,
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ।
1: ਮੈਡਮ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
0: ਜੀ ਪੌਲ ਜੀ, ਬਹੁਤ ਬਹੁਤ ਸਵਾਗਤ ਹੈ।
1: ਮਿਹਰਬਾਨੀ, ਸ਼ੁਕਰੀਆ ਮੈਡਮ, ਤੁਹਾਡਾ ਵੀ ਧੰਨਵਾਦ। ਮੈਂ ਸਾਰਾ ਪ੍ਰੋਗਰਾਮ ਸੁਣਿਆ, ਬਹੁਤ ਵਧੀਆ ਪ੍ਰੋਗਰਾਮ ਇੰਜੋਏ ਕੀਤਾ, ਤੇ ਅੱਜ ਕਿਸ਼ੋਰ ਦਾ ਜੀ ਦੇ ਸਾਰੇ ਗੀਤ ਤੁਸੀਂ ਲਾਏ, ਬਹੁਤ ਚੰਗਾ ਲੱਗਾ ਜੀ।
0: ਜੀ, ਤੇ ਹੁਣ ਜਾਂਦੇ ਜਾਂਦੇ ਤੁਹਾਡੀ ਪਸੰਦ ਦਾ ਗੀਤ, ਉਹਨਾਂ ਦਾ ਗਾਣਾ
1: ਗੀਤ ਮੈਡਮ ਸੁਣਾ ਦਿਓ ਤੁਸੀਂ। ਫਿਲਮ ਦਾ ਨਾਮ ਹੈ ਮੁਕੱਦਰ ਕਾ ਸਿਕੰਦਰ
0: ਜੀ,
1: ਔਰ ਗੀਤ ਦੇ ਬੋਲ ਹੈ, ਰੋਤੇ ਹੋਏ ਆਤੇ ਹੈ ਸਭ, ਹੱਸਤਾ ਹੁਆ ਜੋ ਜਾਏਗਾ, ਵੋ ਮੁਕੱਦਰ ਕਾ ਸਿਕੰਦਰ ਜਾਣੇ ਮਨ ਕਹਿਲਾਏਗਾ।
0: ਬਿਲਕੁਲ ਜੀ, ਬਹੁਤ ਹੀ ਖੂਬਸੂਰਤ ਨਗਮਾ ਚੁਣਿਆ ਤੁਸੀਂ, ਤੇ ਪ੍ਰੋਗਰਾਮ ਦੇ ਵਿੱਚ ਇਹ ਆਖਰੀ ਨੰਬਰ ਤੇ ਆ ਰਿਹਾ, ਤੇ ਪੂਰਾ ਕੁਝ ਸਮੇਟ ਰਿਹਾ ਆਪਣੇ ਆਪ ਚ।
1: ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ।
0: ਜੀ, ਕਾਲ ਕਰਨ ਦੇ ਲਈ ਸ਼ੁਕਰੀਆ।

0: ਲੋ ਜੀ, ਅੱਜ ਅਸੀਂ ਯਾਦ ਕੀਤਾ ਉਸ ਆਵਾਜ਼ ਨੂੰ ਜਿਸਨੇ ਆਪਣੀ ਗਾਇਕੀ ਦੇ ਨਾਲ ਸਾਨੂੰ ਹਸਾਇਆ ਰਵਾਇਆ ਅਤੇ ਪਿਆਰ ਦੇ ਮਿੱਠੇ ਅਹਿਸਾਸਾਂ ਦੇ ਨਾਲ ਸਾਡੇ ਦਿਲਾਂ ਨੂੰ ਛੂਹ ਲਿਆ। ਕਿਸ਼ੋਰ ਕੁਮਾਰ ਵਰਗੇ ਫਨਕਾਰ ਜਿਹੜੇ ਨੇ ਉਹ ਸਦੀਆਂ ਵਿੱਚ ਇੱਕ ਵਾਰ ਪੈਦਾ ਹੁੰਦੇ ਨੇ। ਉਹਨਾਂ ਦੇ ਗੀਤ ਸਿਰਫ ਧੁਨਾਂ ਨਹੀਂ ਸਗੋਂ ਸਾਡੀਆਂ ਯਾਦਾਂ ਦਾ ਉਹ ਹਿੱਸਾ ਨੇ ਜੋ ਸਮੇਂ ਦੇ ਨਾਲ ਹੋਰ ਵੀ ਕੀਮਤੀ ਹੁੰਦਾ ਜਾਂਦਾ ਹੈ। ਸੋ ਅੱਜ ਅਸੀਂ ਦਿਲੋਂ ਦੀਆਂ ਗਹਿਰਾਈਆਂ ਤੋਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਅਤੇ ਇਸੇ ਦੇ ਨਾਲ ਹੀ ਮੈਂ ਰੁਪਿੰਦਰ ਤੁਹਾਡੇ ਕੋਲੋਂ ਲੈਂਦੀ ਹਾਂ ਇਜਾਜ਼ਤ। ਅਗਲੀ ਮੁਲਾਕਾਤ ਤੱਕ ਖੁਸ਼ ਰਹੋ, ਮੁਸਕਰਾਉਂਦੇ ਰਹੋ, ਖੁਸ਼ੀਆਂ ਖੇੜੇ ਰਹਿਣ, ਤੁਹਾਡੇ ਵਿਹੜੇ ਬਰਕਰਾਰ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਮੀਡੀਅਮ ਵੇਵ 343.6 meters ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 11 ਵੱਜ ਰਹੇ ਨੇ। ਹੁਣ ਤੋਂ ਕੁਝ ਹੀ ਦੇਰ ਬਾਅਦ ਤੁਸੀਂ ਸੁਣੋਗੇ ਹਿੰਦੀ ਦੇ ਵਿੱਚ ਸਮਾਚਾਰ। ਬਸ ਕੁਝ ਕੁ ਪਲਾਂ ਦਾ ਹੀ ਇੰਤਜ਼ਾਰ।
1: नमस्कार, आकाशवाणी समाचार के साथ मैं कनकलता। प्रधानमंत्री नरेंद्र मोदी ने कहा है कि केंद्र सरकार ने अपने शासन के दृष्टिकोण और कार्य संस्कृति में पावर टू एम्पावर के सिद्धांत को अपनाया है। नई दिल्ली में ब्लूमबर्ग

ਜੀ ਦੋਸਤੋ, ਤਮਕ ਜਲੰਧਰ ਪੈਂਦੀ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਤੇ ਪ੍ਰੋਗਰਾਮ ਦਾ ਸ਼ੁਰੂਆਤੀ ਗੀਤ ਅਸੀਂ ਸੁਣ ਰਹੇ ਸੀ ਗੁਰਦਾਸ ਮਾਨ ਦੀ ਆਵਾਜ਼ ਵਿੱਚ, ਤੇ ਹੁਣ ਸਿਲਸਿਲਾ ਸ਼ੁਰੂ ਹੋਣ ਜਾ ਰਿਹਾ ਜੀ ਤੁਹਾਡੀਆਂ ਫਰਮਾਇਸ਼ਾਂ ਤੁਹਾਡੇ ਤੱਕ ਪਹੁੰਚਾਉਣ ਦਾ। ਸੋ ਪਹਿਲੀ ਫਰਮਾਇਸ਼ ਸਾਨੂੰ ਆਈ ਹੈ ਜੀ ਚੰਡੀਗੜ੍ਹ ਤੋਂ ਭੇਜਣ ਵਾਲੇ ਨੇ ਸਤੀਸ਼ ਨੇਜਾ, ਬਿਮਲਾ ਨੇਜਾ, ਸ਼ਿਫਾਲੀ, ਸ਼ੈਫੀ, ਮਾਸਟਰ ਡੇਵਿਸ। ਇਹਨਾਂ ਨੇ ਫਰਮਾਇਸ਼ ਕੀਤੀ ਆਸ਼ਾ ਭੋਸਲੇ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ, ਮਨਜੀਤ ਅਤੇ ਜਗਜੀਤ ਫਿਲਮ 'ਚੋਂ ਜੋ ਲਿਆ ਗਿਆ ਹੋਵੇ ਸੋ ਜ਼ਰੂਰ ਸੁਣਾਵਾਂਗੇ। ਅਤੇ ਇਸੇ ਗੀਤ ਦੀ ਫਰਮਾਇਸ਼ ਸਾਨੂੰ ਕੀਤੀ ਹੈ ਜੀ ਸਤੀਸ਼ ਕੁਮਾਰ ਬੰਸਲ ਨੇ, ਪਿੰਡ ਸਾਵਤ ਖੇੜਾ, ਨੇੜੇ ਮੰਡੀ ਡੱਬੋਵਾਲੀ ਤੋਂ ਇਹ ਗੀਤ ਸੁਣਨਾ ਚਾਹੁੰਦੇ ਨੇ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜ਼ਿਲ੍ਹਾ ਰੋਪੜ, ਪਿੰਡ ਪੱਕੂ ਮਾਜਰਾ, ਨਨੂਆ ਫਾਰਮ ਤੋਂ। ਅਤੇ ਇਹ ਫਰਮਾਇਸ਼ ਭੇਜਣ ਵਾਲੇ ਨੇ ਸੁਰਿੰਦਰ ਸਿੰਘ, ਕੁਲਵੰਤ ਸਿੰਘ, ਸੁਖਜੋਤ ਸਿੰਘ, ਭੁਪਿੰਦਰ ਕੌਰ, ਮਨਜੋਤ ਕੌਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਕੁਮਹਾਰ ਹੇੜਾ ਸਹਾਰਨਪੁਰ ਤੋਂ ਆਈ ਹੈ। ਭੇਜਣ ਵਾਲੇ ਨੇ ਫਰਮਾਏ ਸੈਯਦ ਮਨਸੂਰ, ਸ਼ਾਇਨਾ ਹਸਨ, ਅਕਸਾ ਅਦੀਬ, ਨਾਜ਼ੀਆ, ਆਫੀਆ, ਇਬਰਾਹਿਮ, ਸਦਾਮ। ਇਹਨਾਂ ਨੇ ਵੀ ਸੇਮ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਅਗਲੀ ਜਿਹੜੀ ਸਾਨੂੰ ਫਰਮਾਇਸ਼ ਹੈ ਜੀ ਸਟੇਸ਼ਨ ਰੋਡ ਜਮਸ਼ੇਦਪੁਰ ਤੋਂ ਆਈ ਹੈ। ਅਤੇ ਫਰਮਾਇਸ਼ ਭੇਜਣ ਵਾਲੇ ਨੇ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਸੋਨੂ ਭਾਟੀਆ, ਪੱਪੀ ਭਾਟੀਆ, ਤਮੰਨਾ ਭਾਟੀਆ ਅਤੇ ਇਹਨਾਂ ਦੇ ਪੂਰੇ ਪਰਿਵਾਰ ਵੱਲੋਂ ਫਰਮਾਇਸ਼ ਆਈ ਹੈ। ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਕੁਲਵੰਤ ਸਿੰਘ, ਪੋਤਰਾ ਲਵਰਾਜ ਸਿੰਘ, ਔਲਤ ਔਲਖੁਰਾ ਵੱਲੋਂ, ਪਿੰਡ ਦਾ ਨਾਮ ਨਹੀਂ ਲਿਖਿਆ, ਸਿਰਫ ਇਹਨਾਂ ਨੇ ਫਿਰੋਜ਼ਪੁਰ ਤੋਂ ਲਿਖਿਆ। ਅਗਲੀ ਜਿਹੜੀ ਫਰਮਾਇਸ਼ ਹੈ ਜੀ ਟਾਲਾ ਵਾਲਾ ਬੋਦਲਾ, ਜ਼ਿਲ੍ਹਾ ਫਿਆਜ਼ਿਲਕਾ ਤੋਂ। ਇਹ ਫਰਮਾਇਸ਼ ਸਾਨੂੰ ਭੇਜੀ ਅਮੀਰ ਚੰਦ, ਨਵਦੀਪ ਚਤਰਤ, ਅਰਨਵ ਚਤਰਤ, ਲਾਜਵੰਤੀ ਅਤੇ ਅਨੀਤਾ ਰਾਣੀ ਹੋਰਾਂ ਵੱਲੋਂ। ਸੋ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸਾਨੂੰ ਇਹ ਆਈ ਹੈ ਜੀ ਪਿੰਡ ਕਬੂਲ ਸ਼ਾਹ, ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ। ਭੇਜਣ ਵਾਲੇ ਨੇ ਫਰਮਾਇਸ਼ ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਪੂਰਾ ਪਰਿਵਾਰ। ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ ਇਹ ਫਰਮਾਇਸ਼ ਆਈ ਹੈ ਸ਼ੇਰਪੁਰ, ਥਾਣਾ ਜ਼ਿਲ੍ਹਾ ਸੰਗਰੂਰ, ਮਿੰਟੂ ਸੱਪਲ, ਅਮਨਜੋਤ ਸਿੰਘ ਸੱਪਲ, ਬਿੰਦਰ ਖੇੜੀ, ਪਰਮਜੀਤ ਸਿੰਘ ਅਤੇ ਪੂਰਬਾ ਧੂਰੀ ਹੋਰਾਂ ਵੱਲੋਂ ਆਈ ਹੈ। ਸੇਮ ਫਰਮਾਇਸ਼ ਗੀਤ ਦੀ ਕਰ ਰਹੇ ਨੇ। ਅਗਲੀ ਜਿਹੜੀ ਫਰਮਾਇਸ਼ ਹੈ ਸਵਰਨ ਸਿੰਘ, ਪਿੰਡ ਦੌਲੇਵਾਲਾ, ਜ਼ਿਲ੍ਹਾ ਮੋਗਾ ਤੋਂ। ਇਹਨਾਂ ਨੇ ਵੀ ਫਰਮਾਇਸ਼ ਕੀਤੀ ਹੈ ਪੰਜਾਬੀ ਗੀਤ ਸੁਣਨ ਦੀ। ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਮਲੋਟ ਪੰਜਾਬ ਤੋਂ। ਭੇਜਣ ਵਾਲੇ ਨੇ ਫਰਮਾਇਸ਼ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਸਵੀਟ ਮਾਸਟਰ ਨਿਵਾਨ ਸ਼ਰਮਾ ਹੋਰਾਂ ਵੱਲੋਂ। ਅਗਲੀ ਫਰਮਾਇਸ਼ ਹੈ ਜੀ ਪਿੰਡ ਟਾਣੀ, ਲਾਲ ਖਾਨ, ਨੋਹਰ ਅਤੇ ਭੇਜਣ ਵਾਲੇ ਨੇ ਫਰਮਾਇਸ਼ ਜਾਵੇਦ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਭੇਜ ਰਹੇ ਨੇ। ਅਗਲੀ ਜਿਹੜੀ ਫਰਮਾਇਸ਼ ਹੈ ਜੀ ਮਲੋਟ ਤੋਂ ਅਤੇ ਭੇਜਣ ਵਾਲੇ ਨੇ ਫਰਮਾਇਸ਼ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਸਿੰਘ ਕੈਨੇਡਾ ਤੋਂ, ਦੀਸ਼ਾ ਮੁੱਲਾ, ਜਗਤਾਰ ਜਦਗਾ, ਧੌਲਾ ਖਿੰਗਰਾਂ ਤੋਂ। ਸੋ ਇਹਨਾਂ ਸਭ ਦੀ ਫਰਮਾਇਸ਼ ਪੂਰੀ ਕਰਨ 'ਤੇ ਅਤੇ ਨਾਲੇ ਇਹਨਾਂ ਨੂੰ ਸੁਣਾਉਂਦੀ ਹਾਂ ਆਸ਼ਾ ਭੋਸਲੇ ਦੀ ਆਵਾਜ਼ ਵਿੱਚ ਇਹ ਗੀਤ।

ਜੀ ਇਸ ਸੋਹਣੇ ਜਿਹੇ ਗੀਤ ਤੋਂ ਬਾਅਦ ਵਾਰੀ ਹੈ ਅਗਲੀ ਫਰਮਾਇਸ਼ ਤੁਹਾਡੇ ਤੱਕ ਪਹੁੰਚਾਉਣ ਦੀ ਅਤੇ ਇੱਕ ਹੋਰ ਫਰਮਾਇਸ਼ ਸਾਡੇ ਕੋਲ ਪਹੁੰਚੀ ਅਤੇ ਇਹ ਫਰਮਾਇਸ਼ ਆਈ ਹੈ ਸਾਨੂੰ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਭੇਜਣ ਵਾਲੇ ਨੇ ਫਰਮਾਇਸ਼ ਟੀ ਡੀ ਮਲਹੋਤਰਾ, ਰੀਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਕਾਲਕਾ ਤੋਂ, ਸ਼ੁਭਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ ਫਰਮਾਇਸ਼ ਕਰ ਰਹੇ ਨੇ ਜੀ ਸੁਰਿੰਦਰ ਕੌਰ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ ਅਤੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਰਾਇਣ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਭੇਜਣ ਵਾਲੇ ਨੇ ਫਰਮਾਇਸ਼ ਡਾਕਟਰ ਬਨਵਾਰੀ ਲਾਲ, ਜੈਪਾਲ, ਬਿਮਲਾ, ਸੋਨੂੰ, ਮਮਤਾ, ਦਿਸ਼ਾ, ਮੋਕਸ਼, ਸੁਸ਼ਾਂਤ, ਵਿਕਰਮ ਜੈਪਾਲ, ਪੂਨਮ ਚਾਲੀਆ। ਸੋ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਸੁਰਿੰਦਰ ਕੌਰ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ। ਅਗਲੀ ਫਰਮਾਇਸ਼ ਹੈ ਜੀ ਪਿੰਡ ਸ਼ਾਹਪੁਰ ਮਹਿਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲ ਜੋਤ, ਅਨਾਹਤ ਜੋਤ, ਲਵਪ੍ਰੀਤ ਸਿੰਘ, ਲਵਪ੍ਰੀਤ ਕੌਰ, ਪਰਵਿੰਦਰ ਕੌਰ, ਹਰਪ੍ਰੀਤ ਕੌਰ, ਗਗਨਦੀਪ ਕੌਰ ਅਤੇ ਇਹਨਾਂ ਨੇ ਵੀ ਫਰਮਾਇਸ਼ ਕੀਤੀ ਹੈ ਜੀ ਸੁਰਿੰਦਰ ਕੌਰ ਦੇ ਗਾਏ ਗੀਤ ਨੂੰ ਸੁਣਨ ਦੀ। ਅਗਲੀ ਫਰਮਾਇਸ਼ ਆਈ ਹੈ ਜੀ ਜ਼ਿਲ੍ਹਾ ਮੁਰਾਦਾਬਾਦ ਪਿੰਡ ਦੌਲਾਪੁਰ ਉੱਤਰ ਪ੍ਰਦੇਸ਼ ਤੋਂ ਭੇਜਣ ਵਾਲੇ ਨੇ ਫਰਮਾਇਸ਼ ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੁਨ

0: कहानियाँ हम सुनते आए, देखते आए, अब वही वैसी ही कहानी सुनाएगा डिजिटल।
1: डाउनलोड वेव्स OTT ऐप नाउ एंड वॉच फॉर फ्री।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
3: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਜੀ ਤਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਅਮਰਿੰਦਰ ਸਿੰਘ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਅਸੀਂ ਸਾਰੇ ਗੀਤ ਸੁਣ ਰਹੇ ਅਤੇ ਹੁਣ ਵਾਰੀਏ ਜੀ ਫਰਮਾਇਸ਼ਾਂ ਨੂੰ ਅੱਗੇ ਤੋਰਨ ਦਾ। ਅਗਲੀ ਫਰਮਾਇਸ਼ ਇਹ ਜੀ ਮਨਦੀਪ ਸਿੰਘ ਦੀਪਾ ਵੱਲੋਂ ਬੱਸ ਸਟੈਂਡ ਜਲਾਲ ਦੀਵਾਲ ਲੁਧਿਆਣਾ ਤੋਂ ਇਹ ਫਰਮਾਇਸ਼ ਕਰ ਰਹੇ ਨੇ ਜੀ, ਇਹਨਾਂ ਨੂੰ ਸ਼ਮਸ਼ਾਦ ਬੇਗਮ ਅਤੇ ਮੁਹੰਮਦ ਰਫੀ ਦਾ ਗੀਤ ਸੁਣਿਆ ਜਾਵੇ। ਸ਼ਮਸ਼ਾਦ ਬੇਗਮ ਅਤੇ ਮੁਹੰਮਦ ਰਫੀ ਦੇ ਗੀਤ ਨੂੰ ਹੀ ਸੁਣਨਾ ਚਾਹੁੰਦੇ ਨੇ। ਪਿੰਡ ਚੰਜੇੜੀ ਤਹਿਸੀਲ ਖਰੜ ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ, ਨੀਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਅਗਲੀ ਫਰਮਾਇਸ਼ ਸਾਨੂੰ ਭੇਜੀਏ ਬੇਅੰਤ ਸਿੰਘ, ਬੱਸ ਸਟੈਂਡ ਜਲਾਲੀਵਾਦ ਤੋਂ ਲੁਧਿਆਣਾ ਤੋਂ ਹੀ ਆਈ ਹੈ ਫਰਮਾਇਸ਼। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਕੋਟਵਾ ਨਰਾਇਣਪੁਰ ਬਾਬਾ ਪੱਟੀ ਬਲੀਆਂ ਤੋਂ ਭੇਜਣ ਵਾਲੇ ਨੇ ਫਰਮਾਇਸ਼। ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬੀਹਾ ਨਵਰਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਫਰਮਾਇਸ਼ ਆਈ ਹੈ ਜੀ ਪ੍ਰਦੀਪ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰਾਂਜਲ ਰਾਏ ਹੋਰਾਂ ਵੱਲੋਂ ਸੇਮ ਫਰਮਾਇਸ਼ ਕਰ ਰਹੇ ਨੇ। ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਬਾਗਪਤ ਉੱਤਰ ਪ੍ਰਦੇਸ਼ ਤੋਂ ਆਈ ਹੈ ਭੇਜਣ ਵਾਲੇ ਨੇ ਫਰਮਾਇਸ਼। ਸੰਜੇ ਡਿੰਗੀਆ, ਨਮਨ ਡਿੰਗੀਆ ਅਤੇ ਅਪਾਰ ਡਿੰਗੀਆ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਅਸ਼ਪ੍ਰੀਤ ਸੂਰਜ ਸਿੰਘ ਵੱਲੋਂ, ਇਹਨਾਂ ਨੇ ਆਪਣੇ ਸ਼ਹਿਰ ਦਾ ਨਾਮ ਹੀ ਨਹੀਂ ਲਿਖਿਆ। ਅਗਲੀ ਫਰਮਾਇਸ਼ ਫਿਲ ਸਾਨੂੰ ਆਈ ਹੈ ਜੀ ਸਦਰ ਬਾਜ਼ਾਰ ਮਾਰਵਾੜ ਬਿਲਾੜਾ ਰਾਜਸਥਾਨ ਤੋਂ ਭੇਜਣ ਵਾਲੇ ਨੇ ਫਰਮਾਇਸ਼। ਰਮੇਸ਼ ਚੰਦਰ ਚੌਹਾਨ, ਜੈ ਨਾਰਾਇਣ ਚੌਹਾਨ, ਤਰੁਣਾ ਚੌਹਾਨ ਅਤੇ ਪ੍ਰਤੀਕ ਚੌਹਾਨ। ਅਗਲੀ ਫਰਮਾਇਸ਼ ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਆਈ ਹੈ ਅਤੇ ਫਰਮਾਇਸ਼ ਭੇਜੀ ਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀਆਂ ਵੱਲੋਂ ਸੇਮ ਫਰਮਾਇਸ਼ ਭੇਜ ਰਹੇ ਨੇ। ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਸਨਾਵਤ ਤੋਂ ਭੇਜਣ ਵਾਲੇ ਨੇ ਫਰਮਾਇਸ਼। ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕੀਰ, ਮੁਹੰਮਦ ਅਕਰਮ ਖੱਤਰੀ, ਮੁਹੰਮਦ ਅਲਤਮਸ਼ ਖੱਤਰੀ ਅਤੇ ਰਮੇਸ਼ ਗੌੜ ਤੋਂ ਇਲਾਵਾ ਮੁਹੰਮਦ ਸ਼ਾਦਾਬ ਖੱਤਰੀ। ਜਾਮਾ ਮਸਜਿਦ ਰੋਡ

ਤਮਕ ਜਲੰਧਰ ਪੈਂਦੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪਿਆਰੇ ਪਿਆਰੇ ਗੀਤ ਅਸੀਂ ਵੀ ਤੁਹਾਡੇ ਨਾਲ ਇੰਜੋਏ ਕਰ ਰਹੇ ਹਾਂ। ਤੁਹਾਡੇ ਭੇਜੇ ਹੋਏ ਗੀਤ ਸਿਰਫ ਤੁਹਾਡੀ ਪਸੰਦ ਨਹੀਂ ਹੁੰਦੀ, ਕਈ ਵਾਰੀ ਸਾਡੇ ਵੀ ਪਸੰਦੀਦਾ ਗੀਤ ਹੁੰਦੇ ਨੇ। ਸੋ ਪ੍ਰੋਗਰਾਮ ਅੱਗੇ ਤੋਰਦੇ ਹਾਂ ਅਤੇ ਤੁਹਾਡੀਆਂ ਫਰਮਾਇਸ਼ਾਂ ਦਾ ਸਿਲਸਿਲਾ ਅੱਗੇ ਜਾਰੀ ਕਰਦੇ ਹੋਏ ਅਗਲੀ ਫਰਮਾਇਸ਼ ਪੜ੍ਹਨ ਜਾ ਰਹੇ ਹਾਂ। ਅਤੇ ਇਹ ਫਰਮਾਇਸ਼ ਸਾਨੂੰ ਆਈ ਹੈ ਜੀ ਜਲਾਲਾਬਾਦ ਵੈਸਟ ਤੋਂ ਭੇਜਣ ਵਾਲੇ ਨੇ ਫਰਮਾਇਸ਼। ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਿਵਾਂਸ਼ੀ ਅਤੇ ਨਮਿਤ ਅਹੂਜਾ ਫਰਮਾਇਸ਼ ਕਰ ਰਹੇ ਨੇ ਜੀ। ਇਹਨਾਂ ਨੇ ਫਿਰੋਜ਼ ਖਾਨ ਦੀ ਆਵਾਜ਼ ਵਿੱਚ ਗੀਤ ਸੁਣਨਾ ਅਤੇ ਫਿਰੋਜ਼ ਖਾਨ ਦੀ ਆਵਾਜ਼ ਵਿੱਚ ਗੀਤ ਸੁਣਨਾ ਚਾਹੁੰਦੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅੱਤਾਪੁਰੀ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਅਤੇ ਹਰਚਰਨ ਸਿੰਘ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਪਵਨ ਜੋਸ਼ੀ, ਮੁਸਾਪੁਰ ਨਵਾਂਸ਼ਹਿਰ ਤੋਂ ਫਰਮਾਇਸ਼ ਭੇਜੀ ਹੈ। ਇਹਨਾਂ ਨੇ ਵੀ ਇਹੀ ਫਰਮਾਇਸ਼ ਕੀਤੀ ਹੈ ਜੀ, ਇਹਨਾਂ ਨੂੰ ਸੁਣਾਇਆ ਜਾਵੇ ਗੀਤ ਫਿਰੋਜ਼ ਖਾਨ ਦੀ ਆਵਾਜ਼ ਵਿੱਚ। ਅਤੇ ਅਗਲੀ ਜਿਹੜੀ ਫਰਮਾਇਸ਼ ਹੈ ਜੀ ਬਲਵਿੰਦਰ ਸਰਾਂ, ਗੁਣਤਾਸ, ਰਮਨਦੀਪ, ਮਨਿੰਦਰ ਸਰਾਂ ਨੇ ਭੇਜੀ ਹੈ ਫਰਮਾਇਸ਼, ਪਿੰਡ ਮੋਰ ਜੰਡ ਸਿੱਖਾਂ ਹਨੂੰਮਾਨਗੜ੍ਹ ਤੋਂ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਤਪਾ ਮੰਡੀ ਤੋਂ ਸ਼ਮਸ਼ੇਰ ਸਿੰਘ ਹਾਂਸ, ਬੇਟੀ ਕਿਰਨ ਹਾਂਸ ਅਤੇ ਸਤਪਾਲ ਮਾਨ, ਇਹਨਾਂ ਨੇ ਫਰਮਾਇਸ਼ ਭੇਜੀ ਹੈ। ਇਹਨਾਂ ਨੇ ਵੀ ਸੇਮ ਫਰਮਾਇਸ਼ ਕੀਤੀ ਹੈ। ਅਗਲੀ ਫਰਮਾਇਸ਼ ਜਿਹੜੀ ਆਈ ਹੈ ਜੀ ਸਾਨੂੰ ਇਹ ਆਈ ਹੈ ਜੀ ਬਸੰਤ ਕੁਮਾਰ ਸਿਨਹਾ, ਰੇਖਾ, ਦੇਵੀ ਸ਼ਾਹ, ਅਜੇ ਕੁਮਾਰ ਗੁਪਤਾ, ਰਿੰਮੀ, ਤਨੂਸ਼੍ਰੀ ਗੁਪਤਾ ਅਤੇ ਅਵਿਕਾ ਤਨੂਸ਼੍ਰੀ ਗੁਪਤਾ ਹੋਰਾਂ ਵੱਲੋਂ ਆਈ ਹੈ। ਅਤੇ ਫਰਮਾਇਸ਼ ਸਾਨੂੰ ਭੇਜੀ ਹੈ ਜੀ ਵਾਈਟ ਫੀਲਡ ਬੰਗਲੌਰ ਤੋਂ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਤੋਂ ਭੇਜਣ ਵਾਲੇ ਨੇ ਫਰਮਾਇਸ਼। ਰਾਮ ਸਿੰਘ ਧੱਗੜ, ਪਿੰਦਰ ਕੌਰ ਧੱਗੜ, ਕਮਲਪ੍ਰੀਤ ਸਿੰਘ ਧੱਗੜ, ਕਾਕੂ ਜੱਸਲ ਪਿੰਡ ਸ਼ੇਰਪੁਰਾ ਤੋਂ ਫਰਮਾਇਸ਼ ਭੇਜ ਰਹੇ ਨੇ। ਇਹ ਫਰਮਾਇਸ਼ ਆਈ ਹੈ ਜੀ ਗੁਰਜੀਤ ਸਿੰਘ ਨੰਬਰਦਾਰ ਮਾਨਸਾ ਕਲਾਂ ਤੋਂ, ਮਲਕੀਤ ਧਰਮੇਕਾ ਮਾਨਸਾ ਕਲਾਂ ਤੋਂ, ਮੰਗੂ ਰਾਜਸਥਾਨੀ ਹੋਰਾਂ ਨੇ ਫਰਮਾਇਸ਼ ਭੇਜੀ ਹੈ ਮੌੜ ਮੰਡੀ ਤੋਂ। ਅਤੇ ਸਾਰੀ ਹੀ ਤੱਗੜ ਫੈਮਲੀ ਫਰਮਾਇਸ਼ ਭੇਜ ਰਹੀ ਹੈ ਫਿਰੋਜ਼ ਖਾਨ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ। ਅਗਲੀ ਫਰਮਾਇਸ਼ ਆਈ ਹੈ ਜਿਸ ਨੂੰ ਪਿੰਡ ਜਾਫਰਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਭੇਜਣ ਵਾਲੇ ਨੇ ਫਰਮਾਇਸ਼। ਫਲਕ ਸਿੰਘ, ਰਾਜੂ, ਬੱਬੂ, ਸੋਨੂੰ, ਅਮਨਦੀਪ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀਆਂ ਨੇ। ਅਗਲੀ ਫਰਮਾਇਸ਼ ਇਹ ਜੀ ਨੇੜੇ ਬੰਦ ਫਾਟਕ ਮੌੜ ਮੰਡੀ ਤੋਂ ਭੇਜਣ ਵਾਲੇ ਨੇ ਫਰਮਾਇਸ਼। ਸ਼ਿਵਾਜੀ ਪ੍ਰਜਾਪਤੀ, ਮਿੱਠੂ ਸਿੰਘ ਕੈਂਤ, ਬੁਰਜ ਮਾਨਸਾ ਤੋਂ ਬੰਸੀ ਰਾਮ ਪ੍ਰਜਾਪਤ ਹੋਰਾਂ ਨੇ ਵੀ ਫਰਮਾਇਸ਼ ਭੇਜੀ ਹੈ ਜੀ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀ ਤੋਂ ਮੰਡੀ, ਜ਼ਿਲ੍ਹਾ ਜੀਂਦ ਹਰਿਆਣਾ ਤੋਂ ਫਰਮਾਇਸ਼ ਭੇਜੀਏ। ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀਆਂ ਨੇ। ਅਗਲੀ ਫਰਮਾਇਸ਼ ਆਈ ਹੈ ਜੀ ਮੱਖੂ ਤੋਂ, ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀਆਂ, ਮਨੀਸ਼ ਬਜਾਜ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀਆਂ ਨੇ। ਇਹਨਾਂ ਨੇ ਵੀ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੂੰ ਸੁਣਾਇਆ ਜਾਵੇ ਗੀਤ ਫਿਰੋਜ਼ ਖਾਨ ਦੀ ਆਵਾਜ਼ ਵਿੱਚ। ਅਗਲੀ ਫਰਮਾਇਸ਼ ਖੇਲ ਬਾਜ਼ਾਰ ਪਾਣੀਪਤ ਤੋਂ ਆਈ ਹੈ ਅਤੇ ਇਹ ਫਰਮਾਇਸ਼ ਭੇਜੀ ਨਰੇਸ਼ ਮਲਹੋਤਰਾ, ਨੀਟੂ, ਲਕਸ਼ ਮਲਹੋਤਰਾ, ਲਾਡੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ ਮਲਹੋਤਰਾ ਹੋਰਾਂ ਨੇ। ਸ਼ਿਵਾਜੀ ਕਲੋਨੀ ਰੋਹਤਕ ਤੋਂ ਫਰਮਾਇਸ਼ ਆਈ ਹੈ ਜੀ ਪਿਊਸ਼ ਸਿੱਕਾ, ਕੋਇਲ ਸਿੱਕਾ, ਡੁੱਗੂ, ਭਾਵਿਕ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀਆਂ ਵੱਲੋਂ। ਅਗਲੀ ਫਰਮਾਇਸ਼ ਆਈ ਹੈ ਜੀ ਫਰੈਂਡਸ ਕਲੋਨੀ ਕਨਾਲ ਤੋਂ ਭੇਜਣ ਵਾਲੇ ਨੇ ਫਰਮਾਇਸ਼। ਗੁਰਵਿੰਦਰ ਸਿੰਘ ਪਾਂਧਾ, ਇੰਦਰ ਕੌਰ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਅਤੇ ਜੀ ਐਸ ਰਾਮਗੜੀਆ ਹੋਰਾਂ ਵੱਲੋਂ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਓ ਤੁਹਾਨੂੰ ਸੁਣਾਉਂਦੇ ਹਾਂ ਫਿਰੋਜ਼ ਖਾਨ ਦੀ ਆਵਾਜ਼ ਵਿੱਚ ਪਿਆਰਾ ਜਿਹਾ ਗੀਤ।

ਤਮਕ ਜਲੰਧਰ ਪੈਂਦੀ ਪ੍ਰੋਗਰਾਮ ਦੀ ਆਖਰੀ ਫਰਮਾਇਸ਼ ਪੜ੍ਹਨ ਜਾ ਰਹੇ ਹਾਂ ਅਤੇ ਇਹ ਫਰਮਾਇਸ਼ਾਂ ਸਾਨੂੰ ਭੇਜੀਆਂ ਨੇ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਅਤੇ ਭੇਜੀ ਇਹ ਫਰਮਾਇਸ਼ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ ਫਰਮਾਇਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਸੁਖਸ਼ਿੰਦਰ ਸ਼ਿੰਦਾ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਵਾਇਆ ਜਾਵੇ ਅਤੇ ਸੁਖਜਿੰਦਰ ਸ਼ਿੰਦਾ ਦੀ ਆਵਾਜ਼ ਵਿੱਚ ਹੀ ਗੀਤ ਸੁਣਨਾ ਚਾਹੁੰਦੇ ਨੇ। ਪਿੰਡ ਸਾਬੂਆਣਾ ਫਾਜ਼ਿਲਕਾ ਤੋਂ ਭੇਜਣ ਵਾਲੇ ਨੇ ਫਰਮਾਇਸ਼। ਕਰਨ ਕੰਬੋਜ, ਚਮਨ ਕੰਬੋਜ, ਰਿਆਂਸ਼ ਮਾਨਵ, ਅਨੁਰੀਤ, ਪਰੀਸ਼ ਕੰਬੋਜ ਤੋਂ ਇਲਾਵਾ ਇਹਨਾਂ ਦੇ ਬਹੁਤ ਸਾਰੇ ਸਾਥੀ ਵੀ ਫਰਮਾਇਸ਼ ਕਰ ਰਹੇ ਨੇ। ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ, ਮੱਲਾਪੁਰ ਦਾਖਾ ਮੰਡੀ ਤੋਂ ਭੇਜਣ ਵਾਲੇ ਨੇ ਫਰਮਾਇਸ਼। ਬਿੱਟੂ ਜੈਨ, ਮੱਟੂ ਜੈਨ, ਦੀਪਕ ਜੈਨ, ਨਿਊਜ਼ੀਲੈਂਡ ਤੋਂ ਗੌਤਮ ਜੈਨ, ਰਜੇਸ਼ ਜੈਨ, ਅਰੁਣਾ ਜੈਨ, ਰਸਗੁੱਲਾ ਜੈਨ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਭੇਜ ਰਹੇ ਨੇ। ਇਹਨਾਂ ਨੂੰ ਵੀ ਸੁਖਜਿੰਦਰ ਸ਼ਿੰਦਾ ਦਾ ਗਾਇਆ ਹੋਇਆ ਗੀਤ ਸੁਣਨਾ ਚਾਹੁੰਦੇ ਨੇ। ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਫਰਮਾਇਸ਼ ਭੇਜੀ ਹੈ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ ਹੋਰਾਂ ਨੇ। ਅਤੇ ਅਗਲੀ ਵੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ, ਇਹ ਆਈ ਹੈ ਜੀ ਮਲਸੀਆਨ ਸਰਦਰਾ ਮੇਰਠ ਤੋਂ ਅਨਿਲ, ਸੰਜਮ, ਮੁਸਕਾਨ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਭੇਜ ਰਹੇ ਨੇ। ਉਸ ਤੋਂ ਬਾਅਦ ਫਰਮਾਇਸ਼ ਆਈ ਹੈ ਜੀ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦ, ਵੀ ਪੀ ਰਾਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀ ਕੇ ਪੁਰੀ, ਕੈਲਾਸ਼ਪੁਰੀ, ਨੀਲਮਪੁਰੀ, ਰਮਾਪੁਰੀ, ਪਾਲੀਪੁਰੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀਆਂ ਵੱਲੋਂ। ਅਗਲੀ ਫਰਮਾਇਸ਼ ਸਾਨੂੰ ਆਈ ਜੀ ਰਿੰਪੀ ਸਿੰਘ, ਪਾਲ ਸਿੰਘ, ਸਲੀਮ ਖਾਨ, ਬੇਟੀ ਤਨਵੀਰ ਕੌਰ, ਪਿੰਡ ਪਹੇੜੀ ਤੋਂ, ਤਹਿਸੀਲ ਅਮਰੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਨ ਜਾ ਰਹੀ ਹਾਂ ਅਤੇ ਤੁਹਾਨੂੰ ਸੁਣਾਉਂਦੀ ਹਾਂ ਪ੍ਰੋਗਰਾਮ ਦਾ ਆਖਰੀ ਗੀਤ ਸੁਖਸ਼ਿੰਦਰ ਸ਼ਿੰਦਾ ਦੀ ਆਵਾਜ਼ ਵਿੱਚ।

0: ਨਮਸਕਾਰ
1: ਪ੍ਰੋਗਰਾਮ ਵਸਤੇ ਵੜੇ ਲੈ ਕੇ ਅਰਚਨਾ ਹਾਜ਼ਰ
0: ਤੇ ਅਰਚਨਾ ਦਾ ਸਾਥ ਨਿਭਾਉਣ ਲਈ ਮੈਂ ਮੀਨੂ ਹਾਜ਼ਰ ਹਾਂ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ ਕੀ ਹਾਲ ਚਾਲ ਨੇ ਮੇਰੇ ਪਿਆਰੇ ਸਰੋਤਿਆਂ ਦਾ ਅਰਚਨਾ ਤੁਸੀਂ ਕਿਵੇਂ ਹੋ
1: ਜੀ ਮੈਂ ਵੀ ਠੀਕ ਹਾਂ ਤੇ ਤੁਸੀਂ ਵੀ ਵਧੀਆ ਹੀ ਲੱਗ ਰਹੇ ਹੋ ਮੈਨੂੰ ਅਭੀ ਵਧੀਆ ਹੋਵਾਂ ਕਿਉਂ ਨਾ
0: ਬਿਲਕੁਲ ਹੋਣਾ ਚਾਹੀਦਾ
1: ਕਿਉਂਕਿ ਜਿਹੜੇ ਨਵਰਾਤਰੇ ਦੇ ਦਿਨ ਜਦੋਂ ਚੱਲਦੇ ਨੇ ਮਨ ਆਪੋ ਆਪ ਹੀ ਜਿਹੜਾ ਕਹਿੰਦੇ ਨਾ ਖੁਸ਼ੀਆਂ ਦੇ ਵਿੱਚ ਝੂਮਣ ਲੱਗ ਜਾਂਦਾ

0: ਸੁਣੀ ਫਿਰ ਤੁਸੀਂ ਪੇਟ
1: ਜੀ,
0: ਪੇਟ ਸੁਣ ਕੇ ਨਾ ਇੱਕ ਜਿਹੜੀ ਐਨਰਜੀ ਹੈ ਸਾਡੀ ਆਸ ਪਾਸ ਦੀ ਸਕਾਰਾਤਮਕ ਆ ਜਾਂਦੀ ਹੈ। ਬਿਲਕੁਲ, ਏਦਾਂ ਲੱਗਦਾ ਹੈ ਕਿ ਜਿਹੜੀ ਸੋਚ ਦੇ ਨਾਲ ਨਾਲ ਸਾਡਾ ਮਨ ਵੀ ਜਿਹੜਾ ਪਵਿੱਤਰ ਹੋਣ ਲੱਗ ਜਾਂਦਾ ਹੈ।
1: ਬਿਲਕੁਲ,
0: ਤੇ ਇਹਦੇ ਨਾਲ ਜਦੋਂ ਅਸੀਂ ਮਨ ਪਵਿੱਤਰ ਦੀ ਗੱਲ ਕਰਦੇ ਹਾਂ ਨਾ, ਤੇ ਅਕਸਰ ਮੈਨੂੰ ਅਸੀਂ ਇੱਕ ਗੱਲ ਕਰਦੇ ਹਾਂ, ਜਿੱਥੇ ਸਫਾਈ ਉੱਥੇ ਖੁਦਾਈ, ਤੇ ਉੱਥੇ ਹੀ ਮਾਤਾ ਵੀ ਵਾਸ ਕਰਦੀ ਹੈ ਨਾ।
1: ਸਹੀ ਗੱਲ ਹੈ। ਵੈਸੇ ਤਾਂ ਦੇਖੋ ਨਵਰਾਤਰੇ ਜਦੋਂ ਸ਼ੁਰੂ ਹੁੰਦੇ ਨੇ ਉਹ ਪਹਿਲੇ ਦਿਨ ਤੋਂ ਹੀ ਸਾਫ਼ ਸਫਾਈ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਪਤਾ ਹੈ ਕਿ ਅੰਦਰ ਆਤਮਾ ਵੀ ਸਾਫ਼ ਹੋਣੀ ਚਾਹੀਦੀ ਹੈ, ਘਰ ਬਾਰ ਵੀ ਸਾਫ਼ ਹੋਣਾ ਚਾਹੀਦਾ, ਤਾਂ ਹੀ ਮਾਤਾ ਉੱਥੇ ਜਾ ਕੇ ਵਾਸ ਕਰੇਗੀ। ਨਵਰਾਤਰੇ ਦੌਰਾਨ ਘਰਾਂ ਵਿੱਚ ਭਗਤੀ ਖੁਸ਼ੀ ਦਾ ਮਾਹੌਲ ਤਾਂ ਹੀ ਬਣਦਾ ਹੈ ਜਦੋਂ ਅਸੀਂ ਸਾਫ਼ ਸਫਾਈ ਆਪਣੇ ਘਰ ਦੇ ਵਿੱਚ ਰੱਖਦੇ ਹਾਂ। ਔਰ ਇਸ ਦੇ ਨਾਲ ਨਾਲ ਅਰਚਨਾ, ਮੈਨੂੰ ਲੱਗਦਾ ਕਿ ਆਲੇ ਦੁਆਲੇ ਵੀ ਰੱਖਣੀ ਚਾਹੀਦੀ ਹੈ।
0: ਮੈਂ ਇਹੀ ਕਹਿਣ ਲੱਗੀ ਸੀ ਮੈਨੂੰ, ਤੈਨੂੰ ਤੁਸੀਂ ਘਰ ਦੀ ਗੱਲ ਕੀਤੀ ਨਾ, ਤੁਸੀਂ ਆਪਣੇ ਆਪ ਹੀ ਆਪਣੀ ਗੱਲ ਨੂੰ ਪੂਰਾ ਕਰ ਦਿੱਤਾ ਵੀ ਘਰ ਦੀ ਸਫਾਈ ਤਾਂ ਅਸੀਂ ਰੱਖਣੀ ਹੈ ਤੇ ਮਨ ਦੀ ਸਫਾਈ ਵੀ ਰੱਖਣੀ ਹੈ। ਉਹਦੇ ਨਾਲ ਨਾਲ ਅਸੀਂ ਆਪਣਾ ਪਰਿਆਵਰਨ ਜਿਹੜਾ ਹੈ ਨਾ ਉਹਨੂੰ ਵੀ ਖੁਸ਼ਹਾਲ ਬਣਾਉਣਾ, ਉਹਦੇ ਵਿੱਚ ਵੀ ਤਾਂ ਖੁਸ਼ੀ ਆਉਣੀ ਚਾਹੀਦੀ ਹੈ। ਜੋ ਲੈਂਦੇ ਹਾਂ ਅਸੀਂ ਪਲਾਸਟਿਕ ਦੇ ਲਿਫਾਫੇ ਚੱਕ ਕੇ ਉਹ ਮਾਰਦੇ ਹਾਂ, ਜਿਹੜੀ ਧਰਤੀ ਹੈ ਉਹ ਕਿੰਨਾ ਕੁ ਅੰਦਰ ਸਮਾ ਸਕਦੇ ਚੀਜ਼ਾਂ ਨੂੰ ਆਪਣੇ ਅੰਦਰ ਲੈ ਸਕਦੀ ਹੈ ਬਈ। ਉਹ ਕਹਿੰਦੇ ਆ ਜੇ ਰਿਸਰਚ ਨੂੰ ਅਸੀਂ ਜ਼ਾਹਿਰ ਕੀਤਾ ਜਾਵੇ ਜਾਂ ਸਾਇੰਟੀਫਿਕਲੀ ਸੋਚਿਆ ਜਾਵੇ ਤਾਂ ਇੱਕ ਪਲਾਸਟਿਕ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਦੋਂ ਜ਼ਮੀਨ ਦੇ ਅੰਦਰ ਚਲੀ ਜਾਂਦੀ ਹੈ ਤੇ ਸਦੀਆਂ ਕੀ ਉਹ ਕਹਿੰਦੇ ਕਿ ਉਹ ਉਹਦੇ ਅੰਦਰ ਘੁਲਦੀ ਹੀ ਨਹੀਂ ਹੈ।
1: ਨਹੀਂ
0: ਮਤਲਬ ਪਲਾਸਟਿਕ ਚੀਜ਼ ਇਸ ਤਰ੍ਹਾਂ ਦੀ ਹੈ ਵੀ ਅਸੀਂ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਸਵੱਛਤਾ ਦਾ ਖਿਆਲ ਰੱਖਣਾ, ਆਪਣੇ ਪਰਿਆਵਰਨ ਦਾ ਖਿਆਲ ਰੱਖਣਾ, ਧਰਤੀ ਹਵਾ ਪਾਣੀ ਦਾ ਖਿਆਲ ਰੱਖਣਾ। ਇਹ ਸਾਰੀਆਂ ਚੀਜ਼ਾਂ ਸਾਡੀਆਂ ਜਦੋਂ ਸਵੱਛ ਹੋਣਗੀਆਂ ਤੇ ਆਪਣੇ ਆਪ ਹੀ ਪਰਿਆਵਰਨ ਵੀ ਇੱਕਦਮ ਹੈਲਦੀ ਹੋਏਗਾ ਤੇ ਚੁਗਿਰਦੇ ਜਿੱਧਰ ਵੀ ਅਸੀਂ ਮੂੰਹ ਕਰਾਂਗੇ ਤੇ ਸਾਨੂੰ ਪੋਜ਼ਿਟਿਵਿਟੀ ਨਜ਼ਰ ਆਏਗੀ ਜੀ।
1: ਸਹੀ ਗੱਲ ਹੈ ਅਰਚਨਾ, ਗੱਲ ਤੁਸੀਂ ਸਹੀ ਕਹੀ ਹੈ। ਤੁਸੀਂ ਜਾਣਦੇ ਹੋ ਕਿ ਜਦੋਂ ਅਸੀਂ ਨਵਰਾਤਰੇ ਦੀ ਸ਼ੁਰੂਆਤ ਕਰਦੇ ਹਾਂ ਨਾ ਤਾਂ ਅਸੀਂ ਜੋ ਵੀ ਬੀਜਦੇ ਹਾਂ, ਜਦੋਂ ਅਸੀਂ ਮਿੱਟੀ ਨੂੰ ਸਾਫ਼ ਕਰਦੇ ਹਾਂ ਨਾ ਉਹਦੇ ਅੰਦਰ ਦੇਖਦੇ ਹਾਂ ਕਿ ਕੋਈ ਪੱਥਰ ਤਾਂ ਨਹੀਂ ਹੈ, ਕੋਈ ਪਲਾਸਟਿਕ ਦਾ ਟੁਕੜਾ ਤਾਂ ਨਹੀਂ ਹੈ, ਅਸੀਂ ਉਹਨੂੰ ਸਾਫ਼ ਕਰਕੇ ਸਾਈਡ 'ਤੇ ਰੱਖਦੇ ਹਾਂ ਤਾਂ ਕਿ ਸਾਡੇ ਜੋ ਸੋਹਣੇ ਬੀਜਣ, ਹੈ ਨਾ, ਅਤੇ ਸੋਹਣੇ ਲੱਗਣ। ਸੋ ਇਹ ਤਿਉਹਾਰ ਨਾ ਸਾਡੇ ਬੱਚਿਆਂ ਨੂੰ ਆਪਣੇ ਧਰਮ, ਰੀਤੀ ਰਿਵਾਜ਼ਾਂ ਅਤੇ ਸੱਭਿਆਚਾਰ ਨਾਲ ਜੋੜਨ ਦਾ ਇੱਕ ਸੁੰਦਰ ਮੌਕਾ ਹੈ, ਜੇ ਅਸੀਂ ਕਹੀਏ ਤਾਂ ਸਾਫ਼ ਸਫਾਈ ਦੇ ਨਾਲ ਜੋੜਨ ਦਾ ਵੀ ਮੌਕਾ ਹੈ।
0: ਬਿਲਕੁਲ ਜੀ, ਅਤੇ ਅੱਜ ਦਾ ਖਾਸ ਸਿਲਸਿਲਾ ਯਾਨੀ ਕਿ ਮੰਗਲਵਾਰ ਦਾ ਇੱਕ ਖਾਸ ਸਿਲਸਿਲਾ ਹੁੰਦਾ ਹੈ।
1: ਹਾਂ,
0: ਖਾਸ ਸਿਲਸਿਲਾ ਹੁੰਦਾ ਜੀ ਉਡਾਰੀਆਂ, ਜਿਹਦੇ ਵਿੱਚ ਅਸੀਂ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਅਜਿਹੀਆਂ ਉੱਘੀਆਂ ਸ਼ਖਸੀਅਤਾਂ ਦੇ ਨਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੀਆਂ ਕਾਰਗੁਜ਼ਾਰੀਆਂ ਕੀਤੀਆਂ ਹੁੰਦੀਆਂ ਨੇ ਜਿਹੜੀਆਂ ਬਾਕੀਆਂ ਵਾਸਤੇ ਇੱਕ ਰਸਤਾ ਵੇਖ ਕੇ ਰਸਤਾ ਮਿੱਥਣ ਦਾ ਇੱਕ ਜ਼ਰੀਆ ਬਣ ਜਾਂਦਾ ਹੈ।
1: ਖਾਸ ਕਰ ਜਿਹੜੀਆਂ ਔਰਤਾਂ ਆਪਣੇ ਸਮਾਜ ਦੇ ਵਿੱਚ ਅੱਗੇ ਵੱਧਦੀਆਂ ਨੇ, ਸਮਾਜ ਦੇ ਵਿੱਚ ਕੁਝ ਕਰਦੀਆਂ ਨੇ, ਉਹਨਾਂ ਨੂੰ ਅੱਗੇ ਲਿਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਦੇ ਨਾਲ ਸਾਨੂੰ ਹਿੰਮਤ ਮਿਲਦੀ ਹੈ, ਹੌਸਲਾ ਮਿਲਦਾ ਹੈ। ਔਰ ਮੈਨੂੰ ਲੱਗਦਾ ਹੈ ਕਿ ਜੋ ਸਾਡੇ ਮਨ ਦੇ ਅੰਦਰ ਕਈ ਵਾਰ ਅਡਿੱਗੇ ਪਏ ਹੁੰਦੇ ਨੇ ਨਾ ਕਿ ਅਸੀਂ ਇਹ ਕੰਮ ਨਹੀਂ ਕਰ ਪਾਉਂਦੇ, ਇਹ ਉਡਾਰੀਆਂ ਪ੍ਰੋਗਰਾਮ ਸੁਣਨ ਤੋਂ ਬਾਅਦ ਨਾ ਸਾਡੇ ਅੰਦਰ ਇੱਕ ਊਰਜਾ ਚੱਲਣ ਲੱਗ ਪੈਂਦੀ ਹੈ।
0: ਕਿਆ ਬਾਤ ਹੈ ਜੀ, ਬਿਲਕੁਲ ਇਹ ਤੁਸੀਂ ਠੀਕ ਆਖਿਆ। ਅਤੇ ਇਸ ਤਰ੍ਹਾਂ ਦਾ ਹੀ ਸਿਲਸਿਲਾ ਜਿਹੜਾ ਅਸੀਂ ਅੱਜ ਲੈ ਕੇ ਹਾਜ਼ਰ ਹਾਂ
1: ਜੀ, ਉਡਾਰੀਆਂ ਜਿਹਦੇ ਵਿੱਚ ਜ਼ੀਨੀਆ ਵਡੇਰਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਅਰਚਨਾ ਜੀ ਨੇ, ਆਓ ਸੁਣਦੇ ਹਾਂ।
0: ਨਮਸਕਾਰ, ਪ੍ਰੋਗਰਾਮ ਉਡਾਰੀਆਂ ਲੈ ਕੇ ਅਰਚਨਾ ਹਾਜ਼ਰ। ਉਡਾਰੀਆਂ ਪ੍ਰੋਗਰਾਮ ਦੇ ਜ਼ਰੀਏ ਅਸੀਂ ਟਾਈਮ ਟੂ ਟਾਈਮ ਇੱਦਾਂ ਦੀਆਂ ਉੱਘੀਆਂ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਇੱਦਾਂ ਦੀਆਂ ਕਾਰਗੁਜ਼ਾਰੀਆਂ ਕੀਤੀਆਂ ਹੁੰਦੀਆਂ ਨੇ ਜਿਹੜੇ ਬਾਕੀਆਂ ਵਾਸਤੇ ਮਿਸਾਲ ਬਣ ਜਾਂਦਾ ਹੈ। ਬਿਲਕੁਲ ਜੀ, ਸਾਨੂੰ ਸਾਰਿਆਂ ਨੂੰ ਸੁਪਨੇ ਵੇਖਣੇ ਚਾਹੀਦੇ ਨੇ ਔਰ ਅਸੀਂ ਸਾਰੇ ਵੇਖਦੇ ਵੀ ਹਾਂ, ਪਰ ਆਪਣੇ ਸੁਪਨਿਆਂ ਨੂੰ ਜਦੋਂ ਅਸੀਂ ਕਾਮਯਾਬੀ, ਮਿਹਨਤ, ਵਧੀਆ ਰਸਤਿਆਂ ਨੂੰ ਅਪਣਾ ਕੇ ਜਦੋਂ ਅਸੀਂ ਕਾਮਯਾਬੀਆਂ ਹਾਸਲ ਕਰਦੇ ਹਾਂ ਤਾਂ ਇੱਕ ਇੱਦਾਂ ਦੀ ਉਡਾਨ ਬਣ ਜਾਂਦੀ ਹੈ ਜਿਹੜੀ ਬਾਕੀਆਂ ਵਾਸਤੇ ਇੱਕ ਕਾਬਿਲੇ ਤਾਰੀਫ ਬਣ ਜਾਂਦੀ ਹੈ। ਅਸੀਂ ਆਪਣੇ ਸਟੂਡੀਓਜ਼ ਦੇ ਵਿੱਚ ਅੱਜ ਸੱਦਾ ਦਿੱਤਾ ਹੈ ਜ਼ੀਨੀਆ ਵਡੇਰਾ ਜੀ ਨੂੰ, ਜਿਹੜੇ ਕਿ BSF ਸੀਨੀਅਰ ਸੈਕੰਡਰੀ ਸਕੂਲ ਜਲੰਧਰ ਵਿਖੇ ਪ੍ਰਿੰਸੀਪਲ ਨੇ। ਨਿੱਗੀ ਜੀ ਆਇਆ ਮੈਡਮ।
2: ਨਮਸਕਾਰ ਮੈਡਮ, ਥੈਂਕ ਯੂ
0: ਜੀ। ਮੈਮ, ਜਿਸ ਤਰ੍ਹਾਂ ਕਿ ਅਸੀਂ ਉਡਾਰੀਆਂ ਦਾ ਜ਼ਿਕਰ ਕੀਤਾ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ

0: ਸ਼ਖਸੀਅਤਾਂ ਨੂੰ ਰੂਬਰੂ ਕਰਵਾਉਂਦੇ ਹਾਂ ਅਸੀਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਜਿੱਥੇ ਅੱਜ ਹੈਗੇ ਹੋ ਕੀ ਤੁਸੀਂ ਇਹੀ ਸੁਪਨਾ ਵੇਖਿਆ ਸੀਗਾ
1: ਜੇ ਗੱਲ ਕਰੀਏ ਕਿ ਸੁਪਨੇ ਦੀ ਤਾਂ ਮੈਂ ਇਹ ਸੁਪਨਾ ਨਹੀਂ ਵੇਖਿਆ ਸੀਗਾ ਇਹ ਸ਼ਾਇਦ ਮੇਰੇ ਮਾਤਾ ਪਿਤਾ ਦੀ ਬਲੈਸਿੰਗਸ ਔਰ ਉਹਨਾਂ ਦਾ ਸੁਪਨਾ ਹੈ ਮੇਰੇ ਦਾਦਾ ਜੀ ਵੀ ਇੱਕ ਰਿਟਾਇਰਡ ਪ੍ਰਿੰਸੀਪਲ ਸੀਗੇ ਅਤੇ ਮੇਰੀ ਮਦਰ ਦਾ ਵੀ ਇਹੀ ਸੁਪਨਾ ਸੀਗਾ ਕਿ ਮੈਂ ਇੱਕ ਇੰਜੀਨੀਅਰ ਬਣਾ ਔਰ ਉਸ ਤੋਂ ਬਾਅਦ ਇੱਕ ਤਰ੍ਹਾਂ ਅੱਛੇ ਮੁਕਾਮ 'ਤੇ ਹਾਸਿਲ ਕਰਕੇ ਅਸੀਂ ਇਹ ਪ੍ਰਿੰਸੀਪਲਸ਼ਿਪ ਐਜੂਕੇਸ਼ਨ ਦੇ ਵਿੱਚ ਆਈਏ ਅਤੇ ਉਹਨਾਂ ਨੇ ਮੇਰੇ ਲਈ ਇਹ ਸੁਪਨਾ ਵੇਖਿਆ ਔਰ ਮੇਰਾ ਸੁਪਨਾ ਸੀਗਾ ਕਿ ਮੈਂ ਇੱਕ ਕੈਮਿਸਟਰੀ ਦੀ ਲੈਕਚਰਾਰ ਬਣਾ ਜਿਸ ਜਿਵੇਂ ਕਿ ਮੇਰੇ ਮਾਤਾ ਪਿਤਾ ਦੋਨੋਂ BSc BEd ਮੈਡੀਕਲ ਸੀਗੇ ਅਤੇ ਮੈਂ ਵੀ ਉਹੀ ਚੀਜ਼ ਓਪਟ ਕਰਨਾ ਚਾਹੁੰਦੀ ਸੀ ਬਟ ਮੇਰੀ ਮਦਰ ਦਾ ਸੁਪਨਾ ਇਹ ਸੀਗਾ ਕਿ ਮੈਂ ਇੰਜੀਨੀਅਰਿੰਗ ਵੱਲ ਨੂੰ ਜਾਵਾਂ ਔਰ ਇੰਜੀਨੀਅਰ ਬਣ ਕੇ ਵਿਖਾਵਾਂ ਫਿਰ ਅਸੀਂ ਉਹੀ ਸੁਪਨੇ ਵੱਲ ਚੱਲ ਪਏ ਜਿਨ੍ਹਾਂ ਨੇ ਸਾਨੂੰ ਪਾਲ ਪੋਸ ਕੇ ਇੰਨਾ ਵੱਡਾ ਕੀਤਾ ਹੈ ਇੰਨੀ ਪੋਜ਼ੀਟਿਵ ਸੋਚ ਦਿੱਤੀ ਹੈ ਅਤੇ ਉਹਨਾਂ ਦੇ ਸੁਪਨੇ ਪੂਰੇ ਕਰਨ 'ਚ ਸਾਨੂੰ ਹੋਰ ਖੁਸ਼ੀ ਮਿਲਦੀ ਹੈ ਅਤੇ ਇਸ ਤਰ੍ਹਾਂ ਮੈਂ ਫਿਰ ਇੰਜੀਨੀਅਰਿੰਗ ਕੀਤੀ ਆਈ ਹੈਵ ਡਨ ਮਾਈ BTech ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਔਰ ਮੈਂ BTech ਕਰਨ ਤੋਂ ਬਾਅਦ ਮੈਂ ਐਜ਼ ਅ ਪੋਜੀਸ਼ਨ ਹੋਲਡਰ ਸੀਗੀ ਤਾਂ ਮੈਨੂੰ ਉਸ ਟਾਈਮ 'ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨਹੀਂ ਇਟ ਵਾਜ਼ ਅੰਡਰ PTU ਅਤੇ ਉਹਨਾਂ ਨੇ ਮੈਨੂੰ ਨਾਲ ਹੀ ਜੋਬ ਔਫਰ ਕਰਤੀ ਅਤੇ ਮੈਂ ਉੱਥੇ 6 ਮਹੀਨੇ ਐਜ਼ ਅ ਜੂਨੀਅਰ ਪ੍ਰੋਫੈਸਰ ਕੰਮ ਕੀਤਾ
0: ਜੀ
1: ਔਰ ਉਸ ਤੋਂ ਬਾਅਦ ਬਾਹਰੋਂ ਕੰਪਨੀਜ਼ ਆਉਂਦੀਆਂ ਸੀਗੀਆਂ ਅਤੇ ਸਾਨੂੰ ਪਲੇਸਮੈਂਟਸ ਮਿਲ ਗਈਆਂ ਔਰ ਮੇਰੀ ਪਲੇਸਮੈਂਟਸ 2-3 ਕੰਪਨੀਜ਼ ਦੇ ਵਿੱਚ ਹੋ ਗਈ ਜਿੱਥੇ ਕਿ ਉਹਦੇ ਵਿੱਚੋਂ ਮੈਂ ਚੂਜ਼ ਕੀਤਾ ਲਾਰਸਨ ਐਂਡ ਟੂਬਰੋ ਇਨਫੋਟੈਕ ਜਿਹੜੇ ਕਿ ਮੇਰੇ ਮਾਤਾ ਪਿਤਾ ਨੇ ਫਿਰ ਸਾਥ ਦਿੱਤਾ ਅਤੇ ਮੈਨੂੰ ਮੁੰਬਈ ਭੇਜਿਆ ਉੱਥੇ ਮੈਂ ਐਜ਼ ਅ ਸੋਫਟਵੇਅਰ ਇੰਜੀਨੀਅਰ 2 ਸਾਲ ਕੰਮ ਕੀਤਾ
0: ਜੀ
1: ਅਤੇ ਉਸ ਤੋਂ ਬਾਅਦ ਫਿਰ ਮੇਰੇ ਮਾਤਾ ਪਿਤਾ ਦੇ ਪੋਜ਼ੀਟਿਵ ਸੋਚ ਨਾਲ ਮੇਰੀ ਮੈਰਿਜ ਹੋਈ ਅਤੇ ਮੈਂ ਫਿਰ ਆਪਣੀ ਸਿਟੀ ਦੇ ਵਿੱਚ ਆਪਣਾ ਡਿਸੀਜ਼ਨ ਲੈ ਕੇ ਵਾਪਸ ਆ ਗਈ ਬਟ ਐਜ਼ ਅ ਇੰਜੀਨੀਅਰ ਉਹ ਚੀਜ਼ ਮੇਰੀ ਜੋਬ ਛੁੱਟ ਗਈ ਮੇਰੇ ਤੋਂ ਹੁਣ ਐਜ਼ ਅ ਮੈਰਿਜ ਹੈਪਨਡ ਐਂਡ ਦੈਨ ਆਈ ਐਮ ਬਲੈਸਡ ਵਿਦ 2 ਸੰਸ
0: ਜੀ
1: ਅਤੇ ਮੈਂ ਹੁਣ ਅੱਗੇ ਕੰਮ ਕਰਨਾ ਚਾਹੁੰਦੀ ਸੀ ਉਸ ਤੋਂ ਬਾਅਦ ਮੈਂ ਫਿਰ ਐਜੂਕੇਸ਼ਨ ਫੀਲਡ ਵਿੱਚ ਆਈ ਅਤੇ ਲਾਸਟ ਇਸ ਪ੍ਰਿੰਸੀਪਲ ਬਣਨ ਤੋਂ ਪਹਿਲਾਂ ਲਾਸਟ 10 ਈਅਰਸ ਮੈਂ ਸੇਂਟ ਜੋਜ਼ ਬੋਇਜ਼ ਨਾਲ ਐਜ਼ ਅ ਸੀਨੀਅਰ ਕੰਪਿਊਟਰ ਟੀਚਰ ਕੰਮ ਕੀਤਾ ਔਰ ਹਰ ਸਟੈਪ 'ਤੇ ਇੱਕ ਲੇਡੀ ਮੇਰੇ ਲਈ ਇੱਕ ਪੋਜੀਸ਼ਨ ਦੇਣ ਵਾਸਤੇ ਮੇਰੀ ਸਪੋਰਟ ਬਣੀ ਚਾਹੇ ਕਦੀ ਮੇਰੀ ਮਾਤਾ ਕਦੀ ਮੇਰੇ ਮਦਰ ਇਨ ਲਾਅ ਕਦੇ ਮੇਰੇ ਬੋਸਿਸ ਅਤੇ ਕਦੇ ਸਾਡੇ ਸਕੂਲ ਦੇ ਪ੍ਰਿੰਸੀਪਲ ਹਰ ਮੋੜ 'ਤੇ ਮੈਨੂੰ ਇੱਕ ਲੇਡੀ ਨੇ ਇੰਸਪਾਇਰ ਕੀਤਾ ਇੱਕ ਲੇਡੀ ਨੇ ਸਪੋਰਟ ਕੀਤਾ ਨਾਲ ਹੀ ਨਾਲ ਸਪੋਰਟ ਫੈਮਿਲੀ ਦੀ ਪੂਰੀ ਦੀ ਹੁੰਦੀ ਹੈ ਲੇਕਿਨ ਕੋਈ ਨਾ ਕੋਈ ਰਾਸਤਾ ਦੱਸਣ ਵਾਸਤੇ ਗਾਈਡ ਕਰਨ ਵਾਸਤੇ
2: ਜੀ ਬਿਲਕੁਲ ਬਿਲਕੁਲ ਤੁਸੀਂ ਠੀਕ ਆਖ ਰਹੇ ਹੋ ਕਿ ਤੁਸੀਂ ਸੋਚਿਆ ਕੁਝ ਅਤੇ ਪਰ ਮਿਹਨਤ ਜਾਰੀ ਰੱਖੀ ਅਤੇ ਆਪਣਾ ਫੋਕਸ ਰੱਖਿਆ ਅਤੇ ਆਪਣੇ ਮਾਤਾ ਪਿਤਾ ਦੇ ਸੁਪਨੇ ਨੂੰ ਵੀ ਪੂਰਾ ਕਰਨ ਦੇ ਵਿੱਚ ਤੁਸੀਂ ਪਿੱਛੇ ਨਹੀਂ ਹਟੇ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਤੁਸੀਂ ਮੈਰਿਡ ਹੋ ਅਤੇ 2 ਬੱਚਿਆਂ ਨਾਲ ਬਲੈਸਡ ਵੀ ਹੋ ਜਦੋਂ ਮੈਰਿਜ ਦੀ ਗੱਲ ਆਉਂਦੀ ਹੈ ਤਾਂ ਇੱਕ ਔਰਤ ਵਾਸਤੇ ਬੜਾ ਔਖਾ ਹੋ ਜਾਂਦਾ ਹੈ ਬੈਲੈਂਸ ਬਣਾਉਣਾ ਕਿਉਂਕਿ ਉਹਨੂੰ ਦੋਨੋਂ ਮੋਰਚਿਆਂ ਦੇ ਉੱਤੇ ਬਰਾਬਰ ਖੜੇ ਰਹਿਣਾ ਪੈਂਦਾ ਚਾਹੇ ਉਹ ਘਰ ਦਾ ਮੋਰਚਾ ਹੋਵੇ ਅਤੇ ਚਾਹੇ ਉਹ ਸਮਾਜਿਕ ਤੌਰ 'ਤੇ ਬਾਹਰ ਨਿਕਲ ਕੇ ਕੁਝ ਕਰਨ ਦਾ ਜਜ਼ਬਾ ਹੋਵੇ ਅਤੇ ਉਹ ਬੈਲੈਂਸ ਤੁਸੀਂ ਕਿੱਦਾਂ ਬਣਾਇਆ
1: ਜਿਵੇਂ ਕਿ ਮੈਂ ਦੱਸਿਆ ਕਿ ਮੈਂ 2 ਬੱਚਿਆਂ ਦੀ ਮਾਂ ਹਾਂ ਔਰ ਯੈਸ ਨਾ ਬਹੁਤ ਡਿਫੀਕਲਟ ਹੋਇਆ ਲੇਕਿਨ ਮੈਨੂੰ ਕਿਸੇ ਨੇ ਵੱਡੇ ਨੇ ਸਮਝਾਇਆ ਸੀਗਾ ਕਿ 5 ਸਾਲ ਗਾਲੀਏ ਅਤੇ ਇੱਕ ਲਾਲ ਪਾਲੀਏ ਅਤੇ ਮੈਂ ਉਸ ਜੋਬ ਨੂੰ ਛੱਡਣ ਤੋਂ ਬਾਅਦ ਐਜ਼ ਅ ਇੰਜੀਨੀਅਰ ਉਸ ਜੋਬ ਨੂੰ ਛੱਡਣ ਤੋਂ ਬਾਅਦ ਮੈਂ ਨੌਕਰੀ ਸਕਿੱਪ ਕਰਤੀ ਸੀ ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਗਰੋਥ 'ਤੇ ਫੋਕਸ ਕਰਨਾ ਸੀ ਅਤੇ ਇਸ ਲਈ ਮੈਂ 5-6 ਸਾਲ ਜੋਬ ਨਹੀਂ ਕੀਤੀ ਜਿਸ ਤਰ੍ਹਾਂ ਹੀ ਉਹ ਕਿੰਡਰਗਾਰਡਨ ਸਟੇਜ ਦੇ ਵਿੱਚ ਆਏ ਅਤੇ ਨਾਲ ਹੀ ਮੈਨੂੰ ਮੋਟੀਵੇਸ਼ਨਸ ਮਿਲੀਆਂ ਮੇਰੇ 'ਚ ਵਾਪਸ ਇੱਕ ਪੋਜ਼ੀਟਿਵ ਐਟੀਟਿਊਡ ਆਇਆ ਕਿ ਯੈਸ ਨਾਓ ਆਈ ਕੈਨ ਡੂ ਇਟ ਅਤੇ ਮੈਂ ਵੀ ਫਿਰ ਆਪਣਾ ਵਹੀਕਲ ਚੁੱਕਿਆ ਅਤੇ ਆਪਣੇ ਰਿਜ਼ਿਊਮੇਸ ਦਿੱਤੇ ਔਰ ਫਿਰ ਮੈਂ ਇਸ ਲਾਈਫ ਦੇ ਵਿੱਚ ਐਂਟਰ ਕਰਨਾ ਸ਼ੁਰੂ ਕੀਤਾ ਦੁਬਾਰਾ
2: ਬਿਲਕੁਲ ਜੀ ਅਸੀਂ ਦੇਖ ਪਾ ਰਹੇ ਹਾਂ ਤੁਹਾਡੀ ਸ਼ਖਸੀਅਤ ਦੇ ਵਿੱਚ ਜਿਹੜਾ ਜਜ਼ਬਾ ਅਤੇ ਜਨੂੰਨ ਹੈ ਨਾ ਉਹਦੇ ਉੱਤੇ ਜਿਹੜਾ ਤੜਕਾ ਲੱਗ ਰਿਹਾ ਮਿਹਨਤ ਦਾ ਉਹ ਬੜਾ ਹੀ ਖੂਬਸੂਰਤ ਹੈ ਅਤੇ ਉਹਦੇ ਕਰਕੇ ਹੀ ਤੁਸੀਂ ਆਪਣੇ ਜੋ ਵੀ ਸੁਪਨੇ ਦੇਖ ਰਹੇ ਹੋ ਅਤੇ ਉਹਨਾਂ ਨੂੰ ਅੱਗੇ ਵੀ ਵੇਖਦੇ ਰਹੋਗੇ ਅਤੇ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਡਟੇ ਹੋਏ ਹੋ ਤੁਸੀਂ ਹੁਣੇ ਇੱਕ ਜ਼ਿਕਰ ਕੀਤਾ ਸੀਗਾ ਕਿ ਤੁਸੀਂ ਅਚੀਵਮੈਂਟਸ ਜਿਹੜੀਆਂ ਤੁਸੀਂ ਉਹ ਹਾਸਲ ਕੀਤੀਆਂ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਵੱਧਦੇ ਹਾਂ ਤਾਂ ਮੁਸ਼ਕਿਲਾਂ ਵੀ ਬਹੁਤ ਆਉਂਦੀਆਂ ਨੇ ਮੁਸ਼ਕਿਲਾਂ ਵੀ ਆਉਂਦੀਆਂ ਨੇ ਅਤੇ ਅਸੀਂ ਕਾਮਯਾਬੀਆਂ ਵੀ ਕਈ ਚੀਜ਼ਾਂ ਦੇ ਵਿੱਚ ਹਾਸਲ ਕਰਦੇ ਹਾਂ ਪਹਿਲਾਂ ਤਾਂ ਤੁਸੀਂ ਸਾਨੂੰ ਸਾਂਝ ਪਾਓ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਆਈਆਂ ਤੁਹਾਨੂੰ ਆਪਣੇ ਜਿਹੜੇ ਕਹਿੰਦੇ ਨੇ ਕਾਮਯਾਬੀ ਲੈਣ ਵਾਸਤੇ ਇਸ ਲੜਾਈ ਨੂੰ ਅੱਗੇ ਵਧਾਉਣ ਵਾਸਤੇ
1: ਜਿੱਦਾਂ ਕਿ ਮੈਂ BTech ਕੀਤੀ ਹੋਈ ਸੀਗੀ ਅਤੇ ਮੈਨੂੰ ਪਹਿਲੀ ਮੁਸ਼ਕਿਲ ਇਹ ਆਈ ਕਿ ਮੈਂ ਸਬਜੈਕਟ ਕਿਹੜਾ ਚੂਜ਼ ਕਰਨਾ ਮੈਂ ਕੀ ਪੜ੍ਹਾਉਂਗੀ ਇਸ ਚੀਜ਼ ਵਾਸਤੇ ਮੈਨੂੰ ਬਹੁਤ ਮੁਸ਼ਕਿਲ ਹੋਇਆ ਕਿ ਕਿਸੇ

0: ਵਾਪਸ ਸਕੂਲ ਦੇ ਵਿੱਚ ਆਉਣਾ ਔਰ ਆਪਣੇ ਸਬਜੈਕਟਸ ਨੂੰ ਚੂਜ਼ ਕਰਨਾ ਕਿ ਉਹ ਸਕੂਲ ਵਾਸਤੇ
1: ਡਿਵੋਸ਼ਨ
0: ਜਿਸ ਤਰ੍ਹਾਂ ਕਿ ਉਹ ਸਬਜੈਕਟ ਕਿਆ ਉਸ ਸਕੂਲ ਲਈ ਇੰਪੋਰਟੈਂਟ ਵੀ ਹੈ, ਕਿਆ ਉਸ ਚੀਜ਼ ਦੀ ਵੈਲਿਊ ਵੀ ਹੈ। ਫਿਰ ਮੈਨੂੰ ਇੱਕ ਗਾਈਡੈਂਸ ਮਿਲੀ ਕਿ ਮੈਂ ਜਿਸ ਤਰ੍ਹਾਂ ਕਿ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਕੀਤੀ ਹੋਈ ਸੀਗੀ ਅਤੇ ਮੇਰੇ ਕੋਲ ਮੈਥਸ ਅਤੇ ਫਿਜ਼ਿਕਸ ਦੇ ਸਬਜੈਕਟਸ ਵੀ ਸੀਗੇ ਅਤੇ ਮੈਂ ਉਸ ਬੇਸਿਸ 'ਤੇ ਅਪਲਾਈ ਕੀਤਾ। ਬਟ ਉਹਨਾਂ ਦੀ ਵੀ ਰਿਕੁਆਇਰਮੈਂਟ ਕੋਈ ਹੋਰ ਹੀ ਸੀ, ਉਹਨਾਂ ਨੇ ਮੈਨੂੰ ਕਾਲ ਕੀਤਾ ਕੰਪਿਊਟਰ ਸਾਇੰਸ ਲਈ। ਜਿਵੇਂ ਮੈਂ ਬੋਂਬੇ ਰਹੀ ਤਾਂ ਉੱਥੇ ਸਾਨੂੰ ਮੌਕਾ ਮਿਲਿਆ, ਅਸੀਂ ਪ੍ਰੋਫੈਸ਼ਨਲ ਕੋਰਸਿਸ ਕੀਤੇ ਹੋਏ ਸੀਗੇ ਇਨ ਕੰਪਿਊਟਰ ਲੈਂਗੁਏਜਿਸ ਅਤੇ ਕਹਿੰਦੇ ਆ ਕਿ ਪੜ੍ਹਾਈ ਕਦੀ ਵੀ ਖਰਾਬ ਨਹੀਂ ਜਾਂਦੀ ਅਤੇ ਉਸ ਚੀਜ਼ ਦਾ ਫਾਇਦਾ ਮੈਨੂੰ ਇੱਥੇ ਆ ਕੇ ਵਾਪਸ ਮਿਲਿਆ ਜਿਹਦੀ ਕਿ ਲੋੜ ਸੇਂਟ ਜੋਸੇਫ ਬੋਇਜ਼ ਸਕੂਲ ਨੂੰ ਸੀਗੀ ਕਿ ਐਜ਼ ਅ ਜਾਵਾ ਟ੍ਰੇਨਰ ਉਹਨਾਂ ਨੂੰ ਚਾਹੀਦਾ ਸੀਗਾ ਅਤੇ ਉਸ ਚੀਜ਼ ਲਈ ਮੈਨੂੰ ਫਿਰ ਪੜ੍ਹਾਈ ਨੇ ਸਾਥ ਦਿੱਤਾ ਔਰ ਉਸ ਮੁਸ਼ਕਿਲ ਨੂੰ ਕਵਰ ਕਰਨ ਦੇ ਵਿੱਚ ਮੇਰੀ ਹੈਲਪ ਕੀਤੀ ਔਰ ਇਹਨਾਂ ਦੀ ਰਿਕੁਆਇਰਮੈਂਟ ਨੂੰ ਮੈਂ ਪੂਰਾ ਕੀਤਾ। ਫਿਰ ਫਰਦਰ ਜਿਹੜੀਆਂ ਡੇ ਟੂ ਡੇ ਲਾਈਫ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਉਹ ਬੱਚਿਆਂ ਨੂੰ ਵੱਡੇ ਕਰਦੇ ਹੋਏ ਨਾਲ ਆਪਣਾ ਪੜ੍ਹਨਾ ਉਹ ਚੀਜ਼ਾਂ ਤਾਂ ਫੈਮਿਲੀ ਦੀ ਸਪੋਰਟ ਨਾਲ ਹੀ ਪੂਰੀਆਂ ਹੋ ਸਕਦੀਆਂ, ਜਿੱਥੇ ਕਿ ਮੇਰੇ ਮਦਰ ਇਨ ਲਾਅ ਅਤੇ ਫਾਦਰ ਇਨ ਲਾਅ ਨੇ ਔਰ ਮੇਰੇ ਹਸਬੈਂਡ ਨੇ ਬਹੁਤ ਹੈਲਪ ਕੀਤੀ ਜਿਹਦੇ ਕਾਰਨ ਮੈਂ ਫਿਰ ਮੈਂ ਆਪਣਾ ਪੜ੍ਹਾਈ ਨੂੰ ਅੱਗੇ ਵਧਾ ਸਕੀ ਔਰ ਮੈਂ ਐਮ ਏ ਇੰਗਲਿਸ਼ ਕੀਤੀ।
1: ਕਿਆ ਬਾਤ ਹੈ ਜੀ, ਮਤਲਬ ਤੁਸੀਂ ਜਾਰੀ ਰੱਖਿਆ ਸਫ਼ਰ, ਮਤਲਬ ਪੜ੍ਹਨਾ ਲਿਖਣਾ ਕਦੇ ਨਹੀਂ ਛੱਡਿਆ।
0: ਇੱਕ ਲੇਡੀ ਨੂੰ ਇਸ ਮੁਕਾਮ 'ਤੇ ਆਉਣ ਲਈ ਬਹੁਤ ਕੁਛ ਕਰਨਾ ਪੈਂਦਾ ਹੈ
1: ਜੀ,
0: ਔਰ ਕਦੇ ਮੈਂ ਕਦੇ ਬੈਚਲਰ ਨਾ ਰਹਿ ਜਾਵਾਂ, ਇਸ ਲਈ ਮੈਂ ਆਪਣੀ ਪੋਸਟ ਗ੍ਰੈਜੂਏਸ਼ਨ ਨੂੰ ਇੱਕ ਇੰਗਲਿਸ਼ ਦਾ ਸਬਜੈਕਟ ਚੁਣਿਆ ਜੋ ਕਿ ਮੈਂ ਬੇਸਿਕ 12th ਤੱਕ ਵੀ ਅਸੀਂ ਕੀਤਾ ਹੋਇਆ ਸੀ
1: ਜੀ।
0: ਫਿਰ ਫਰਦਰ ਆਪਣੇ ਇੰਜੀਨੀਅਰਿੰਗ ਦੇ ਵਿੱਚ ਵੀ ਪਹਿਲੇ ਸਾਲ ਦੇ ਵਿੱਚ ਸਬਜੈਕਟ ਹੁੰਦਾ
1: ਜੀ। ਮੈਂ ਦੇਖਿਆ ਤੁਹਾਡੇ ਕੋਲੋਂ ਜਾਣ ਰਿਹਾ ਸੀ ਅਜੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਆਈਆਂ ਕਈ ਜਗ੍ਹਾ 'ਤੇ, ਜਿਹਨੂੰ ਅਸੀਂ ਅੱਜ ਦੀ ਪਰਿਭਾਸ਼ਾ 'ਚ ਜਾਂ ਅੱਜ ਦੇ ਵਰਡਸ ਦੇ ਵਿੱਚ ਕਹਿ ਦਿੰਦੇ ਹਾਂ ਕਈ ਵਾਰੀ ਅਸੀਂ ਸਾਨੂੰ ਨਾ ਕਾਮਯਾਬੀ ਵੀ ਜ਼ਿੰਦਗੀ 'ਚ ਫੇਸ ਕਰਨੀ ਪੈਂਦੀ ਹੈ, ਪਰ ਤੁਸੀਂ ਘਬਰਾਏ ਨਹੀਂ। ਆਪਣੇ ਆਪ ਨੂੰ ਪੋਜ਼ਿਟਿਵਿਟੀ ਆਪਣੇ ਸਰਾਊਂਡਿੰਗਸ ਦੇ ਵਿੱਚ ਰੱਖਣ ਵਾਸਤੇ, ਸਕਾਰਾਤਮਕ ਸੋਚ ਨੂੰ ਰੱਖਣ ਵਾਸਤੇ ਕੀ ਕਰਦੇ ਹੋ?
0: ਸਾਨੂੰ ਪੋਜ਼ਿਟਿਵ ਸੋਚ ਰੱਖਣ ਵਾਸਤੇ ਆਪਣੇ ਆਸ ਪਾਸ ਦੀ ਚੀਜ਼ਾਂ ਤੋਂ ਪੋਜ਼ਿਟਿਵਿਟੀ ਲੈਣੀ ਚਾਹੀਦੀ ਹੈ, ਨੇਚਰ ਤੋਂ ਲੈਣੀ ਚਾਹੀਦੀ ਹੈ, ਬਰਡਸ ਤੋਂ ਲੈਣੀ ਚਾਹੀਦੀ ਹੈ ਜਿਹੜੀ ਕਿ ਸਾਰਾ ਦਿਨ ਮਿਹਨਤ ਕਰਦੇ ਹੈ, ਸਾਰਾ ਦਿਨ ਆਪਣੇ ਕੰਮਾਂ ਵਿੱਚ ਲੱਗੇ ਰਹਿੰਦੇ ਹੈ। ਉਸੇ ਤਰ੍ਹਾਂ ਮੈਂ ਵੀ ਆਪਣੇ ਪੋਜ਼ਿਟਿਵ ਕੁਛ ਰੇਡੀਓ 'ਤੇ ਗਾਣੇ ਸੁਣ ਕੇ, ਮੇਰਾ ਰੇਡੀਓ ਤੋਂ ਸੁਣਨ ਦਾ ਪਹਿਲਾਂ ਤੋਂ ਹੀ ਸ਼ੌਂਕ ਸੀਗਾ, ਜਦੋਂ ਵੀ ਪੜ੍ਹਨਾ ਇੱਕ ਘੰਟਾ ਰੇਡੀਓ ਜ਼ਰੂਰ ਸੁਣਨਾ ਅਤੇ ਰੇਡੀਓ 'ਤੇ ਆਪਣੇ ਆਪ ਨੂੰ ਕੁਛ ਨਿਊਜ਼ ਸੁਣਨਾ, ਗਾਣੇ ਸੁਣਨੇ, ਇਹਦੇ ਨਾਲ ਇੱਕ ਪੋਜ਼ਿਟਿਵ ਸੋਚ ਆਉਂਦੀ ਹੈ, ਤੁਸੀਂ ਕਦੀ ਵੀ ਇਕੱਲੇ ਮਹਿਸੂਸ ਨਹੀਂ ਕਰਦੇ ਆਪਣੇ ਆਪ ਨੂੰ। ਅਤੇ ਉਸ ਚੀਜ਼ ਤੋਂ ਵੀ ਮੈਨੂੰ ਪੋਜ਼ਿਟਿਵ ਸੋਚ ਮਿਲੀ, ਇੱਕ ਮਾਤਾ ਪਿਤਾ ਨਾਲ ਗੱਲ ਕਰਕੇ। ਇਹ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ ਕਿ ਅਸੀਂ ਵੱਡਿਆਂ ਨਾਲ ਗੱਲ ਕਰੀਏ, ਉਹਨਾਂ ਦੇ ਐਕਸਪੀਰੀਅੰਸ ਤੋਂ ਚੀਜ਼ਾਂ ਸਿੱਖੀਏ ਅਤੇ ਉਹਨਾਂ ਨਾਲ ਗੱਲਾਂ ਕਰਕੇ ਹੀ ਅਸੀਂ ਪੋਜ਼ਿਟਿਵ ਰਹਿੰਦੇ ਹਾਂ। ਔਰ ਮੈਂ ਹਮੇਸ਼ਾ ਹਰ ਚੀਜ਼ ਨੂੰ ਇੱਕ ਪੋਜ਼ਿਟਿਵ ਵੇ ਨਾਲ ਲੈਂਦੀ ਹਾਂ ਔਰ ਅੱਗੇ ਬੱਚਿਆਂ ਨੂੰ ਵੀ ਮੈਂ ਹੀ ਸਿਖਾਉਂਦੀ ਹਾਂ।
1: ਬਹੁਤ ਖੂਬ ਜੀ, ਬਹੁਤ ਖੂਬ, ਬਹੁਤ ਕੁਝ ਸਿੱਖਣ ਵਾਸਤੇ ਮਿਲ ਰਿਹਾ ਸਾਨੂੰ ਤੁਹਾਡੇ ਕੋਲੋਂ। ਜਦੋਂ ਅਸੀਂ ਗੱਲ ਕਰਦੇ ਹਾਂ ਨਾ ਇੱਕ ਔਰਤ ਦੀ, ਅਤੇ ਚਾਹੇ ਪੁਰਾਣੇ ਦਹਾਕਿਆਂ ਦੀ ਗੱਲ ਕਰੀਏ ਜਾਂ ਅੱਜ ਦੀ ਗੱਲ ਕਰੀਏ, ਅਸੀਂ ਹਮੇਸ਼ਾ ਇਹ ਸੋਚਦੇ ਹਾਂ ਕਿ ਵੁਮਨ ਜਿਹੜੀ ਹੈ, ਔਰਤ ਹੈ, ਉਹ ਕਿਤੇ ਨਾ ਕਿਤੇ ਉਹਦੇ ਸਸ਼ਕਤੀਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਐਮਪਾਵਰਡ ਹੋਣ ਦੀ ਉਹਨੂੰ ਜ਼ਰੂਰਤ ਹੈ। ਹਰ ਔਰਤ ਤੁਹਾਡੇ ਤਰ੍ਹਾਂ ਖੁਸ਼ਕਿਸਮਤ ਨਹੀਂ ਹੁੰਦੀ ਜਿਹਨੂੰ ਪਰਿਵਾਰ ਦਾ ਸਪੋਰਟ ਮਿਲਦਾ ਹੈ, ਪਰ ਉਹ ਕਰਨਾ ਬਹੁਤ ਕੁਝ ਚਾਹੁੰਦੀ ਹੈ, ਸੁਪਨੇ ਬਹੁਤ ਦੇਖਦੀ ਹੈ। ਜਦੋਂ ਇੱਦਾਂ ਦੀ ਕੋਈ ਔਰਤ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੇ ਅਤੇ ਉਹਨੂੰ ਮੁਸ਼ਕਿਲਾਂ ਆਉਂਦੀਆਂ ਨੇ ਅਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ?
0: ਜ਼ਰੂਰੀ ਨਹੀਂ ਕਿ ਫੈਮਿਲੀ ਦੀ ਸਪੋਰਟ ਮਿਲੇ, ਲੇਕਿਨ ਅਸੀਂ ਇੱਕ ਔਰਤ ਦਾ ਸਾਥ ਹੀ ਆਸ ਪਾਸ ਤੋਂ ਮਿਲਦਾ ਹੈ
1: ਜੀ,
0: ਕਿਉਂਕਿ ਅਸੀਂ ਆਪਣੇ ਸਰਕਲ ਦੇ ਵਿੱਚ ਹੀ ਇਸ ਤਰ੍ਹਾਂ ਦੇ ਪੋਜ਼ਿਟਿਵ ਸਕਦੇ ਹਾਂ ਜਿਹੜੇ ਕਿ ਉਹਨਾਂ ਦੀ ਇੰਸਪੀਰੇਸ਼ਨ ਬਣਨ। ਹਰ ਸਾਨੂੰ ਆਪਣੇ ਸਰਕਲ ਦੇ ਵਿੱਚੋਂ ਪੋਜ਼ਿਟਿਵ ਲੋਕਾਂ ਨਾਲ ਜੁੜਨਾ ਚਾਹੀਦਾ ਹੈ, ਔਰ ਇਸੀ ਤਰ੍ਹਾਂ ਮੈਨੂੰ ਵੀ ਅੱਗੇ ਪੋਜ਼ਿਟਿਵ ਲੇਡੀਜ਼ ਮਿਲਦੀਆਂ ਰਹੀਆਂ। ਮੇਰੇ ਪ੍ਰਿੰਸੀਪਲ ਉਹਨਾਂ ਨੇ ਬਹੁਤ ਸਾਥ ਦਿੱਤਾ ਔਰ ਪ੍ਰਿੰਸੀਪਲ ਨੇ ਹੀ ਮੈਨੂੰ ਅੱਗੇ ਕਿਹਾ ਕਿ ਹੁਣ ਤੁਸੀਂ ਇਹ ਮੁਸ਼ਕਿਲ ਸਟੈਪ ਲੈ ਲਿਆ ਹੈ ਐਮ ਏ ਇੰਗਲਿਸ਼ ਕਰਨ ਤੋਂ
1: ਜੀ,
0: ਇਹ ਹੁਣ ਤੁਸੀਂ ਐਜੂਕੇਸ਼ਨ ਫੀਲਡ ਵਿੱਚ ਆ ਹੀ ਗਏ ਹੋ ਤਾਂ ਤੁਸੀਂ ਬੀਐਡ ਵੀ ਕਰ ਲਓ। ਫਿਰ ਮੈਂ ਸੋਚਿਆ ਫਿਰ ਮੇਰੇ ਲਈ ਇੰਨਾ ਮੁਸ਼ਕਿਲ ਕੰਮ ਕਿ ਬੱਚਿਆਂ ਨੂੰ ਪੜ੍ਹਾਉਂਦੇ ਪੜ੍ਹਾਉਂਦੇ ਮੈਂ ਫਿਰ ਬੀਐਡ, ਉੱਪਰੋਂ ਬੀਐਡ ਪਹਿਲਾਂ 1 ਸਾਲ ਦੀ ਸੀ ਜਦੋਂ ਮੈਂ ਕਰਨੀ ਸੀ ਉਹ 2 ਸਾਲ ਦੀ ਹੋ ਗਈ, ਅਤੇ ਇਸ ਚੀਜ਼ ਨੂੰ ਫਿਰ ਮੇਰੇ ਲਈ ਮੁਸ਼ਕਿਲ ਆ ਗਈ। ਲੇਕਿਨ ਹੁਣ ਜਿਸ ਤਰ੍ਹਾਂ ਕਿ ਮੈਨੂੰ ਗਾਈਡੈਂਸ ਮਿਲੀ ਸੀ, ਮੈਂ ਅੱਗੇ ਬੀਐਡ ਦਾ ਟੈਸਟ ਦਿੱਤਾ ਉਹ ਵੀ ਕਲੀਅਰ ਹੋ ਗਿਆ ਅਤੇ ਮੈਂ ਬੀਐਡ ਵੀ ਕਰ ਲਈ। ਅਤੇ ਇਸ ਤਰ੍ਹਾਂ ਹੀ ਕੋਈ ਲੇਡੀ ਕਿਸੇ ਦੀ ਇੰਸਪੀਰੇਸ਼ਨ ਬਣ ਜਾਂਦੀ ਹੈ, ਜ਼ਰੂਰੀ ਨਹੀਂ ਕਿ ਉਹ ਫੈਮਿਲੀ 'ਚ ਹੋਵੇ, ਤੁਸੀਂ ਬਾਹਰ ਸਰਕਲ 'ਚ ਵੀ ਆਪਣੇ ਲੱਭ ਸਕਦੇ। ਲੇਕਿਨ ਅਗਰ ਤੁਹਾਡੇ ਅੰਦਰ ਉਹ ਪੋਜ਼ਿਟਿਵ ਜਜ਼ਬਾ ਹੈ ਔਰ ਪੋਜ਼ਿਟਿਵ ਸੋਚ ਹੈ ਤਾਂ ਹੀ ਤੁਸੀਂ ਉਸ ਪੋਜ਼ਿਟਿਵ ਚੀਜ਼ ਨੂੰ ਅਟਰੈਕਟ ਕਰ ਸਕਦੇ ਹੋ।
1: ਬਿਲਕੁਲ ਜੀ, ਅਸੀਂ ਅੱਜ ਇਹ ਸਮਝ ਪਾ ਰਹੇ ਹਾਂ ਕਿ ਜਿੰਨੀਆਂ ਵੀ ਸਵਾਲੀਆਂ ਤੁਹਾਨੂੰ ਸੁਣ ਰਹੀਆਂ ਨੇ ਅਤੇ ਉਹ ਤੁਹਾਡੇ ਤੋਂ ਮੋਟੀਵੇਟ ਅਤੇ ਉਤਸ਼ਾਹਿਤ ਜ਼ਰੂਰ ਹੋਣਗੀਆਂ। ਜਿਸ ਤਰ੍ਹਾਂ ਕਿ ਆਪਾਂ ਹੁਣੇ ਜ਼ਿਕਰ ਕੀਤਾ ਮੁਸ਼ਕਿਲਾਂ ਦੀ ਗੱਲ ਕੀਤੀ, ਪੋਜ਼ਿਟਿਵਿਟੀ ਦੀ ਗੱਲ ਕੀਤੀ, ਅਤੇ ਉਹਦੇ ਨਾਲ ਨਾਲ ਜਿਸ ਤਰ੍ਹਾਂ ਹੁਣ ਤੁਸੀਂ ਪ੍ਰਿੰਸੀਪਲ ਹੈ,

0: ਪ੍ਰਿੰਸੀਪਲ ਸਰਵ ਕਰ ਰਹੇ ਹੋ ਤੇ ਉਹਦੇ ਵਿੱਚ ਕਹਿੰਦੇ ਨੇ ਕਿ ਪ੍ਰਿੰਸੀਪਲ ਇੱਕ ਇਦਾਂ ਦਾ ਅਹੁਦਾ ਹੁੰਦਾ ਜਿਹੜੀਆਂ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਆਈਆਂ ਤੇ ਤੁਸੀਂ ਹੋਰ ਅੱਗੇ ਕੀ ਦੇਖ ਰਹੇ ਹੋ ਕਿ ਮੈਂ ਹੋਰ ਕਿੱਦਾਂ ਦੀਆਂ ਕਾਰਗੁਜ਼ਾਰੀਆਂ ਕਰਾਂ ਤਾਂ ਜੋ ਬੱਚਿਆਂ ਨੂੰ ਇੱਕ ਨਵੀਂ ਤਰਜੀਹ ਮਿਲ ਸਕੇ
1: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਇੰਜੀਨੀਅਰ ਰਹੀ ਫਿਰ ਟੀਚਰ ਰਹੀ ਤੇ ਹੁਣ ਮੈਂ ਪ੍ਰਿੰਸੀਪਲ ਸਰਵ ਕਰ ਰਹੀ ਹਾਂ ਤੇ ਮੈਂ ਇਸ ਡਿਫਰੈਂਟ ਰੋਲਸ ਤੋਂ ਇਹ ਸਮਝ ਪਾ ਰਹੀ ਹਾਂ ਕਿ ਸਾਨੂੰ ਬੱਚਿਆਂ ਦੇ ਨਾਲ ਆਪਣੇ ਆਪ ਨੂੰ ਅਪਡੇਟ ਕਰਨਾ ਚਾਹੀਦਾ ਹੈ ਸਾਨੂੰ ਨੈਰੋ ਮਾਈਂਡਡਨੈਸ ਨਹੀਂ ਰੱਖਣੀ ਚਾਹੀਦੀ ਸਾਨੂੰ ਬ੍ਰੌਡ ਥਿੰਕਿੰਗ ਰੱਖਣੀ ਚਾਹੀਦੀ ਹੈ ਜਿਵੇਂ ਕਿ ਇੰਜੀਨੀਅਰਿੰਗ ਕਰਨ ਤੋਂ ਬਾਅਦ ਟੈਕਨੋਲੋਜੀ ਦਾ ਯੂਜ਼ ਪਤਾ ਚੱਲਿਆ ਨਾਲ ਦੇ ਨਾਲ ਟੀਚਰ ਦੀ ਤਰ੍ਹਾਂ ਉਹਨਾਂ ਨੂੰ ਗਾਈਡ ਕਰਨਾ ਹੁਣ ਐਜ਼ ਅ ਪ੍ਰਿੰਸੀਪਲ ਵੀ ਮੈਨੂੰ ਹਰ ਸਟੈਪ 'ਤੇ ਹਰ ਬੱਚੇ ਨੂੰ ਮੋਟੀਵੇਟ ਕਰਨਾ ਹੈ ਮੇਰੀ ਇਹੀ ਡਿਊਟੀ ਹੈ ਆਪਣੇ ਆਪ ਮੁਸ਼ਕਿਲਾਂ ਸੋਲਵ ਹੁੰਦੀਆਂ ਜਾਣਗੀਆਂ ਜਿਹੜੀ ਐਡਮਿਨਿਸਟ੍ਰੇਸ਼ਨ ਚੀਜ਼ਾਂ ਸਿੱਖਣੀਆਂ ਹੈ ਉਹ ਤਾਂ ਹੌਲੀ ਹੌਲੀ ਓਬਜ਼ਰਵੇਸ਼ਨ ਫੇਸ ਤੋਂ ਬਾਅਦ ਐਕਸਪੀਰੀਅੰਸ ਨਾਲ ਹੀ ਸਿੱਖੀਆਂ ਜਾਂਦੀਆਂ ਹੈ ਲੇਕਿਨ ਜਿੰਨੀਆਂ ਚੀਜ਼ਾਂ ਮੈਂ ਪਹਿਲਾਂ ਐਕਸਪੀਰੀਅੰਸ ਕੀਤੀਆਂ ਮੈਨੂੰ ਉਸ ਦੇ ਨਾਲ ਇਹ ਸਮਝ ਆਈ ਹੈ ਕਿ ਹਰ ਬੱਚੇ ਨੂੰ ਅਸੀਂ ਮੋਟੀਵੇਟ ਕਰੀਏ ਇਨਕਰੇਜ ਕਰੀਏ ਉਹਦੇ ਨਾਲ ਅਸੀਂ ਜਿਸ ਤਰ੍ਹਾਂ ਗੱਲ ਕਰਦੇ ਹਾਂ ਕਿਆ ਵੇ ਆਫ ਕਮਿਊਨੀਕੇਸ਼ਨ ਹੈ ਇੱਕ ਟੀਚਰ ਦਾ ਉਸ ਚੀਜ਼ ਨੂੰ ਬੜਾ ਇਫੈਕਟ ਦਿੰਦਾ ਹੈ ਉਸ ਬੱਚੇ 'ਤੇ ਅਤੇ ਸਾਨੂੰ ਬੱਚਿਆਂ ਦੇ ਅੱਜ ਕੱਲ੍ਹ ਜਿਹੜੇ ਡਿਪਰੈਸ਼ਨਸ ਹੋ ਰਹੇ ਹੈ ਜਾਂ ਜਿਹੜੇ ਬੱਚੇ ਜ਼ਿਆਦਾ ਤੋਂ ਜ਼ਿਆਦਾ ਮੋਬਾਈਲ ਯੂਜਿਸ ਦੇ ਵਿੱਚ ਹੈਗੇ ਉਹਨਾਂ ਚੀਜ਼ਾਂ ਨੂੰ ਘੱਟ ਕਰਨ ਵਾਸਤੇ ਉਹਨਾਂ ਨੂੰ ਮੋਟੀਵੇਟ ਪ੍ਰੋਪਰ ਇਨਕਰੇਜਮੈਂਟ ਔਰ ਮੋਬਾਈਲ ਦਾ ਵੀ ਪ੍ਰੋਪਰ ਯੂਜ਼ ਕਰਨਾ ਸਿਖਾਉਣਾ ਚਾਹੀਦਾ ਹੈ ਕਿ ਮੋਬਾਈਲ ਹਮੇਸ਼ਾ ਇੱਕ ਐਂਟਰਟੇਨਮੈਂਟ ਦਾ ਸਾਧਨ ਹੀ ਨਹੀਂ ਉਹਨੂੰ ਪ੍ਰੋਪਰ ਯੂਜ਼ ਕਰਨ ਵਾਸਤੇ ਕਿਆ ਉਹਦੇ ਉਦੇਸ਼ ਹੈ ਉਹ ਚੀਜ਼ਾਂ ਸਿਖਾਉਣੀਆਂ ਚਾਹੀਦੀਆਂ ਹੈ ਕਿਉਂਕਿ ਇਹ ਟੈਕਨੀਕਲ ਯੁੱਗ ਹੈ ਹੁਣ ਬੱਚਿਆਂ ਨੇ ਉਹ ਚੀਜ਼ਾਂ ਵੀ ਸਿੱਖਣੀਆਂ ਹੈ ਅਤੇ ਟੀਚਰਸ ਨੂੰ ਪ੍ਰਿੰਸੀਪਲ ਨੂੰ ਉਸ ਚੀਜ਼ਾਂ ਨਾਲ ਅਪਡੇਟ ਕਰਨਾ ਚਾਹੀਦਾ ਹੈ
0: ਬਹੁਤ ਖੂਬ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ ਕਿ ਤਕਨੀਕੀ ਯੁੱਗ ਹੈ ਅਤੇ ਸਾਨੂੰ ਮੋਬਾਈਲ ਦੀ ਵਰਤੋਂ ਕਰਨੀ ਹੈ ਪਰ ਬੱਚਿਆਂ ਨੂੰ ਇਹ ਸਿਖਾਉਣ ਦੀ ਜ਼ਰੂਰਤ ਹੈ ਕਿ ਮੋਬਾਈਲ ਦੀ ਵਰਤੋਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਅਸੀਂ ਬੱਚਿਆਂ ਦੀ ਜਦੋਂ ਗੱਲ ਕਰਦੇ ਹਾਂ ਅਤੇ ਇੱਕ ਨੌਜਵਾਨ ਵਰਗ ਦੀ ਗੱਲ ਕਰਦੇ ਹਾਂ ਉਸ ਐਨਰਜੀ ਦੀ ਗੱਲ ਕਰਦੇ ਹਾਂ ਜੋ ਸਾਡੇ ਦੇਸ਼ ਨੂੰ ਇੱਕ ਨਵੀਆਂ ਦਿਸ਼ਾ ਦੇ ਵਿੱਚ ਲੈ ਕੇ ਜਾ ਸਕਦਾ ਹੈ ਅਤੇ ਉਹਦੇ ਵਾਸਤੇ ਕਿੱਦਾਂ ਦੇ ਉਪਰਾਲੇ ਸਕੂਲੀ ਪੱਧਰ ਦੇ ਉੱਤੇ ਕੀਤੇ ਜਾਂਦੇ ਨੇ
1: ਜਿਵੇਂ ਕਿ ਨੌਜਵਾਨ ਯੁੱਗ ਵਿੱਚ ਕਾਫੀ ਫਰਸਟ੍ਰੇਸ਼ਨਸ ਹੈ ਉਹਨਾਂ ਦੀ ਜਿਹੜੀ ਐਨਰਜੀ ਹੈ ਉਹਨਾਂ ਨੂੰ ਪੂਰਾ ਯੂਟੀਲਾਈਜ਼ ਕਰਨਾ ਇਹਦੇ ਲਈ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਪ੍ਰੋਪਰ ਕਾਉਂਸਲਿੰਗ ਸੈਮੀਨਾਰਸ ਦੇ ਸਕਦੇ ਹਾਂ ਔਰ ਅਸੀਂ ਆਪਣੇ ਸਕੂਲ ਵਿੱਚ ਟਾਈਮ ਟੂ ਟਾਈਮ ਕਾਉਂਸਲਿੰਗ ਸੈਸ਼ਨਸ ਕਰਵਾਉਂਦੇ ਰਹਿੰਦੇ ਹਾਂ ਕੁਝ ਕਰੀਅਰ ਕਾਉਂਸਲਿੰਗਸ ਉਹਨਾਂ ਦੇ ਐਜੂਕੇਸ਼ਨ ਟੂਰਸ ਉਹਨਾਂ ਨੂੰ ਡਿਫਰੈਂਟ ਵੱਖ ਵੱਖ ਐਕਸਪੋਜਰਸ ਦਿੰਦੇ ਹਾਂ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਦੁਨੀਆ ਕਿੱਥੇ ਚੱਲ ਰਹੀ ਹੈ ਕਿਸ ਤਰ੍ਹਾਂ ਵੱਧ ਰਹੀ ਹੈ ਡਿਵੈਲਪ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ ਐਕਸਪੋਜਰਸ ਕਰਵਾਉਣਾ ਬੱਚਿਆਂ ਨੂੰ ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਹੈ ਅਤੇ ਉਸ ਨਾਲ ਹੀ ਬੱਚੇ ਆਪਣੀ ਜਿਹੜੀ ਪੜ੍ਹਾਈ ਹੈ ਉਹਦਾ ਪ੍ਰੋਪਰ ਯੂਜ਼ ਕਰਕੇ ਉਸ ਚੀਜ਼ ਨੂੰ ਆਪਣੇ ਮੁਕਾਮ ਤੱਕ ਪਹੁੰਚ ਸਕਦੇ ਹਨ ਨਾਲ ਹੀ ਨਾਲ ਉਹਨਾਂ ਨੂੰ ਕਾਉਂਸਲਿੰਗ ਟਾਈਮ ਟੂ ਟਾਈਮ ਮਿਲੀ ਹੋਵੇ ਤਾਂ ਹੋਰ ਵਧੀਆ ਮੁਕਾਮ 'ਤੇ ਪਹੁੰਚਣ
0: ਜੀ ਅਤੇ ਇੱਕ ਬੈਲੈਂਸ ਜਿਹਨੂੰ ਅਸੀਂ ਦੇਖਦੇ ਹਾਂ ਨਾ ਜ਼ਿੰਦਗੀ 'ਚ ਕਹਿੰਦੇ ਬੈਲੈਂਸ ਬਹੁਤ ਜ਼ਰੂਰੀ ਹੈ ਤੁਸੀਂ ਇੱਕ ਮਾਤਾ ਵੀ ਹੋ ਅਤੇ ਇੱਕ ਪ੍ਰਿੰਸੀਪਲ ਵੀ ਹੋ ਅਤੇ ਬੱਚਿਆਂ ਦੇ ਨਾਲ ਵੀ ਤੁਹਾਡਾ ਇੰਟਰੈਕਸ਼ਨ ਰਹਿੰਦਾ ਹੈ ਫਿਰ ਮੈਂ ਉਹੀ ਗੱਲ 'ਤੇ ਆਵਾਂਗੀ ਕਿ ਘਰ ਦੀ ਇੱਕ ਗੱਲਬਾਤ ਅਤੇ ਆਪਣੇ ਪ੍ਰੋਫੈਸ਼ਨ ਨੂੰ ਜਸਟੀਫਾਈ ਕਰਨਾ ਇੱਕ ਔਰਤ ਵਾਸਤੇ ਕਈ ਵਾਰੀ ਇੱਕ ਪ੍ਰੈਸ਼ਰ ਹੁੰਦਾ ਹੈ ਅਤੇ ਕਈ ਵਾਰੀ ਉਹ ਪ੍ਰੈਸ਼ਰ ਜਿਹੜਾ ਹੈ ਸਾਨੂੰ ਸਟ੍ਰੈਸ ਜਿਹੜਾ ਆਪਾਂ ਘਰ ਆ ਕੇ ਉਹ ਆਪਣੀ ਫਰਸਟ੍ਰੇਸ਼ਨ ਜਾਂ ਕਿਸੇ ਤਰੀਕੇ ਨਾਲ ਉਹਨਾਂ ਨੂੰ ਆਪਣੇ ਬੱਚਿਆਂ ਦੇ ਸਾਹਮਣੇ ਜ਼ਾਹਿਰ ਕਰ ਦਿੰਦੇ ਹਾਂ ਇਹ ਜਿਹੜਾ ਬੈਲੈਂਸ ਹੈ ਜਿੰਨੀਆਂ ਵੀ ਸਵਾਲੀਆਂ ਤੁਹਾਨੂੰ ਸੁਣ ਰਹੀਆਂ ਨੇ ਕਿਉਂਕਿ ਮੈਂ ਤੁਹਾਡੀ ਪਰਸਨੈਲਿਟੀ ਨੂੰ ਦੇਖ ਕੇ ਦੇਖ ਰਹੀ ਹਾਂ ਕਿ ਤੁਸੀਂ ਬੜੀ ਇੱਕ ਠਹਿਰੀ ਜਿਹੀ ਇੱਕ ਸ਼ਖਸੀਅਤ ਹੈ ਤੁਹਾਡੀ ਅਤੇ ਜਿਹੜਾ ਬੈਲੈਂਸ ਹੈ ਇਹਨੂੰ ਕਿੱਦਾਂ ਬਣਾਉਂਦੇ ਹੋ
1: ਬਿਲਕੁਲ ਬੈਲੈਂਸ ਅਗਰ ਮੈਂ ਐਜ਼ ਅ ਪ੍ਰਿੰਸੀਪਲ ਹਾਂ ਟੀਚਰ ਰਹੀ ਹਾਂ ਤਾਂ ਮੇਰੇ ਅੰਦਰ ਪੇਸ਼ੈਂਸ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਪੇਸ਼ੈਂਸ ਦੇ ਨਾਲ ਹੀ ਮੈਂ ਆਪਣੇ ਬੱਚਿਆਂ ਨੂੰ ਟੈਕਲ ਕਰਦੇ ਹੋਏ ਬਾਕੀ ਬੱਚਿਆਂ ਨੂੰ ਵੀ ਟੈਕਲ ਕਰਨਾ ਹੈ ਔਰ ਮੈਂ ਜਦੋਂ ਘਰ ਆਉਂਦੀ ਹਾਂ ਮੈਂ ਬਿਲਕੁਲ ਆਪਣੇ ਬੱਚਿਆਂ ਨੂੰ ਆਪਣੇ ਪਤੀ ਨੂੰ ਪ੍ਰੋਪਰ ਅਸੀਂ ਟਾਈਮ ਦੇਣਾ ਹੈ ਕਿਉਂਕਿ ਬੱਚਿਆਂ ਨੇ ਵੀ ਮੇਰੇ ਤੋਂ ਹੀ ਸਿੱਖਣਾ ਹੈ ਮੈਂ ਕਿਸ ਤਰ੍ਹਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਸਿਚੁਏਸ਼ਨਸ ਨੂੰ ਕਿਸ ਤਰ੍ਹਾਂ ਸਰਕਮਸਟਾਂਸਿਸ ਨੂੰ ਹੈਂਡਲ ਕਰ ਰਹੀ ਹਾਂ ਅਗਰ ਮੈਂ ਹੀ ਉਹਨਾਂ ਨੂੰ ਹੈਂਡਲ ਕਰਨਾ ਨਹੀਂ ਸਿਖਾਵਾਂਗੇ ਫਿਰ ਕੌਣ ਸਿਖਾਏਗਾ ਹਰ ਚੀਜ਼ ਵਾਸਤੇ ਉਹਨਾਂ ਦੀ ਅਕੈਡਮਿਕਸ ਦੇ ਵਿੱਚ ਉਹਨਾਂ ਦੀ ਪੜ੍ਹਾਈਆਂ ਦੇ ਵਿੱਚ ਉਹਨਾਂ ਦੇ ਖੇਲ ਕੂਦ ਦੇ ਵਿੱਚ ਉਹਨਾਂ ਦੀ ਪ੍ਰੋਪਰ ਗਰੋਥ ਵਾਸਤੇ ਪ੍ਰੋਪਰ ਡਾਇਟ ਪਲਾਨ ਕਰਨਾ ਹਰ ਫੈਮਿਲੀ ਦੇ ਮੈਂਬਰ ਲਈ ਸਾਨੂੰ ਸੋਚਣਾ ਇੱਕ ਲੇਡੀ ਦਾ ਹੀ ਕੰਮ ਹੈ ਔਰ ਇੱਕ ਲੇਡੀ ਅਗਰ ਪ੍ਰੋਪਰ ਗਾਈਡੈਂਸ ਪ੍ਰੋਪਰ ਚਾਰਟਸ ਪ੍ਰੋਪਰ ਟਾਈਮ ਟੇਬਲਸ ਬਣਾਉਂਦੇ ਹੈ ਤਾਂ ਹੀ ਫੈਮਿਲੀ ਵੀ ਉਹਨੂੰ ਪ੍ਰੋਪਰ ਸਪੋਰਟ ਵੀ ਕਰਦੀ ਹੈ ਔਰ ਖੁਸ਼ ਵੀ ਰਹਿੰਦੇ ਹੈ ਸਾਰੇ ਫੈਮਿਲੀ ਮੈਂਬਰਸ ਨੂੰ ਖੁਸ਼ ਰੱਖਣਾ ਇੱਕ ਲੇਡੀ ਹੀ ਨਹੀਂ ਇੱਕ ਆਪਸ ਦੇ ਮਿਊਚੁਅਲ ਰਿਸਪੈਕਟਸ ਹੈਗੀਆਂ ਅਤੇ ਇੱਕ ਦੂਜੇ ਦੀ ਅਗਰ ਰਿਸਪੈਕਟ ਹੈਗੀ ਹੈ ਬੱਚੇ ਵੀ ਇਹ ਚੀਜ਼ਾਂ ਨੂੰ ਦੇਖ ਕੇ ਸਿੱਖਦੇ ਹੈ ਤਾਂ ਇਹ ਚੀਜ਼ਾਂ ਆਪਣੇ ਆਪ ਬੈਲੈਂਸ ਹੋ ਜਾਂਦੀਆਂ
0: ਮਤਲਬ ਮੈਨੇਜ ਹੋ ਜਾਂਦੀਆਂ ਚੀਜ਼ਾਂ
1: ਹਾਂਜੀ ਬਿਲਕੁਲ
0: ਇਨਸਾਨ ਕਰਨਾ ਚਾਹੀਦਾ ਬਿਲਕੁਲ ਜੀ ਜਿਸ ਤਰ੍ਹਾਂ ਅਸੀਂ ਸੁਪਨਿਆਂ ਤੋਂ ਇਹ ਗੱਲ ਸ਼ੁਰੂ ਕੀਤੀ ਸੀਗੀ ਅਤੇ ਸੁਪਨਿਆਂ ਬਾਰੇ ਮੈਂ ਹੋਰ ਜਾਣਨਾ ਚਾਹਾਂਗੀ ਆਪਾਂ ਸੁਪਨੇ ਵੇਖਦੇ ਹਾਂ ਉਹਨਾਂ

0: ਨੂੰ ਪੂਰਾ ਕਰਨ ਦੇ ਵਿੱਚ ਅਸੀਂ ਆਪਣੀ ਪੂਰੀ ਤਾਕਤ ਲਗਾ ਦਿੰਦੇ ਹਾਂ ਅਤੇ ਜਦੋਂ ਅਸੀਂ ਉਹਨਾਂ ਨੂੰ ਅਚੀਵ ਕਰ ਲੈਂਦੇ ਹਾਂ ਅਤੇ ਹੋਰ ਨਵੇਂ ਸੁਪਨੇ ਵੇਖਣਾ ਸ਼ੁਰੂ ਕਰ ਦਿੰਦੇ ਹਾਂ। ਅੱਗੇ ਦੇ ਤੁਹਾਡੇ ਪਲੈਨਿੰਗ ਆਪਣੀ ਲਾਈਫ ਨੂੰ ਲੈ ਕੇ ਕੀ ਨੇ?
1: ਹੁਣ ਜਿਵੇਂ ਕਿ ਮੈਂ ਪ੍ਰਿੰਸੀਪਲ ਹਾਂ ਅਤੇ ਬੱਚਿਆਂ ਦੇ ਸਿਲੇਬਸ ਦੇਖਦੇ ਹਾਂ, ਬੱਚਿਆਂ ਦੀ ਮੈਂਟਲ ਹੈਲਥ ਨੂੰ ਦੇਖਦੇ ਹੋਏ ਉਹਨਾਂ ਦੇ ਜਿਹੜੇ ਕਰੀਕੁਲਮਸ ਬਣਦੇ ਹੈ, ਮੈਂ ਉਸ ਚੀਜ਼ ਵੱਲ ਨੂੰ ਸੁਪਨਾ ਦੇਖਦੀ ਹਾਂ ਕਿ ਮੈਂ ਸ਼ਾਇਦ CBSE ਦੀ ਟੀਮ ਦੇ ਵਿੱਚ ਕਦੀ ਮੈਂ ਆਪਣਾ ਯੋਗਦਾਨ ਦੇ ਪਾਊਂਗੀ ਤਾਂ ਮੈਂ ਉਸ CBSE ਦੀ ਟੀਮ ਦੇ ਵਿੱਚ ਜਾਣਾ ਚਾਹੁੰਦੀ ਹਾਂ। ਕਦੀ ਮੈਨੂੰ ਮੌਕਾ ਮਿਲਿਆ ਤਾਂ ਡੈਫੀਨੇਟਲੀ ਆਈਲ ਗੋ ਫੋਰ ਇਟ ਐਂਡ ਆਈਲ ਹੈਲਪ ਦੈਮ ਕਿ ਮੈਂ ਮੇਰੇ ਆਈਡੀਆਜ਼ ਕੀ ਨੇ ਅਤੇ ਮੈਂ ਕਿਸ ਤਰ੍ਹਾਂ ਇਸ ਚੀਜ਼ ਨੂੰ ਹੋਰ ਬੱਚਿਆਂ ਦੇ ਮਾਇੰਡ ਨੂੰ ਸੋਚਦੇ ਹੋਏ, ਮਾਇੰਡ ਸਾਈਕੋਲੋਜੀ ਨੂੰ ਅਸੀਂ ਰੀਡ ਕਰਦੇ ਹੋਏ ਉਸ ਚੀਜ਼ ਨੂੰ ਕਿਸ ਤਰ੍ਹਾਂ ਹੋਰ ਅੱਛਾ ਡਿਵੈਲਪ ਕਰ ਸਕਦੇ ਹਾਂ।
0: ਜੀ, ਜੇ ਤੁਹਾਨੂੰ ਇੱਕ ਸਵਾਲ ਪੁੱਛਿਆ ਜਾਏ ਕਿ ਤੁਸੀਂ ਐਜੂਕੇਸ਼ਨ ਸਿਸਟਮ ਨੂੰ ਹੋਰ ਕਿੱਦਾਂ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਕੀ ਜਵਾਬ ਹੋਏਗਾ?
1: ਅਸੀਂ ਬੱਚਿਆਂ ਨੂੰ ਪਹਿਲਾਂ ਤਾਂ ਮੋਟੀਵੇਟ ਕਰਨਾ, ਇਨਕਰੇਜ ਕਰਨਾ, ਔਰ ਜਿਹੜੇ ਸਿਲੇਬਸ ਪਹਿਲਾਂ ਤੋਂ ਬਣੇ ਹੋਏ ਹੈ ਬੱਚਿਆਂ ਨੂੰ ਰੂਬਰੂ ਕਰਵਾਉਣਾ ਕਿ ਇਹ ਚੀਜ਼ਾਂ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਐਜੂਕੇਸ਼ਨ ਸਿਸਟਮ ਆਲਰੇਡੀ ਅੱਛਾ ਚੱਲ ਰਿਹਾ ਹੈ, ਇਹਨੂੰ ਹੋਰ ਅੱਛਾ ਸਾਡੇ ਬੱਚੇ ਹੀ ਇਨ ਡੈਪਥ ਨੌਲੇਜ ਉਹਨਾਂ ਨੂੰ ਪ੍ਰੋਪਰ ਅਸੀਂ ਅਗਰ ਗਾਈਡੈਂਸ ਦਈਏ, ਪ੍ਰੋਪਰ ਕੋਨਸੈਪਟਸ ਨੂੰ ਸਮਝਾਈਏ ਤਾਂ ਬੱਚੇ ਉਸ ਚੀਜ਼ ਨੂੰ ਕੋਨਸੈਪਚੁਅਲੀ ਸਮਝ ਕੇ ਉਸ ਚੀਜ਼ ਨੂੰ ਵੱਖ ਵੱਖ ਏਰੀਆਜ਼ ਦੇ ਵਿੱਚ ਯੂਜ਼ ਕਰ ਸਕਦੇ ਹੈ। ਅਤੇ ਐਜੂਕੇਸ਼ਨ ਸਿਸਟਮ ਬਿਹਤਰ ਬਣਾਉਣਾ ਹਰ ਟੀਚਰ ਦੇ ਹੱਥ ਵਿੱਚ ਹੈ। ਇੱਕ ਟੀਚਰ ਦੀ ਜਿਹੜੀ ਵਿਜ਼ਨ ਹੈ ਜਦੋਂ ਕਲਾਸ ਦੇ ਅੰਦਰ ਐਂਟਰ ਕਰਦਾ ਹੈ, ਉਹ ਕਿਸ ਤਰ੍ਹਾਂ ਉਸ ਚੀਜ਼ ਨੂੰ ਯੂਜ਼ ਕਰਦਾ ਹੈ, ਕਿਸ ਤਰ੍ਹਾਂ ਬੱਚਿਆਂ ਦੇ ਸਾਹਮਣੇ ਪ੍ਰਜੈਂਟ ਕਰਦਾ ਹੈ, ਕਨਸੈਪਚੁਅਲ ਲਰਨਿੰਗ ਕਰਵਾਉਂਦਾ ਹੈ, ਇਹ ਚੀਜ਼ਾਂ ਬਿਹਤਰ ਬਣਾਉਂਦੀਆਂ। ਅਤੇ ਮੇਰਾ ਮੰਨਣਾ ਹੈ ਕਿ ਐਜੂਕੇਸ਼ਨ ਸਿਸਟਮ ਹਰ ਟੀਚਰ ਦੇ ਹੱਥ ਵਿੱਚ ਹੈ, ਉਹਨੂੰ ਕਿਸ ਤਰ੍ਹਾਂ ਬਿਹਤਰ ਬਣਾ ਰਹੇ ਹੈ।
0: ਅਕਸਰ ਇੱਕ ਔਰਤਾਂ ਦਾ ਇਹ ਵੀ ਸਵਾਲ ਹੁੰਦਾ ਹੈ ਕਿ ਜਿਹੜਾ ਉਹ ਜਾਣਨਾ ਚਾਹਣਗੇ ਤੁਹਾਡੇ ਕੋਲੋਂ ਕਿ ਜਦੋਂ ਅਸੀਂ ਪ੍ਰਿੰਸੀਪਲ ਇੱਕ ਇੱਦਾਂ ਦੀ ਵਧੀਆ ਸੀਟ ਦੇ ਉੱਤੇ ਨੋਬਲ ਪ੍ਰੋਫੈਸ਼ਨ ਦੇ ਵਿੱਚ ਅਸੀਂ ਆ ਜਾਂਦੇ ਹਾਂ ਅਤੇ ਘਰ ਨੂੰ ਵੀ ਬੈਲੈਂਸ ਕਰਨਾ ਪੈਂਦਾ, ਇਹਦੀ ਇਹ ਗੱਲ ਅਸੀਂ ਵਾਰ ਵਾਰ ਇਸ ਕਰਕੇ ਕਰ ਸਕਦੇ ਹਾਂ ਕਿਉਂਕਿ ਹਰ ਔਰਤ ਘਰ ਦੇ ਨਾਲ ਜੁੜੀ ਹੋਈ ਹੈ ਅਤੇ ਉਹ ਘਰ ਦੇ ਵਿੱਚ ਕੁਕਿੰਗ ਵੀ ਕਰਨੀ ਅਤੇ ਬਾਹਰਲਾ ਫੀਲਡ ਵੀ ਸੰਭਾਲਣਾ, ਅਤੇ ਕਈ ਵਾਰੀ ਕਈਆਂ ਕੋਲ ਇੰਨੀ ਪ੍ਰੋਵੀਜ਼ਨ ਨਹੀਂ ਹੁੰਦੀ ਜਿਹਦੇ ਨਾਲ ਉਹ ਹਾਊਸ ਹੈਲਪ ਦੀ ਜਿਹੜੀ ਸਹੂਲਤ ਹੈ ਲੈ ਸਕਣ। ਉਸ ਕੰਡੀਸ਼ਨ ਦੇ ਵਿੱਚ ਔਰਤਾਂ ਨੂੰ ਕਿਸ ਤਰ੍ਹਾਂ ਦਾ ਆਪਣਾ ਜਜ਼ਬਾ ਅਤੇ ਜਨੂੰਨ ਬਾਹਰ ਲਿਆਉਣਾ ਚਾਹੀਦਾ ਤਾਂ ਜੋ ਉਹ ਕਾਮਯਾਬੀਆਂ ਹਾਸਿਲ ਕਰ ਸਕਣ?
1: ਬਿਲਕੁਲ, ਸਾਡੇ ਕੋਲ ਦਿਨ ਦੇ ਵਿੱਚ 24 ਘੰਟੇ ਹੁੰਦੇ ਹਨ ਅਤੇ 24 ਘੰਟੇ ਘੱਟ ਨਹੀਂ ਆਪਣਾ ਸ਼ਡਿਊਲ ਬਣਾਉਣ ਵਾਸਤੇ, ਆਪਣਾ ਅਸੀਂ ਅਗਰ ਟਾਈਮਲੀ ਉੱਠਿਆ ਜਾਵੇ ਔਰ ਉਸ ਚੀਜ਼ ਨੂੰ ਪ੍ਰੋਪਰ ਉਸ ਟਾਈਮ ਨੂੰ ਉਸ ਯੂਜ਼ ਕੀਤਾ ਜਾਵੇ, ਆਪਣੀ ਪ੍ਰੋਪਰ ਕੁਕਿੰਗ ਲਏ ਔਰ ਉਸ ਤੋਂ ਬਾਅਦ ਬੱਚਿਆਂ ਵੱਲ ਧਿਆਨ ਦੇ ਕੇ ਉਸ ਤੋਂ ਬਾਅਦ ਆਪਣੇ ਆਫਿਸ ਜਾਂ ਆਪਣੇ ਰੂਟੀਨ ਨੂੰ ਸੰਭਾਲਿਆ ਜਾਵੇ ਔਰ ਵਾਪਸ ਆ ਕੇ ਵੀ ਇਸ ਤਰ੍ਹਾਂ ਹੀ ਇੱਕ ਟਾਈਮ ਸਕੇਡਿਊਲ ਬਣਾਇਆ ਹੋਵੇ, ਇਫ ਪ੍ਰੋਪਰ ਟਾਈਮ ਡਿਵੀਜ਼ਨ ਇਜ਼ ਦੇਅਰ, ਪ੍ਰੋਪਰ ਪਲੈਨਿੰਗ ਇਜ਼ ਦੇਅਰ, ਤਾਂ ਕਿ ਆਪਣੇ ਉੱਤੇ ਸਟ੍ਰੈਸ ਨਾ ਕ੍ਰੀਏਟ ਕਰਕੇ ਅਸੀਂ ਆਪਣੇ ਹਰ ਫੈਮਿਲੀ ਮੈਂਬਰ ਨੂੰ ਪ੍ਰੋਪਰ ਟਾਈਮ ਦੇ ਪਾਈਏ ਔਰ ਆਪਣੇ ਲਈ ਵੀ ਟਾਈਮ ਕੱਢਣਾ ਬਹੁਤ ਜ਼ਰੂਰੀ ਹੈ। ਅਤੇ ਕੁਛ ਆਪਣੇ ਸਟ੍ਰੈਸ ਲੈਵਲਸ ਨੂੰ ਘੱਟ ਕਰਨ ਵਾਸਤੇ ਵੀ ਅਸੀਂ ਰੇਡੀਓ ਸੁਣ ਸਕਦੇ ਹਾਂ, ਈਵਨਿੰਗ ਵਾਕ ਕਰ ਸਕਦੇ ਹਾਂ, ਯੋਗਾ ਕਰ ਸਕਦੇ ਹਾਂ। ਅਤੇ ਇਸ ਚੀਜ਼ ਨੂੰ ਅਗਰ ਟਾਈਮ ਪੂਰਾ ਆਪਣਾ ਇੱਕ ਲੇਡੀ ਨੇ ਪਲਾਨ ਕੀਤਾ ਹੋਇਆ ਉਸ 24 ਘੰਟੇ ਦਾ, ਜਿਵੇਂ ਕਿ ਸਾਨੂੰ ਮੋਦੀ ਜੀ ਵੀ ਦੱਸਦੇ ਹਨ ਕਿ 18 ਘੰਟੇ ਅਸੀਂ ਕੰਮ ਕਰ ਸਕਦੇ ਹਾਂ, ਅਤੇ ਅਸੀਂ ਉਹਨਾਂ ਤੋਂ ਇੰਸਪੀਰੇਸ਼ਨ ਲੈ ਸਕਦੇ ਹਾਂ ਔਰ ਆਪਣਾ ਟਾਈਮ ਪ੍ਰੋਪਰ ਡਿਵਾਈਡ ਕਰਕੇ ਅਸੀਂ ਹਰ ਚੀਜ਼ ਨੂੰ ਬੈਲੈਂਸ ਵੇ ਨਾਲ ਕਰ ਸਕਦੇ ਹਾਂ।
0: ਵਾਹ ਜੀ ਵਾਹ, ਬਹੁਤ ਖੂਬ। ਕਹਿੰਦੇ ਨੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਆਪਾਂ ਸਿੱਖਦੇ ਹੀ ਚਲੇ ਜਾਂਦੇ ਹਾਂ। ਤੁਸੀਂ ਵੀ ਬਹੁਤ ਕੁਛ ਆਪਣੇ ਜੀਵਨ 'ਚ ਸਿੱਖਿਆ ਅਤੇ ਕਾਮਯਾਬੀਆਂ ਹਾਸਿਲ ਕੀਤੀਆਂ ਅਤੇ ਪਰਮਾਤਮਾ ਕਰੇ ਅੱਗੇ ਵੀ ਤੁਸੀਂ ਕਾਮਯਾਬੀਆਂ ਹਾਸਿਲ ਕਰਦੇ ਰਹੋ। ਪਰ ਜਿਹੜੀਆਂ ਸਵਾਨੀਆਂ ਜਾਂ ਜਿਹੜੀਆਂ ਵੀ ਔਰਤਾਂ ਘਰ ਬੈਠੀਆਂ ਜਾਂ ਫੀਲਡ ਦੇ ਵਿੱਚ ਤੁਹਾਡਾ ਪ੍ਰੋਗਰਾਮ ਸੁਣ ਰਹੀਆਂ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਉਹ ਜਿਹੜਾ ਬੈਲੈਂਸ ਵੀ ਬਣਾ ਸਕਣ, ਆਪਣੀ ਜਿਹੜੀ ਹੈਲਥ ਹੈ ਉਹਦਾ ਵੀ ਖਿਆਲ ਰੱਖ ਸਕਣ, ਇਹ ਸਾਰੀਆਂ ਚੀਜ਼ਾਂ ਨੂੰ ਬੈਲੈਂਸ ਕਰਕੇ ਔਰ ਕਾਮਯਾਬੀ ਵੀ ਹਾਸਿਲ ਕਰ ਸਕਣ?
1: ਜਿਹੜੀਆਂ ਵੀ ਔਰਤਾਂ ਮੇਰੀ ਆਵਾਜ਼ ਨੂੰ ਸੁਣ ਰਹੀਆਂ ਹਨ, ਮੈਂ ਉਹਨਾਂ ਨੂੰ ਇਹੀ ਰਿਕੁਐਸਟ ਕਰੂੰਗੀ ਕਿ ਚਾਹੇ ਤੁਸੀਂ ਘਰ ਬੈਠੇ ਹੋ ਜਾਂ ਤੁਸੀਂ ਫੀਲਡ 'ਤੇ ਆਲਰੇਡੀ ਕੰਮ ਕਰ ਰਹੇ ਹੋ, ਅਸੀਂ ਮਿਹਨਤ ਦੀ ਵੇ 'ਤੇ ਚੱਲੇ ਹੋਏ ਹਾਂ ਤਾਂ ਉਹਨੂੰ ਜਾਰੀ ਰੱਖਣਾ ਚਾਹੀਦਾ। ਔਰ ਇਸੀ ਤਰ੍ਹਾਂ ਜਿਹੜੇ ਲੋਕ ਅਗਰ ਲੇਡੀਜ਼ ਘਰ ਵੀ ਬੈਠੀਆਂ ਹਨ, ਉਹ ਘਰ ਦਾ ਕੰਮ ਕਰਨਾ ਵੀ ਬਹੁਤ ਇੱਕ ਵੱਡੀ ਗੱਲ ਹੈ, ਅਤੇ ਉਹਦੇ ਨਾਲ ਨਾਲ ਵੀ ਉਹ ਕੁਛ ਛੋਟੇ ਛੋਟੇ ਉਪਰਾਲੇ ਕਰ ਸਕਦੇ ਹਨ ਜਿਹੜੇ ਘਰ ਬੈਠੇ ਬੈਠੇ ਵੀ। ਅੱਜ ਕੱਲ੍ਹ ਤਾਂ ਵਰਕ ਫਰੋਮ ਹੋਮ ਇੰਨੀਆਂ ਫੈਸਿਲਿਟੀਜ਼ ਆ ਗਈਆਂ ਹੈ ਡਿਫਰੈਂਟ ਡਿਫਰੈਂਟ ਕੰਪਨੀਜ਼ ਵੱਲੋਂ, ਡਿਫਰੈਂਟ ਡਿਫਰੈਂਟ ਚੈਨਲਸ ਹੈਗੇ ਆ, ਆਪਣਾ ਕੁਛ ਵੀ ਜਿਹੜਾ ਜਿਹਦੇ ਵਿੱਚ ਉਹ ਟੈਲੈਂਟਿਡ ਹੈ ਲੇਡੀਜ਼, ਉਹ ਯੂਟਿਊਬ ਚੈਨਲਸ 'ਤੇ ਅਪਲੋਡ ਕਰਨੇ, ਥਰੂ ਇੰਸਟਾਗ੍ਰਾਮ ਅਪਲੋਡ ਕਰਨਾ, ਇਹ ਚੀਜ਼ਾਂ ਹਰ ਇੱਕ ਲੇਡੀ ਲਈ ਬਹੁਤ ਸਹੂਲਤ ਦੀ ਤਰ੍ਹਾਂ ਹੈ। ਅਤੇ ਮੇਰਾ ਮੰਨਣਾ ਹੈ ਕਿ ਹਰ ਲੇਡੀ ਜੇ ਬਸ ਮਿਹਨਤ ਕਰਦੀ ਰਹੇ ਔਰ ਆਪਣਾ ਪ੍ਰੋਪਰ ਟਾਈਮ ਸਕੇਡਿਊਲ ਬਣਾਏ ਤਾਂ ਹਰ ਚੀਜ਼ ਹਾਸਿਲ ਕਰ ਸਕਦੀਆਂ ਹਨ ਔਰ ਨਾਲ ਦੀ ਨਾਲ ਆਪਣੀ ਫੈਮਿਲੀ ਨੂੰ ਵੀ ਪ੍ਰੋਪਰ ਸਪੋਰਟ ਦੇ ਸਕਦੇ ਹਨ।
0: ਜੀ,

0: ਪੰਜਾਬ ਡੇਰਾ ਜੀ ਤੁਸੀਂ ਸਟੂਡੀਓਜ਼ ਦੇ ਵਿੱਚ ਆਏ ਤੇ ਸਾਰੇ ਹੀ ਸਰੋਤਿਆਂ ਦਾ ਨਾਲ ਆਪਣੀ ਜ਼ਿੰਦਗੀ ਦੇ ਪੈਂਡੇ ਦੀ ਜਿਹੜੀ ਇੱਕ ਗੱਲਬਾਤ ਸਾਂਝੀ ਕੀਤੀ ਕਿ ਕਿਸ ਤਰੀਕੇ ਨਾਲ ਤੁਸੀਂ ਉਡਾਰੀਆਂ ਮਾਰੀਆਂ। ਆਪਾਂ ਜਦੋਂ ਕਰਦੇ ਹਾਂ ਗੱਲਬਾਤ ਜ਼ਿੰਦਗੀ 'ਚ ਕਾਮਯਾਬੀ ਦੀ ਤੇ ਮੈਨੂੰ ਲੱਗਦਾ ਕਿ ਕਾਫੀ ਔਰਤਾਂ ਤੁਹਾਡੇ ਤੋਂ ਮੋਟੀਵੇਟਡ ਵੀ ਹੋਈਆਂ ਹੋਣਗੀਆਂ ਤੇ ਕਾਮਯਾਬੀਆਂ ਤੇ ਉਡਾਰੀਆਂ ਮਾਰਨ ਵਾਸਤੇ ਤਿਆਰੀਆਂ ਸਭ ਨੇ ਕਰ ਲਈਆਂ ਹੋਣਗੀਆਂ। ਤੁਸੀਂ ਫਿਰ ਇੱਕ ਵਾਰੀ ਮੈਂ ਤੁਹਾਡੀ ਧੰਨਵਾਦ ਕਰਨਾ ਚਾਹੁੰਦੀ ਹਾਂ ਤੁਸੀਂ ਸਟੂਡੀਓਜ਼ ਦੇ ਵਿੱਚ ਆਏ ਤੇ ਸਾਰੇ ਸਰੋਤਿਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ। ਧੰਨਵਾਦ।
1: ਥੈਂਕ ਯੂ ਜੀ। ਉਡਾਰੀਆਂ ਪ੍ਰੋਗਰਾਮ ਸੁਣ ਰਹੇ ਸੀ ਤੁਸੀਂ। ਇਸ ਸਿਲਸਿਲੇ ਤਹਿਤ ਤੁਸੀਂ ਜ਼ੀਨੀਆ ਵਡੇਰਾ ਹੋਰਾਂ ਨੂੰ ਸੁਣਿਆ। ਵਾਕਈ ਉਹਨਾਂ ਨੇ ਬੜੀ ਸੋਹਣੀ ਗੱਲ ਕਹੀ ਕਿ ਬੈਲੈਂਸ ਕਰਕੇ ਚੱਲੋਗੇ ਨਾ ਤੁਸੀਂ ਤਾਂ ਕਾਮਯਾਬੀ ਛੇਤੀ ਮਿਲੇਗੀ। ਸੋ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਹੋਰ ਵੀ ਬਹੁਤ ਸਾਰੇ ਸਿਲਸਿਲੇ ਨੇ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ, ਅਤੇ ਕਿਉਂ ਨਾ ਇੱਕ ਬ੍ਰੇਕ ਲੈ ਲਈਏ ਅਰਚਨਾ
0: ਜੀ।

0: ਸਰਦਾਰ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ।
1: ਸੁੱਕਾ ਝੋਨਾ ਲਿਆਓ, ਦਾਣੇ ਦਾਣੇ ਦੀ ਕੀਮਤ ਪਾਓ।
2: ਤਾਂ ਸ਼ੁਰੂ ਕਰੀਏ ਇਨਵੈਸਟਮੈਂਟ ਦਾ ਸਬਕ।

0: ਜੀ ਬਈ ਖੁਸ਼ੀਆਂ ਨੂੰ ਲੁਕਾਉਣਾ ਹੀ ਨਹੀਂ ਚਾਹੀਦਾ,
1: ਬਿਲਕੁਲ
0: ਖੁਸ਼ੀਆਂ ਦੀ ਸਾਂਝ ਸਾਰਿਆਂ ਦੇ ਨਾਲ ਪਾਣੀ ਚਾਹੀਦੀ ਹੈ ਤੇ ਜਦੋਂ ਮਨ ਖੁਸ਼ ਹੋਵੇ ਤੇ ਮੱਲੋ ਮੱਲੀ ਅਸੀਂ ਉੱਡਦੇ ਫਿਰਦੇ ਹਾਂ ਤੇ ਇੱਦਾਂ ਲੱਗਦਾ ਹੈ ਕਿ ਸਾਡੇ ਸ਼ਾਇਦ ਨਾ ਸਰੀਰ ਨੂੰ ਕੋਈ ਖੰਭ ਹੀ ਲੱਗ ਗਏ ਨੇ।
1: ਸਹੀ ਗੱਲ ਹੈ। ਔਰ ਤੁਸੀਂ ਦੇਖੋ ਕਿ ਜਦੋਂ ਇਸ ਤਰ੍ਹਾਂ ਦੇ ਤੀਜ ਤਿਉਹਾਰਾਂ ਦਾ ਸਮਾਂ ਹੁੰਦਾ ਨਾ ਤਾਂ ਵਾਕਈ ਮਨ ਖੁਸ਼ ਰਹਿੰਦਾ। ਮੈਨੂੰ ਨਾ ਆਪਣੇ ਬਚਪਨ ਦੇ ਦਿਨ ਯਾਦ ਆਉਂਦੇ ਨੇ ਅਰਚਨਾ, ਜਦੋਂ ਇਸ ਤਰ੍ਹਾਂ ਦੇ ਦਿਨ ਆਉਂਦੇ ਹੁੰਦੇ ਸੀ ਨਾ ਗਰਮੀ ਨਾ ਸਰਦੀ, ਤਿਉਹਾਰਾਂ ਦੇ ਦਿਨ ਆਉਂਦੇ ਹੁੰਦੇ ਸੀ ਤਾਂ ਇੱਕ ਅਜੀਬ ਜਿਹੀ ਅੰਦਰੋਂ ਨਾ ਮਹਿਕ ਉੱਠਦੀ ਸੀਗੀ ਕਿ ਹਾਂ ਇਹ ਪਤਾ ਨਹੀਂ ਕੀ ਮਤਲਬ ਸਾਨੂੰ ਮਿਲਣ ਵਾਲਾ ਹੈ ਨਾ। ਬੱਚੇ ਜਿਹੜੇ ਬਚਪਨ ਦੇ ਵਿੱਚ ਸੀ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਖੂਬਸੂਰਤ ਲੱਗਦੀਆਂ ਹੁੰਦੀਆਂ ਸੀ, ਬਾਜ਼ਾਰ ਸਜੇ ਹੋਏ ਸੀ, ਸਾਰੀਆਂ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ। ਸੋ ਜਿੱਦਾਂ ਕਿ ਅਸੀਂ ਹਰ ਵਾਰ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਕੁਛ ਨਾ ਕੁਛ ਜਾਣਕਾਰੀ ਸਾਡੇ ਵਿਰਸੇ ਦੇ ਤਹਿਤ ਲੈ ਕੇ ਆਉਂਦੇ ਹਾਂ। ਸੋ ਅੱਜ ਜਿਹੜਾ ਸਾਡਾ ਵਿਰਸਾ ਹੈ ਅਸੀਂ ਕੀ ਕਰਨ ਜਾ ਰਹੇ ਹਾਂ?
0: ਬਈ ਅੱਜ ਵਿਰਸੇ ਦੇ ਵਿੱਚ ਅਸੀਂ ਕਰਾਂਗੇ ਸਾਂਝੀ ਮਾਈ ਦੀ ਕਲਾ, ਜਿਹੜੀ ਕਿ ਕਿਤੇ ਅਲੋਪ ਹੋ ਗਈ ਹੈ ਅਤੇ ਉਹਨੂੰ ਅਸੀਂ ਰੀਜੂਵੀਨੇਟ ਜਿਹਨੂੰ ਕਹਿੰਦੇ ਨਾ ਜ਼ਿਆਦਾ ਆਪਣੇ ਸਰੋਤਿਆਂ ਦੇ ਨਾਲ ਸਾਂਝ ਪਾਉਣਾ ਚਾਹੁੰਦੇ ਹਾਂ ਉਸਦੀ।
1: ਜੀ ਬਿਲਕੁਲ, ਸਾਂਝੀ ਮਾਈ ਪੰਜਾਬੀ ਲੋਕ ਸੱਭਿਆਚਾਰ ਵਿੱਚ ਆਪਸੀ ਸਾਂਝ, ਕਲਾ ਅਤੇ ਲੋਕ ਵਿਸ਼ਵਾਸ ਦਾ ਇੱਕ ਮਹੱਤਵਪੂਰਨ ਤੁਸੀਂ ਕਹਿ ਦੋਗੇ ਅੰਗ ਸੀ। ਸੋ ਅਸੂ ਕਹਿ ਸਕਦੇ ਹੋ ਤੁਸੀਂ ਸਤੰਬਰ ਅਤੇ ਅਕਤੂਬਰ ਮਹੀਨੇ ਦੇ ਨਰਾਤਿਆਂ ਦੌਰਾਨ ਕੁਆਰੀਆਂ ਕੁੜੀਆਂ ਅਤੇ ਸੁਹਾਣੀਆਂ ਵੱਲੋਂ ਘਰਾਂ ਦੀਆਂ ਕੰਧਾਂ ਉੱਤੇ ਸਾਂਝੀ ਮਾਈ ਦੀ ਸਥਾਪਨਾ ਕੀਤੀ ਜਾਂਦੀ ਹੈ। ਪਰ ਅਜੋਕੇ ਸਮੇਂ ਵਿੱਚ ਸ਼ਹਿਰੀਕਰਨ ਅਤੇ ਪੱਕੇ ਮਕਾਨਾਂ ਦੇ ਆਉਣ ਕਰਕੇ ਨਾ ਅਰਚਨਾ ਕੰਧਾਂ ਤੋਂ ਇਹ ਪਿਆਰੀ ਲੋਕ ਪਰੰਪਰਾ ਹੌਲੀ ਹੌਲੀ ਅਲੋਪ ਹੁੰਦੀ ਜਾ ਰਹੀ ਹੈ।
0: ਵੀ ਜੇ ਸਾਂਝੀ ਮਾਈ ਦੀ ਕਲਾ ਦੀ ਗੱਲ ਕਰੀਏ ਤਾਂ ਇਸ ਦਾ ਸੰਬੰਧ ਨਰਾਤਿਆਂ ਦੇ ਨਾਲ, ਔਰਤਾਂ ਦੇ ਨਾਲ ਅਤੇ ਉਹਨਾਂ ਦੇ ਨਾਲ ਲੋਕ ਆਸਥਾ ਦੇ ਨਾਲ ਜੁੜਿਆ ਹੋਇਆ ਹੈ। ਆਪਸੀ ਪਿਆਰ, ਆਪਸੀ ਸਾਂਝ ਦਾ ਇਹ ਪ੍ਰਤੀਕ ਹੈ ਸਾਂਝੀ ਮਾਈ ਦਾ ਤਿਉਹਾਰ, ਜਿਹੜਾ ਕਿ ਅਸੀਂ ਕਲਾ ਦੇ ਰੂਪ ਦੇ ਵਿੱਚ ਦੀਵਾਰਾਂ ਦੇ ਉੱਤੇ ਉਸਾਰਦੇ ਸੀਗੇ
1: ਜੀ।
0: ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਸਾਂਝੀ ਮਾਈ ਦੀ ਉਤਪਤੀ ਅਤੇ ਸਰੂਪ ਦੇ ਬਾਰੇ, ਵੱਖੋ ਵੱਖਰੇ ਖੇਤਰਾਂ 'ਚ ਅਲੱਗ ਅਲੱਗ ਲੋਕਾਂ ਦੀਆਂ ਮਾਨਤਾਵਾਂ ਪ੍ਰਚਲਿਤ ਹਨ। ਕਈ ਥਾਵਾਂ 'ਤੇ ਇਸ ਨੂੰ ਕੁਆਰੀਆਂ ਕੰਨਿਆਵਾਂ ਦੀ ਦੇਵੀ ਵੀ ਮੰਨਿਆ ਜਾਂਦਾ ਹੈ ਅਤੇ ਕਈ ਔਰਤਾਂ ਇਸ ਦੀ ਪੂਜਾ ਮਾਂ ਦੁਰਗਾ ਦੀ ਕਲਿਆਣਕਾਰੀ ਰੂਪ ਵਜੋਂ ਵੀ ਕਰਦੀਆਂ ਹਨ। ਕੁਝ ਅਗਰ ਅਸੀਂ ਇਹਦੇ ਇਤਿਹਾਸਕਾਰਾਂ ਦੀ ਗੱਲ ਕਰੀਏ ਤਾਂ ਉਹ ਇਹਨੂੰ ਸਿੰਧੂ ਘਾਟੀ ਦੀ ਸੱਭਿਅਤਾ ਦੀ ਦੇਵੀ ਦੇ ਨਾਲ ਵੀ ਜੋੜਦੇ ਨੇ
1: ਤੇ
0: ਕੁਝ ਆਪਣਾ ਵੇਲੇ ਆਥਣ ਵੇਲੇ ਦੀ ਜਿਹੜੀ ਪੂਜਾ ਹੈ ਤੇ ਉਹਦੀ ਦੇਵੀ ਵੀ ਇਸਨੂੰ ਮੰਨਿਆ ਜਾਂਦਾ ਹੈ।
1: ਠੀਕ ਹੈ।
0: ਤੇ ਜੇ ਅਸੀਂ ਪੰਜਾਬ ਦੀ ਖਾਸ ਤੌਰ ਤੇ ਮੈਨੂੰ ਗੱਲ ਕਰੀਏ ਨਾ ਤੇ ਮਾਲਵੇ ਦੇ ਵਿੱਚ ਇਹਦੀ ਜ਼ਿਆਦਾ ਮਤਲਬ ਕਿ ਸਾਂਝੀ ਮਾਈ ਦੀ ਜ਼ਿਆਦਾ ਪੂਜਾ ਕੀਤੀ ਜਾਂਦੀ ਹੈ।
1: ਬਿਲਕੁਲ ਸਹੀ ਕਿਹਾ ਤੁਸੀਂ। ਅਤੇ ਤੁਹਾਨੂੰ ਦੱਸ ਦਈਏ ਕਿ ਸਾਂਝੀ ਮਾਈ ਦੀ ਮੂਰਤੀ ਤੇ ਸਥਾਪਨਾ ਕਿਵੇਂ ਕੀਤੀ ਜਾਂਦੀ ਹੈ। ਮਿੱਟੀ ਤੇ ਗੋਹੇ ਦੀ ਕਲਾ ਹੈ। ਨਰਾਤਿਆਂ ਦੇ ਪਹਿਲੇ ਦਿਨ ਕੁਆਰੀਆਂ ਜਿਹੜੀ ਕੁੜੀਆਂ ਹੁੰਦੀਆਂ ਨਹਾ ਧੋ ਕੇ ਘਰ ਦੀ ਕਿਸੇ ਕੰਧ ਨੂੰ ਗੋਹੇ ਮਿੱਟੀ ਨਾਲ ਲਿਪਦੀਆਂ ਸੀ। ਉਸ ਉੱਪਰ ਚਿਕਣੀ ਮਿੱਟੀ ਜਾਂ ਗੋਹੇ ਨਾਲ ਸਾਂਝੀ ਮਾਈ ਦੀ ਇੱਕ ਮਨੁੱਖੀ ਆਕ੍ਰਿਤੀ ਮੂਰਤੀ ਬਣਾਈ ਜਾਂਦੀ ਸੀ ਅਤੇ ਉਹਦਾ ਹਾਰ ਸ਼ਿੰਗਾਰ ਕੀਤਾ ਜਾਂਦਾ ਸੀ। ਅਰਚਨਾ, ਮੈਂ ਤੁਹਾਨੂੰ ਦੱਸਾਂ ਕਿ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਨਾ ਇਹ ਕਲਾ ਸਾਡੇ ਅੱਗੋਂ ਹੋਈ ਹੈ, ਸਾਡੇ ਸਾਹਮਣੇ ਸਾਡੇ ਮਾਂ ਪਿਓ ਨੇ ਬਣਾਈ ਹੈ। ਕਿਉਂਕਿ ਜਦੋਂ ਮਿੱਟੀ ਲੈ ਕੇ ਆਉਣੀ, ਖੁਦ ਕਈ ਘਰਾਂ ਦੇ ਵਿੱਚ ਹੁੰਦਾ ਸੀ ਕਿ ਮਿੱਟੀ ਪੱਟ ਕੇ ਲੈ ਕੇ ਆਉਂਦੇ ਹੁੰਦੇ ਸੀ ਅਤੇ ਜਿਸ ਦਿਨ ਸ਼ਰਾਧ ਦਾ ਲਾਸਟ ਹੁੰਦਾ ਸੀਗਾ ਦੋ ਚਾਰ ਦਿਨ ਰਹਿ ਜਾਂਦੇ ਸੀ, ਫਿਰ ਸਾਂਝੀ ਮਾਈ ਨੂੰ ਘਰੋਂ ਆਪਣੇ ਹੱਥੀਂ ਬਣਾਉਂਦੇ ਹੁੰਦੇ ਸੀ, ਸੁਕਾਉਂਦੇ ਹੁੰਦੇ ਸੀ ਅਤੇ ਉਸਦੇ ਉੱਤੇ ਰੰਗ ਪਤਾ ਕਿਹਦੇ ਨਾਲ ਕਰਦੇ ਹੁੰਦੇ ਸੀ,

0: ਖੁਦ ਕੀਤਾ ਹੋਇਆ
1: ਜੀ।
0: ਚੋਲਾਂ ਨੂੰ ਅੱਛੀ ਤਰ੍ਹਾਂ ਪੀਸ ਕੇ ਨਾ ਫਿਰ ਉਹਨੂੰ ਵਾਈਟ ਕਲਰ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਜਿੰਨੇ ਵੀ ਕੁਦਰਤੀ ਰੰਗ ਨੇ, ਪੱਤਿਆਂ ਦਾ ਰੰਗ ਹੋ ਗਿਆ, ਫੁੱਲਾਂ ਦਾ ਰੰਗ ਹੋ ਗਿਆ, ਉਹਦੇ ਨਾਲ ਉਹਨਾਂ ਨੂੰ ਸਜਾਇਆ ਜਾਂਦਾ ਸੀ। ਸਾਂਝੀ ਮਾਈ ਦਾ ਫੇਸ ਬਣਾਇਆ ਜਾਂਦਾ ਸੀ, ਮੂੰਹ ਬਣਾਇਆ ਜਾਂਦਾ ਸੀ, ਹੱਥ ਪੈਰ ਬਣਾਏ ਜਾਂਦੇ ਸੀ, ਟਿੱਕੀਆਂ ਬਣਾਈਆਂ ਜਾਂਦੀਆਂ ਸੀ, ਸਟਾਰਸ ਬਣਾਏ ਜਾਂਦੇ ਸੀ। ਸੋ ਇਹ ਸਾਰੀ ਚੀਜ਼ ਹੈ ਚਿਕਨੀ ਮਿੱਟੀ ਦੇ ਨਾਲ ਬਣਾਏ ਜਾਂਦੇ ਸੀ। ਚਿਕਨੀ ਮਿੱਟੀ ਦੇ ਅੰਦਰ ਕੁਛ ਤੂੜੀ ਤੇ ਕੁਛ ਅਸੀਂ ਰੂਈ ਨੂੰ ਮਿਕਸ ਕਰਕੇ ਬਣਾਉਂਦੇ ਹੁੰਦੇ ਸੀ ਤਾਂ ਕਿ ਟੁੱਟੇ ਨਾ ਆਕਾਰ। ਸੋ ਇਸ ਤਰ੍ਹਾਂ ਕੀਤਾ ਜਾਂਦਾ ਸੀ।
1: ਤੁਸੀਂ ਜਦੋਂ ਆਕਾਰਾਂ ਦੀ ਗੱਲ ਕੀਤੀ ਨਾ ਮੈਨੂੰ ਇਹਦੇ ਵਿੱਚ ਸਾਂਝੀ ਮਾਈ ਦੀ ਆਕ੍ਰਿਤੀ ਤਾਂ ਬਣਦੀ ਹੀ ਬਣਦੀ ਸੀ, ਉਹਦੇ ਨਾਲ ਨਾਲ ਫੁੱਲ ਪੌਦੇ ਤੇ ਹੋਰ ਕਈ ਜਾਨਵਰ ਜਿਨ੍ਹਾਂ ਦੇ ਵਿੱਚੋਂ ਸ਼ੇਰ ਜਿਹੜਾ ਹੈ ਇੱਕ ਇੱਕ ਅਲੱਗ ਤਰ੍ਹਾਂ ਦਾ ਇੱਕ ਪ੍ਰਤੀਕ ਬਣਾਇਆ ਜਾਂਦਾ ਸੀ। ਉਹਦੇ ਨਾਲ ਸੂਰਜ ਤੇ ਚੰਦਰਮਾ ਦੀ ਵੀ ਆਕ੍ਰਿਤੀ ਜ਼ਰੂਰ ਬਣਾਈ ਜਾਂਦੀ ਸੀਗੀ ਕਿਉਂਕਿ ਇਹ ਦਿਨ ਰਾਤ ਨੂੰ ਵੀ ਸਮਰਪਿਤ ਹੁੰਦੀ ਸੀ ਇਹ ਚੀਜ਼ ਤੇ ਉਹਦੇ ਵਿੱਚ ਪੀਲੀ ਮਿੱਟੀ, ਹਲਦੀ, ਸੰਦੂਰ, ਵੰਗਾਂ ਤੇ ਚੁੰਨੀ ਤੇ ਰੰਗ ਬਿਰੰਗੇ ਕਾਗਜ਼ਾਂ ਦਾ ਵੀ ਇਸਤੇਮਾਲ ਕੀਤਾ ਜਾਂਦਾ ਸੀ ਇਹਨੂੰ ਸਜਾਉਣ ਵਾਸਤੇ।
0: ਸਹੀ ਗੱਲ ਹੈ, ਮੂਰਤੀ ਨੂੰ ਸੁੰਦਰ ਬਣਾਉਣ ਲਈ ਕੱਚ ਦੀਆਂ ਰੰਗ ਬਿਰੰਗੀਆਂ ਗੋਲੀਆਂ, ਕੌਡੀਆਂ, ਸਿਤਾਰੇ, ਰੰਗਦਾਰ ਕੱਪੜੇ, ਗਹਿਣੇ ਲਾਏ ਜਾਂਦੇ ਸੀ। ਮਾਈ ਦੇ ਆਲੇ ਦੁਆਲੇ ਚੰਦ, ਸੂਰਜ, ਤਾਰੇ, ਗਊ, ਵੱਛਾ, ਬ੍ਰਾਹਮਣ ਵਰਗੀਆਂ ਨਾ ਕਈ ਹੋਰ ਆਕ੍ਰਿਤੀਆਂ ਵੀ ਲਗਾਈਆਂ ਜਾਂਦੀਆਂ ਸੀ। ਤੇ ਇਸ ਵੇਲੇ ਨਾ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਸਾਂਝੀ ਮਾਈ ਨੂੰ ਲਗਾਇਆ ਜਾਂਦਾ ਸੀ ਨਾਲ ਦੀ ਨਾਲ ਜੌਂ ਬੀਜੇ ਜਾਂਦੇ ਸੀ। ਕੰਧ ਦੇ ਬਿਲਕੁਲ ਹੇਠਾਂ ਕੋਰੇ ਘੜੇ ਦੇ ਸੁਰਾਖ ਵਾਲੇ ਹਿੱਸੇ ਵਿੱਚ ਨਾ ਜਿਹਨੂੰ ਅਸੀਂ ਕਰੂਏ ਕਿਹਾ ਜਾਂਦਾ ਸੀ ਉਸ ਵੇਲੇ ਮਿੱਟੀ ਵਿੱਚ ਜੌਂ ਬੀਜੇ ਜਾਂਦੇ ਸੀ ਜਿਨ੍ਹਾਂ ਨੂੰ ਰੋਜ਼ ਸਵੇਰੇ ਪਾਣੀ ਦਿੱਤਾ ਜਾਂਦਾ ਸੀ। ਸੋ ਇਹ ਜਿਹੜੀ ਸਾਂਝੀ ਮਾਈ ਦੀ ਪੂਜਾ ਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਕਿ ਆਰਤੀ ਕਿਵੇਂ ਕੀਤੀ ਜਾਂਦੀ ਸੀ, ਕਿਵੇਂ ਅਸੀਂ ਹੋਰ ਚੀਜ਼ਾਂ ਕਰਦੇ ਸੀ, ਇਹਦਾ ਸੱਭਿਆਚਾਰਕ ਮਹੱਤਵ ਕੀ ਹੈ, ਪਰ ਇੱਕ ਗੀਤ ਸੁਣ ਲੈਂਦੇ ਹਾਂ।

0: ਜੀ ਬਿਲਕੁਲ ਜੀ, ਪੰਜਾਬੀ ਵਿਰਸਾ ਆਪਣੇ ਆਪ ਦੇ ਵਿੱਚ ਹੀ ਬਹੁਤ ਨਿੱਘਾ ਹੈ ਅਤੇ ਅਸੀਂ ਇਹਦਾ ਨਿੱਘ ਮਾਣਦੇ ਹਾਂ ਅਤੇ ਮਾਣਦੇ ਹੀ ਰਹੀਏ, ਤਦ ਹੀ ਇਹਨੂੰ ਅਸੀਂ ਜ਼ਿੰਦਾ ਰੱਖਣ ਦੀ ਪੂਰੀ ਕੋਸ਼ਿਸ਼ 'ਚ ਲੱਗੇ ਰਹਿੰਦੇ ਹਾਂ। ਅਸੀਂ ਗੱਲ ਕਰ ਰਹੇ ਹਾਂ ਸਾਡੇ ਵਿਰਸੇ ਦੇ ਤਹਿਤ ਸਾਂਝੀ ਮਾਈ ਦੀ। ਸਾਂਝੀ ਮਾਈ ਦਾ ਵਿਰਸਾ ਜਿਹੜਾ ਕਿ ਅਲੋਪ ਹੁੰਦਾ ਜਾ ਰਿਹਾ ਹੈ। ਸਾਂਝੀ ਮਾਈ ਦੀ ਕਲਾ ਸਿਰਫ ਇੱਕ ਧਾਰਮਿਕ ਆਸਥਾ ਦਾ ਪ੍ਰਗਟਾਵਾ ਨਹੀਂ, ਸਗੋਂ ਇੱਕ ਪਰਿਵਾਰਿਕ ਸਾਂਝ, ਔਰਤਾਂ ਦੀ ਕਲਾ ਕਲਾਤਮਕ ਪ੍ਰਤਿਭਾ ਅਤੇ ਉਹਨਾਂ ਦੇ ਪੀੜ੍ਹੀ ਦਰ ਪੀੜ੍ਹੀ ਜਿਹੜਾ ਵਿਰਸੇ ਦੇ ਵਿੱਚ ਉਹਨਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਅਤੇ ਸੁੰਦਰ ਇੱਕ ਮਾਧਿਅਮ ਹੈ। ਕੁੜੀਆਂ ਇਕੱਠੀਆਂ ਹੋ ਕੇ ਜਿਹਦੀ ਆਪਾਂ ਕਰੀਏ ਕਿ ਪੂਜਾ ਕਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ, ਅਤੇ ਸਾਰੀਆਂ ਹੀ ਕੁੜੀਆਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਨੇ, ਸਾਂਝੀ ਦੀ ਪੂਜਾ ਕਰਦੀਆਂ ਨੇ, ਅਤੇ ਇਸ ਦੀ ਪਰੰਪਰਾ ਦੇ ਰਾਹੀਂ ਸਮਾਜਿਕ ਜਿਹੜੀਆਂ ਰਿਸ਼ਤਿਆਂ ਨੂੰ ਹੋਰ ਵੀ ਮਜ਼ਬੂਤ ਕਰਦੀਆਂ ਨੇ।
1: ਬਿਲਕੁਲ, ਅਰਚਨਾ ਨੇ ਸਹੀ ਕਿਹਾ ਕਿ 9 ਦਿਨ ਤੱਕ ਹਰ ਰੋਜ਼ ਸ਼ਾਮ ਨੂੰ ਮੁਹੱਲੇ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਸਾਂਝੀ ਮਾਈ ਅੱਗੇ ਘਿਓ ਦਾ ਚੌ ਮੁਖੀਆ ਦੀਵਾ ਜਗਾਉਂਦੀਆਂ ਸੀ, ਅਤੇ ਹੁਣ ਵੀ ਜਗਾਇਆ ਜਾਂਦਾ। ਵਿਸ਼ੇਸ਼ ਲੋਕ ਗੀਤ ਆਰਤੀ ਗਾਉਂਦੀਆਂ ਨੇ, ਜਿਵੇਂ ਉੱਠ ਮੇਰੀ ਸਾਂਝੀ ਪਟੜੇ ਖੋਲ, ਕੁੜੀਆਂ ਆਈਆਂ ਤੇਰੇ ਕੋਲ, ਜਾਗ ਸਾਂਝੀ ਜਾਗ, ਤੇਰੇ ਮੱਥੇ ਲੱਗਣ ਭਾਗ। ਇਸ ਤਰ੍ਹਾਂ ਦੀ ਆਰਤੀਆਂ ਗਾਈਆਂ ਜਾਂਦੀਆਂ ਨੇ, ਅਤੇ ਆਰਤੀ ਤੋਂ ਬਾਅਦ ਸਾਂਝੀ ਮਾਈ ਨੂੰ ਘਿਓ ਖੰਡ ਦੀ ਪੰਜੀਰੀ ਦਾ ਭੋਗ ਲਗਾਇਆ ਜਾਂਦਾ ਹੈ, ਅਤੇ ਇਸ ਪ੍ਰਸ਼ਾਦ ਨੂੰ ਸਾਰੇ ਬੱਚਿਆਂ ਦੇ ਵਿੱਚ ਵੰਡਿਆ ਜਾਂਦਾ। ਮੈਨੂੰ ਅਰਚਨਾ ਬਿਲਕੁਲ ਬਹੁਤ ਸਾਰੀਆਂ ਗੱਲਾਂ ਯਾਦ ਆ ਰਹੀਆਂ ਨੇ ਕਿ ਅਸੀਂ ਇੱਦਾਂ ਹੀ ਕਰਦੇ ਹੁੰਦੇ ਸੀਗੇ, ਅਤੇ ਅਸੀਂ ਇੱਕ ਦੀਵਾ ਜਗ੍ਹਾ ਕੇ ਬੜੀ ਖੂਬਸੂਰਤੀ ਦੇ ਨਾਲ ਆਰਤੀ ਕਰਦੇ ਹੁੰਦੇ ਸੀ। ਦੇਖੋ, ਹੁਣ ਅਸੀਂ ਸਾਂਝੀ ਮਾਈ ਦੀ ਪੂਜਾ ਦੇ ਬਾਰੇ ਦੱਸਿਆ, ਸਾਂਝੀ ਮਾਈ ਨੂੰ ਲਾਉਣ ਦਾ ਤਰੀਕਾ, ਬਣਾਉਣ ਦਾ ਤਰੀਕਾ ਦੱਸਿਆ, ਪਰ ਇਸ ਦਾ ਸੱਭਿਆਚਾਰਕ ਮਹੱਤਵ ਕੀ ਹੈ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਉਂ ਕਰਦੇ ਇਹਨਾਂ ਦੀ ਪੂਜਾ, ਹੈ ਨਾ, ਵੀਰ ਦੀ ਸੁੱਖ ਸ਼ਾਂਤੀ ਵਾਸਤੇ। ਕੁਆਰੀਆਂ ਕੁੜੀਆਂ ਸਾਂਝੀ ਮਾਈ ਤੋਂ ਆਪਣੇ ਭਰਾਵਾਂ ਦੀ ਲੰਮੀ ਉਮਰ, ਪਰਿਵਾਰ ਦੀ ਖੁਸ਼ਹਾਲੀ ਅਤੇ ਚੰਗੇ ਵਰ ਦੀ ਮੰਗ ਕਰਦੀਆਂ ਸੀ, ਅਤੇ ਆਪਸੀ ਸਾਂਝ ਦਾ ਪ੍ਰਤੀਕ ਹੈ ਜਿਵੇਂ ਇਸ ਦਾ ਨਾਮ ਸਾਂਝੀ ਹੈ। ਇਹ ਤਿਉਹਾਰ ਮੁਹੱਲੇ ਦੇ ਸਾਰੇ ਲੋਕਾਂ ਅਤੇ ਬੱਚਿਆਂ ਨੂੰ ਆਪਸ ਵਿੱਚ ਜੋੜਦਾ ਸੀ, ਅਤੇ ਪੁਰਾਣੇ ਸਮਿਆਂ ਵਿੱਚ ਸਾਰੇ ਧਰਮਾਂ ਦੇ ਲੋਕ ਇਸ ਰੀਤ ਵਿੱਚ ਸਾਂਝ ਪਾਉਂਦੇ ਸੀ, ਨਹੀਂ ਹੈ, ਪਾਉਣੀ ਚਾਹੀਦੀ ਹੈ।
0: ਬਿਲਕੁਲ, ਅਤੇ ਜਦੋਂ ਮੈਨੂੰ ਤੁਸੀਂ ਇਹ ਦੱਸ ਰਹੇ ਹੋ, ਇਹਦੇ ਨਾਲ ਨਾਲ ਇਹਦਾ ਇੱਕ ਜਿਹੜਾ ਮੇਨ ਹੋਰ ਮਹੱਤ ਇਹ ਸੀਗਾ ਕਿ ਆਪਸੀ ਪਿਆਰ ਨੂੰ ਵੀ ਜੋੜ ਕੇ ਰੱਖਣਾ, ਕਿਉਂਕਿ ਜਦੋਂ ਕਿਸੇ ਦੇ ਵੀ ਘਰ ਦੇ ਵਿੱਚ ਇਹਦੀ ਪੂਜਾ ਹੁੰਦੀ ਸੀਗੀ ਤਾਂ ਸਾਰੀਆਂ ਸਵਾਣੀਆਂ, ਸਾਰੀਆਂ ਕੁੜੀਆਂ, ਬਜ਼ੁਰਗ ਜਿਹੜੇ ਸੀਗੇ ਉਹ ਇੱਕ ਘਰ ਦੇ ਵਿੱਚ ਇਕੱਠੇ ਹੋ ਜਾਂਦੇ ਸੀਗੇ, ਅਤੇ ਫਿਰ ਉਹ ਦੂਜੇ ਘਰ ਜਾਂਦੇ ਸੀਗੇ, ਉੱਥੇ ਵੀ ਪੂਜਾ ਕੀਤੀ ਜਾਂਦੀ ਸੀਗੀ, ਅਤੇ ਇਹਦਾ ਜਿਹੜਾ ਮਹੱਤ ਹੈ ਹੋਰ ਵੀ ਵੱਧ ਜਾਂਦਾ ਕਿਉਂਕਿ ਇਹ ਪਰਿਵਾਰਿਕ ਸਾਂਝ ਵੀ ਪਾਉਂਦਾ।
1: ਬਿਲਕੁਲ, ਲੋਕ ਕਲਾ ਦਾ ਵਿਕਾਸ ਹੁੰਦਾ ਹੈ ਇਹ ਤਿਉਹਾਰ।

0: ਆਪਣੀਆਂ ਨੂੰ ਮਿੱਟੀ ਦੀ ਕਲਾਕਾਰੀ ਸ਼ਿਲਪ ਕਲਾ ਸਿੱਖਣ ਤੇ ਆਪਣੀ ਸਿਰਜਣਾਤਮਕਤਾ ਨੂੰ ਕਹਿ ਸਕਦੇ ਦਿਖਾਉਣ ਦਾ ਮੌਕਾ ਦਿੰਦਾ ਸੀ ਤੇ ਜਦੋਂ ਅਸੀਂ ਇਹ ਸਭ ਚੀਜ਼ਾਂ ਕਰਦੇ ਸੀ ਤੇ ਉਸ ਤੋਂ ਬਾਅਦ ਜਦੋਂ ਨੌ ਨਵਰਾਤਿਆਂ ਤੋਂ ਬਾਅਦ ਦੁਸ਼ਹਿਰੇ ਵਾਲਾ ਦਿਨ ਆਉਂਦਾ ਸੀ ਨਾ ਤੇ ਅਰਚਨਾ ਦੁਸ਼ਹਿਰੇ ਵਾਲੇ ਦਿਨ ਸਵੇਰੇ ਸਾਂਝੀ ਮਾਈ ਦੀ ਮੂਰਤੀ ਨੂੰ ਕੰਧ ਤੋਂ ਬੜੇ ਸਤਿਕਾਰ ਦੇ ਨਾਲ ਲਾਇਆ ਜਾਂਦਾ ਸੀ ਤੇ ਕੁੜੀਆਂ ਗੀਤ ਗਾਉਂਦੀਆਂ ਹੋਈਆਂ ਇਸ ਮੂਰਤੀ ਦੇ ਉੱਤੇ ਅੱਗੇ ਰੋਏ ਜੌਂ ਦੀਆਂ ਜਿਹੜੀਆਂ ਨੇ ਕਨੁੰਬੜਾਂ ਨੂੰ ਪਿੰਡ ਦੇ ਟੋਬੇ ਨਹਿਰ ਜਾਂ ਨਦੀ ਵਿੱਚ ਜਲ ਪ੍ਰਵਾਹ ਕਰਕੇ ਆਉਂਦੀਆਂ ਸੀ ਜਿਉਂ ਦੀਆਂ ਹਰੀਆਂ ਕਰੁੰਬਲਾਂ ਭਰਾ ਆਪਣੇ ਕੰਨਾਂ ਅਤੇ ਪੱਗਾਂ ਵਿੱਚ ਵੀ ਟੁੰਗਦੇ ਹੁੰਦੇ ਸੀ ਤੇ ਤੁਸੀਂ ਜਾਣਦੇ ਹੋ ਕਿ ਹੁਣ ਇਹ ਚੀਜ਼ਾਂ ਨਹੀਂ ਨਜ਼ਰ ਆ ਰਹੀਆਂ ਤੁਸੀਂ ਦੇਖੋਗੇ ਪੱਕੇ ਘਰ ਬਣ ਗਏ ਨੇ ਕਿਉਂ ਨਹੀਂ ਨਜ਼ਰ ਆ ਰਹੀਆਂ ਅਤੇ ਅਰਚਨਾ ਇਸ ਉੱਤੇ ਵੀ ਥੋੜ੍ਹੀ ਜਿਹੀ ਗੱਲਬਾਤ ਕਰਨੀ ਬਣਦੀ ਹੈ ਪੱਕੇ ਮਕਾਨ ਬਣ ਗਏ ਨੇ ਹੈ ਨਾ ਪਹਿਲੇ ਹੁੰਦੇ ਸੀਗੇ ਸਾਡੇ ਕੱਚੇ ਮਕਾਨ ਗੋਹੇ ਦੇ ਲਿਪੇ ਹੋਏ ਮਕਾਨ ਹੁਣ ਕੰਕਰੀਟ ਦੇ ਘਰ ਬਣ ਗਏ ਨੇ ਪਿੰਡਾਂ ਵਿੱਚ ਹੁਣ ਕੱਚੇ ਘਰਾਂ ਅਤੇ ਕੱਚੀਆਂ ਕੰਧਾਂ ਨਹੀਂ ਰਹੀ ਮਤਲਬ ਨਹੀਂ ਰਹੀਆਂ ਪੱਕੀਆਂ ਕੰਧਾਂ ਅਤੇ ਟਾਈਲਾਂ ਉੱਤੇ ਗੋਹੇ ਮਿੱਟੇ ਨਾਲ ਮੂਰਤੀਆਂ ਬਣਾਉਣਾ ਮੁਸ਼ਕਿਲ ਹੋ ਗਿਆ ਜੀ ਲੋਕਾਂ ਨੇ ਚੀਜ਼ਾਂ ਛੱਡ ਦਿੱਤੀਆਂ ਨੇ
1: ਪਰ ਕਈ ਘਰਾਂ ਦੇ ਵਿੱਚ ਹਲੇ ਵੀ ਇਸ ਚੀਜ਼ ਦਾ ਮਤਲਬ ਕੀਤਾ ਜਾਂਦਾ ਹੈ ਪੂਜਾ ਕੀਤੀ ਜਾਂਦੀ ਹੈ ਇਸ ਤਰੀਕੇ ਦੇ ਨਾਲ ਕਿਉਂਕਿ ਇਹਦਾ ਜਿਹੜਾ ਮਹੱਤ ਹੈ ਉਹਨੂੰ ਅਸੀਂ ਅੱਜ ਵੀ ਨਹੀਂ ਭੁੱਲੇ ਪਰ ਉਹਨੂੰ ਕਰਨ ਦਾ ਤਰੀਕਾ ਥੋੜ੍ਹਾ ਜਿਹਾ ਬਦਲ ਗਿਆ ਹੈ ਕਿਉਂਕਿ ਉਹਨੂੰ ਅਸੀਂ ਕੰਧਾਂ ਦੇ ਉੱਤੇ ਨਹੀਂ ਲਿਪਦੇ ਅਸੀਂ ਉਹਦੀ ਜਿਹੜੀ ਮੂਰਤੀ ਹੈ ਬਣਾ ਕੇ ਪ੍ਰਤਿਮਾ ਉਹਨੂੰ ਆਪਾਂ ਜ਼ਮੀਨ ਦੇ ਉੱਤੇ ਰੱਖ ਕੇ ਉਹਦੀ ਪੂਜਾ ਅਤੇ ਅਰਚਨਾ ਕਰਦੇ ਹਾਂ
0: ਜੀ ਪਸ਼ੂਆਂ ਦਾ ਘਟਣਾ ਸ਼ਹਿਰੀਕਰਨ ਨਾਲ ਘਰਾਂ ਵਿੱਚ ਪਸ਼ੂਆਂ ਦਾ ਰੱਖਣ ਦਾ ਰਿਵਾਜ਼ ਹੀ ਹੁਣ ਘੱਟ ਗਿਆ ਜਿਸ ਕਰਕੇ ਮੂਰਤੀ ਦੇ ਆਧਾਰ ਲਈ ਤਾਜ਼ਾ ਗੋਬਰ ਆਸਾਨੀ ਨਾਲ ਨਹੀਂ ਮਿਲਦਾ
1: ਜੀ
0: ਸੋਸ਼ਲ ਮੀਡੀਆ ਤੇ ਮੋਬਾਈਲ ਅਜੋਕੇ ਬੱਚੇ ਨੇ ਜਿਹੜੀ ਪੀੜ੍ਹੀ ਜਿਹੜੀ ਹੈਗੀ ਹੈ ਉਹ ਮੋਬਾਈਲ ਤੇ ਟੀਵੀ ਤੇ ਇੰਟਰਨੈਟ ਵਿੱਚ ਰੁੱਝ ਗਏ ਨੇ ਹੈ ਨਾ ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਕਲਾ ਨੂੰ ਥੋੜ੍ਹਾ ਜਿਹਾ ਅਸੀਂ ਪਛਾੜ ਦਿੱਤਾ ਹੈ ਇਸ ਵਿਰਸੇ ਨੂੰ ਅਸੀਂ ਭੁਲਾ ਦਿੱਤਾ ਹੈ ਹੈ ਉਸ ਤੋਂ ਬਾਅਦ ਕਈ ਹੈ ਕਿ ਹੁਣ ਕੰਧਾਂ ਤੇ ਮੂਰਤੀ ਬਣਾਉਣ ਦੀ ਬਜਾਏ ਬਾਜ਼ਾਰੋਂ ਤਿਆਰ ਜਿਹੜੀ ਕਾਗਜ਼ ਦੀਆਂ ਮੂਰਤੀਆਂ ਨੇ ਕੈਲੰਡਰ ਨੇ ਹੈ ਨਾ ਪਲਾਸਟਰ ਆਫ ਪੈਰਿਸ ਦੀਆਂ ਜਿਹੜੀਆਂ ਸਾਂਝੀ ਮਾਈ ਦੀਆਂ ਮੂਰਤੀਆਂ ਨੇ ਉਹ ਲਾਉਣ ਲੱਗ ਪਏ ਆ ਜਿਹਦੇ ਨਾਲ ਅਸੀਂ ਹੱਥੀ ਕਲਾ ਕਰਨਾ ਭੁੱਲ ਹੀ ਗਏ ਹਾਂ ਸੋ ਇਹ ਸਭ ਕੁਛ ਚੀਜ਼ਾਂ ਨੇ ਜਿਸ ਕਰਕੇ ਇਹ ਕਲਾ ਅਲੋਪ ਹੋ ਗਈ ਹੈ ਪਰ ਮੈਂ ਚਾਹੁੰਦੀ ਹਾਂ ਕਿ ਪੰਜਾਬੀ ਵਿਰਸਾ ਸਾਡਾ ਅਮੀਰ ਰਹੇ ਜਿਉਂਦਾ ਰਹੇ ਸਾਡੀ ਆਉਣ ਵਾਲੀ ਪੀੜ੍ਹੀਆਂ ਦੇ ਦਿਲਾਂ ਦੇ ਵਿੱਚ ਵੱਸਦਾ ਰਹੇ ਪੰਜਾਬੀ ਵਿਰਸੇ ਦੇ ਇਸ ਬੇਸ਼ਕੀਮਤੀ ਅੰਗ ਨੂੰ ਜਿਉਂਦਾ ਰੱਖਣ ਲਈ ਸਕੂਲਾਂ ਅਤੇ ਸੱਭਿਆਚਾਰਕ ਮੇਲਿਆਂ ਵਿੱਚ ਵੀ ਸਾਂਝ ਪਾਈ ਜਾਣੀ ਚਾਹੀਦੀ ਹੈ ਸੋ ਅੱਜ ਦਾ ਜਿਹੜਾ ਵਿਰਸਾ ਹੈ ਮੈਨੂੰ ਲੱਗਦਾ ਤੁਹਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਮਝ ਆਇਆ ਹੋਏਗਾ ਕਿ ਅਸੀਂ ਕਿਸ ਚੀਜ਼ ਨੂੰ ਗੁਆਚ ਲਿਆ
1: ਬਿਲਕੁਲ ਜੀ ਅਤੇ ਇਸ ਤਰ੍ਹਾਂ ਸਾਨੂੰ ਇੰਤਜ਼ਾਰ ਰਹਿੰਦਾ ਤੁਹਾਡੇ ਪਿਆਰ ਭਰੇ ਖਤਾਂ ਦਾ ਸੁਝਾਅ ਭਰੇ ਖਤਾਂ ਦਾ ਸਾਡਾ ਪਤਾ ਵੀ ਨੋਟ ਕਰ ਲਓ ਫਟਾਫਟ ਸਾਡਾ ਪਤਾ ਹੈ ਪ੍ਰੋਗਰਾਮ ਇੰਚਾਰਜ ਵਸਦੇ ਵਿਹੜੇ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ ਪਿੰਨ ਕੋਡ ਹੈ 1440001 ਹੁਣ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਮੈਨੂੰ ਅਰਚਨਾ ਨੂੰ
0: ਅਤੇ ਮੈਨੂੰ ਮੀਨੂ ਨੂੰ ਇਜਾਜ਼ਤ ਦਿਓ

ਰੰਗਲੀ ਧਰਤੀ ਇਸ ਪ੍ਰੋਗਰਾਮ ਨੂੰ ਲੈ ਕੇ ਆਵਾਂਗੇ ਦੁਪਹਿਰੇ 2:30 ਵਜੇ। ਅੱਜ ਇਸ ਪ੍ਰੋਗਰਾਮ ਵਿੱਚ ਦੇਵਰਾਜ ਦੇ ਸਾਥੀਆਂ ਕੋਲੋਂ ਮਾਤਾ ਦੀਆਂ ਭੇਟਾਂ ਸੁਣਵਾਈਆਂ ਜਾਣਗੀਆਂ।

ਸਾਡੀ ਦੂਜੀ ਸਭਾ ਦੇ ਪ੍ਰੋਗਰਾਮਸ ਲੈ ਕੇ ਆਵਾਂਗੇ ਸ਼ਾਮੀ 4 ਵਜੇ ਅਤੇ 4 ਵਜੇ ਮੁੱਖ ਸਮਾਚਾਰਾਂ ਤੋਂ ਬਾਅਦ 4:02 'ਤੇ ਖੇਡ ਜਗਤ ਦੀਆਂ ਜਾਣਕਾਰੀਆਂ ਦਾ ਪ੍ਰੋਗਰਾਮ ਸੁਣੋਗੇ ਖੇਡ ਸੰਸਾਰ।

ਸ਼ਾਮੀ 4:30 ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਤੇ ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਸ਼ਾਮੀ 5:30। ਛੇ ਵੱਜ ਕੇ 5 ਮਿੰਟ ਤੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਸ ਤੋਂ ਬਾਅਦ ਕੁਝ ਦੇਸ਼ ਪਿਆਰ ਦੇ ਗੀਤ ਸੁਣਵਾਏ ਜਾਣਗੇ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ ਬਾਅਦ ਆਓ ਸੁਣਦੇ ਹਾਂ ਪ੍ਰਦੇਸ਼ਿਕ ਸਮਾਚਾਰ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਮਾਨਸਾ 'ਚ ਕੈਮਿਸਟ ਨੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਸ ਬਾਰੇ ਜਾਣਕਾਰੀ ਅਨੁਸਾਰ ਪਰਵਿੰਦਰ ਸਿੰਘ ਕੈਮਿਸਟ ਦੀ ਦੁਕਾਨ 'ਤੇ ਕਥਿਤ ਤੌਰ 'ਤੇ ਦਵਾਈਆਂ ਵੇਚਣ ਦਾ ਵਿਰੋਧ ਕਰਨ ਗਿਆ ਸੀ। ਨਸ਼ਾ ਵਿਰੋਧੀ ਕਾਰਕੁਨ ਅਤੇ ਉਸਦੇ ਸਾਥੀਆਂ ਨਾਲ ਬਹਿਸ ਦੌਰਾਨ ਕੈਮਿਸਟ ਨੇ ਪਰਵਿੰਦਰ 'ਤੇ ਗੋਲੀ ਚਲਾ ਦਿੱਤੀ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਿਵਲ ਹਸਪਤਾਲ ਦੇ SMO ਡਾਕਟਰ ਗੁਰਮੇਲ ਸਿੰਘ ਅਨੁਸਾਰ ਪਰਵਿੰਦਰ ਸਿੰਘ ਨੂੰ 3 ਗੋਲੀਆਂ ਲੱਗੀਆਂ ਨੇ। ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਸਮੇਤ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਅਤੇ ਵਿਗੜਦੇ ਕਾਨੂੰਨ ਪੰਧ ਲਈ ਸੂਬਾ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਇਸ ਦੌਰਾਨ ਮਾਨਸਾ ਦੇ SSP ਵੈਭਵ ਚੌਧਰੀ ਨੇ ਕਿਹਾ ਕਿ ਪੁਲਿਸ ਕਾਤਲ ਨੂੰ ਜਲਦ ਗ੍ਰਿਫਤਾਰ ਕਰ ਲਏਗੀ।
2: ਬਲਵਿੰਦਰ ਜੋਟੇ ਨਾਮ ਦੇ ਬੰਦੇ 'ਤੇ ਫਾਇਰ ਕੀਤਾ ਗਿਆ ਅਤੇ ਐਕਿਊਜ਼ ਜਿਹੜਾ ਹੈ ਉਸਨੂੰ ਆਈਡੈਂਟੀਫਾਈ ਕਰ ਲਿੱਤਾ ਗਿਆ ਅਤੇ ਐਕਿਊਜ਼ ਦੇ ਮਗਰ ਸਾਡੀ ਸਪੈਸ਼ਲ ਟੀਮਸ ਲੱਗੀ ਹੋਈ ਹੈ ਅਤੇ ਮੈਂ ਸਾਰਿਆਂ ਨੂੰ ਆਸ਼ਵਾਸਨ ਦਿੰਦਾ ਕਿ ਵਿਦਇਨ 24 ਆਵਰਸ ਅਸੀਂ ਜਿਹੜਾ ਐਕਿਊਜ਼ਡ ਹੈ ਉਹਨੂੰ ਅਰੈਸਟ ਉਹਦੀ ਕਰਾਂਗੇ ਅਤੇ ਉਹਨੂੰ ਐਗਜ਼ੈਂਪਲਰੀ ਸਜ਼ਾ ਅਸੀਂ ਦਿਲਵਾਵਾਂਗੇ।
1: ਫਾਜ਼ਿਲ ਜ਼ਿਲ੍ਹੇ ਨੂੰ ਭਾਰਤ ਸਰਕਾਰ ਵੱਲੋਂ ਸਪੋਂਸਰ ਕੀਤੀ ਗਈ ਪ੍ਰਧਾਨ ਮੰਤਰੀ ਧੰਨ ਧਾਨਿਆ ਕ੍ਰਿਸ਼ੀ ਯੋਜਨਾ ਤਹਿਤ ਇਸ ਯੋਜਨਾ ਦੇ 1 ਸਾਲ ਪੂਰੇ ਹੋਣ 'ਤੇ ਨਵੀਂ ਦਿੱਲੀ ਵਿਖੇ ਹੋਈ ਕੌਮੀ ਕਾਨਫਰੰਸ ਦੌਰਾਨ ਕੇਂਦਰੀ ਪੱਧਰ 'ਤੇ ਇਸ ਜ਼ਿਲ੍ਹੇ ਦੇ ਕੰਮ ਲਈ ਪ੍ਰਸ਼ੰਸਾ ਕੀਤੀ ਗਈ ਹੈ। ਕਾਨਫਰੰਸ ਦੌਰਾਨ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੰਬੋਧਨ ਕੀਤਾ। ਇਸ ਯੋਜਨਾ ਤਹਿਤ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਦੇਸ਼ ਭਰ ਦੇ 50 ਜ਼ਿਲ੍ਹਿਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮੰਤਰੀ ਧੰਨ ਧਾਨਿਆ ਕ੍ਰਿਸ਼ੀ ਯੋਜਨਾ ਫਾਜ਼ਿਲਕਾ ਸਮੇਤ ਦੇਸ਼ ਦੇ 100

0: ਬਹੁਤ ਘੱਟ ਉਤਪਾਦਕਤਾ ਵਾਲੇ ਖੇਤੀਬਾੜੀ ਜ਼ਿਲ੍ਹਿਆਂ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ ਤਾਂ ਜੋ ਉਤਪਾਦਕਤਾ ਵਧਾਈ ਜਾ ਸਕੇ ਅਤੇ ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਕੀਤਾ ਜਾ ਸਕੇ। ਇਹ ਯੋਜਨਾ ਨੀਤੀ ਆਯੋਗ ਦੇ ਖਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਤੋਂ ਪ੍ਰੇਰਿਤ ਹੈ ਅਤੇ ਜ਼ਿਲ੍ਹਿਆਂ ਦੇ ਖੇਤੀਬਾੜੀ ਵਿਕਾਸ ਲਈ ਰਾਜ ਯੋਜਨਾਵਾਂ ਅਤੇ ਨਿੱਜੀ ਖੇਤਰ ਦੀ ਭਾਗੀਦਾਰੀ ਨਾਲ 11 ਮੰਤਰਾਲਿਆਂ ਵਿੱਚ 36 ਮੌਜੂਦਾ ਕੇਂਦਰੀ ਯੋਜਨਾਵਾਂ ਨੂੰ ਜੋੜਦੀ ਹੈ। ਇਸ ਕਾਨਫਰੰਸ ਵਿੱਚ ਪੰਜਾਬ ਦੇ ਖੇਤੀਬਾੜੀ ਕਮਿਸ਼ਨਰ ਬਬੀਤਾ ਕਲੇਰ ਅਤੇ ਫਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫਸਰ ਕੁਲਵੰਤ ਸਿੰਘ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਧੰਨ ਧਾਨਿਆ ਕਿਸ ਯੋਜਨਾ ਦੇ ਤਹਿਤ ਜ਼ਿਲ੍ਹੇ ਵੱਲੋਂ ਕੀਤੇ ਗਏ ਕਈ ਉਪਰਾਲਿਆਂ ਲਈ ਫਾਜ਼ਿਲਕਾ ਦੀ ਸ਼ਲਾਘਾ ਕੀਤੀ ਗਈ ਹੈ। ਜਲੰਧਰ ਡਿਵੀਜ਼ਨ ਦੇ ਪੇਂਡੂ ਖੇਤਰਾਂ ਵਿੱਚ ਡਾਕ ਵਿਭਾਗ ਦੀਆਂ ਵੱਖ ਵੱਖ ਯੋਜਨਾਵਾਂ ਅਤੇ ਸੇਵਾਵਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਲੋਕਾਂ ਤੱਕ ਡਾਕ ਸੇਵਾਵਾਂ ਦੀ ਪਹੁੰਚ ਵਧਾਉਣ ਦੇ ਉਦੇਸ਼ ਨਾਲ ਪੰਜਾਬ ਡਾਕ ਸਰਕਲ ਵੱਲੋਂ ਡਾਕ ਚੌਪਾਲ ਤਹਿਤ ਮੋਬਾਈਲ ਥੀਏਟਰ ਵੈਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਮੁਹਿੰਮ 12 ਅਕਤੂਬਰ ਤੋਂ 12 ਨਵੰਬਰ 2026 ਤੱਕ ਪੰਜਾਬ ਦੇ ਸਾਰੇ ਡਾਕ ਡਿਵੀਜ਼ਨਾਂ ਵਿੱਚ ਚਲਾਈ ਜਾਏਗੀ। ਇਸ ਦੀ ਸ਼ੁਰੂਆਤ ਜਲੰਧਰ ਡਿਵੀਜ਼ਨ ਦੀ ਥਾਂ ਦੇ ਪਿੰਡ ਆਦਮਪੁਰ ਦੁਆਬਾ ਡਾਕਘਰ ਤੋਂ ਕੀਤੀ ਗਈ। ਇਸ ਬਾਰੇ ਸਮਾਗਮ ਦਾ ਉਦਘਾਟਨ ਸੀਨੀਅਰ ਸੁਪਰਡੈਂਟ ਆਫ ਪੋਸਟ ਆਫਿਸ ਸਤਿੰਦਰ ਸਿੰਘ ਲਹਿਰੀ ਨੇ ਕੀਤਾ। ਉਹਨਾਂ ਨੇ ਹਾਜ਼ਰ ਲੋਕਾਂ ਨੂੰ ਡਾਕ ਵਿਭਾਗ ਦੀਆਂ ਵੱਖ ਵੱਖ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਇੱਕ ਕੁਇਜ਼ ਮੁਕਾਬਲਾ ਕਰਾਇਆ ਗਿਆ ਜਿਸ ਦੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ ਨੇ। ਸੂਬੇ ਦੇ ਕੈਬਨਿਟ ਮੰਤਰੀ ਡਾਕਟਰ ਪਰਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ ਦੌਰਾਨ ਪਿਛੜੀਆਂ ਸ਼੍ਰੇਣੀਆਂ ਦੇ 139 ਲਾਭਪਾਤਰੀਆਂ ਨੂੰ ਸਵੈ ਰੁਜ਼ਗਾਰ ਸਥਾਪਿਤ ਕਰਨ ਲਈ 4,82,00,000 ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਗਏ ਨੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਨੂੰ ਤਰੱਕੀ ਦੇ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਨਤੀਜਾ ਮੁਖੀ ਭਲਾਈ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਰਹੀ ਹੈ। ਪੰਜਾਬ ਸਰਕਾਰ ਨੇ ਪਟਿਆਲਾ ਜ਼ਿਲ੍ਹੇ ਵਿੱਚ ਛਾਤੀ ਅਤੇ ਮੂੰਹ ਦੇ ਕੈਂਸਰ ਦੇ ਜਾਂਚ ਪੈਟ ਨੂੰ ਲਾਗੂ ਕਰਨ ਲਈ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਫਾਊਂਡੇਸ਼ਨ ਯੂ ਵੀ ਕੈਨ ਨਾਲ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਨੇ। 12 ਮਹੀਨਿਆਂ ਦੀ ਸਾਂਝੀ ਪਹਿਲਕਦਮੀ ਦੇ ਤਹਿਤ ਪ੍ਰੋਜੈਕਟ ਦਾ ਉਦੇਸ਼ ਜ਼ਿਲ੍ਹੇ ਭਰ ਵਿੱਚ 20,000 ਲਾਭਪਾਤਰੀਆਂ ਦੀ ਜਾਂਚ ਕਰਨਾ ਹੈ। ਇਸ ਵਿੱਚ ਅਤਿ ਆਧੁਨਿਕ ਡਿਵਾਈਸ ਦੀ ਵਰਤੋਂ ਕਰਦੇ ਹੋਏ 10,000 ਔਰਤਾਂ ਲਈ ਵਿਸ਼ੇਸ਼ ਛਾਤੀ ਦੇ ਕੈਂਸਰ ਦੀ ਜਾਂਚ ਸ਼ਾਮਲ ਹੈ। ਇਸ ਤੋਂ ਇਲਾਵਾ 10,000 ਮਰਦਾਂ ਅਤੇ ਔਰਤਾਂ ਲਈ ਮੂੰਹ ਦੇ ਕੈਂਸਰ ਲਈ ਵਿਆਪਕ ਕਲੀਨਿਕ ਸਕਰੀਨਿੰਗ ਕੀਤੀ ਜਾਏਗੀ। ਇਸ ਵਿੱਚ ਯੋਗ ਲਾਭਪਾਤਰੀਆਂ ਨੂੰ ਤੁਰੰਤ ਮੁਫਤ ਅਤੇ ਨਕਦ ਰਹਿਤ ਇਲਾਜ ਅਤੇ ਤੀਜੇ ਦਰਜੇ ਦੀਆਂ ਸਿਹਤ ਸਹੂਲਤਾਂ ਨਾਲ ਜੋੜਨ ਲਈ ਇੱਕ ਮਜ਼ਬੂਤ ਰੈਫਰਲ ਵਿਧੀ ਵੀ ਸ਼ਾਮਲ ਹੈ। ਇਸ ਸਮਝੌਤੇ 'ਤੇ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਮੌਜੂਦਗੀ ਵਿੱਚ ਸਿਹਤ ਵਿਭਾਗ ਦੀ ਡਾਇਰੈਕਟਰ ਡਾਕਟਰ ਹਰਤਿੰਦਰ ਕੌਰ ਅਤੇ ਯੁਵਰਾਜ ਸਿੰਘ ਫਾਊਂਡੇਸ਼ਨ ਦੇ ਟਰੱਸਟੀ ਪੂਨਮ ਨੰਦਾ ਦੁਆਰਾ ਰਸਮੀ ਤੌਰ 'ਤੇ ਹਸਤਾਖਰ ਕੀਤੇ ਗਏ ਨੇ। ਵਿਜੀਲੈਂਸ ਨੇ ਸਤੰਬਰ ਮਹੀਨੇ ਵਿੱਚ 6 ਵੱਖ ਵੱਖ ਕੇਸਾਂ ਦੌਰਾਨ 6 ਸਰਕਾਰੀ ਅਧਿਕਾਰੀਆਂ ਅਤੇ 2 ਨਿੱਜੀ ਵਿਅਕਤੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਬਾਰੇ ਦੱਸਦਿਆਂ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਵਿਜੀਲੈਂਸ ਨੇ ਇਸ ਸਮੇਂ ਦੌਰਾਨ ਜਨਤਕ ਸੇਵਾਵਾਂ ਅਤੇ ਹੋਰਨਾਂ ਖੇਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਹੈ। ਉਹਨਾਂ ਦੱਸਿਆ ਕਿ ਵਿਜੀਲੈਂਸ ਨੇ ਪਿਛਲੇ ਮਹੀਨੇ ਦੌਰਾਨ ਵੱਖ ਵੱਖ ਅਦਾਲਤਾਂ ਵਿੱਚ ਵਿਜੀਲੈਂਸ ਦੇ 23 ਕੇਸਾਂ ਸੰਬੰਧੀ ਚਲਾਣ ਵੀ ਪੇਸ਼ ਕੀਤੇ ਨੇ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵਿਜੀਲੈਂਸ ਜਾਂਚ ਦੀ ਦਰਜ ਕੀਤੀ ਗਈ ਹੈ। ਉਹਨਾਂ ਦੱਸਿਆ ਕਿ 8 ਮੁਲਜ਼ਮਾਂ ਜਿਨ੍ਹਾਂ ਵਿੱਚ 7 ਸਰਕਾਰੀ ਕਰਮਚਾਰੀ ਨੇ ਇਹਨਾਂ ਦੇ ਵਿਰੁੱਧ 4 ਅਪਰਾਧਿਕ ਮਾਮਲੇ ਵੀ ਦਰਜ ਕੀਤੇ ਗਏ ਨੇ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ ਐਟ ਦਾ ਰੇਟ RNUAIR ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲਟਿਨ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 1:15 ਵਜ ਰਹੇ ਨੇ। ਲਓ ਸੁਣੋ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਹਾਜ਼ਰ ਹਾਂ ਤੁਹਾਡੇ ਮਨੋਰੰਜਨ ਵਾਸਤੇ ਕੁਝ ਫਿਲਮੀ ਗੀਤ ਲੈ ਕੇ। ਪ੍ਰੋਗਰਾਮ ਸ਼ੁਰੂ ਕਰਦੇ ਹਾਂ, ਲਓ ਸੁਣੋ ਇਹ ਗੀਤ।

ਐਸ ਪੀ ਬਾਲਾ ਸੁਬਰਾਮਨੀਅਮ ਤੇ ਆਸ਼ਾ ਭੋਸਲੇ ਦੀ ਆਵਾਜ਼ਾਂ ਵਿੱਚ ਤੁਸੀਂ ਸੁਣ ਰਹੇ ਸੀ ਯੇ ਤੋਂ ਕਮਾਲ ਹੋ ਗਿਆ ਫਿਲਮ ਦਾ ਗੀਤ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਹਰਜਾਈ ਚੋਂ ਲਿਆ ਗਿਆ, ਆਵਾਜ਼ ਲਤਾ ਮੰਗੇਸ਼ਕਰ ਦੀ।

0: ਦੀ ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: एक जमाने से कहानी है सुना रही आकाशवाणी।

0: है बदल। जो कहानियां हम सुनते आए देखते आए अब वही वैसी ही कहानी सुनाएगा डिजिटल।
1: डाउनलोड वेव्स OTT ऐप नाउ एंड वॉच फॉर फ्री।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
3: ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਝੋਨੇ ਦੀ ਜਿਹੜੀ ਖਰੀਦ ਹੈ ਉਹ 1 ਅਕਤੂਬਰ ਤੋਂ

ਲਵ ਸਟੋਰੀ ਇਸ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਅਮਿਤ ਕੁਮਾਰ ਅਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਵਿੱਚ ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਫਿਲਮ ਸਵੰਬਰ 'ਚੋਂ ਲਿੱਤਾ ਗਿਆ ਆਵਾਜ਼ਾਂ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਹਜੇ ਜਾਰੀ ਹੈ, ਸਮਾਂ ਹੋ ਰਿਹਾ ਹੁਣ ਤੋਂ ਕੁਝ ਹੀ ਪਲਾਂ ਬਾਅਦ 1:40 'ਤੇ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ, ਉਸ ਤੋਂ ਬਾਅਦ 1:50 'ਤੇ ਉਰਦੂ 'ਚ ਖਬਰਾਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਬਲੂਮਬਰਗ ਨਿਊ ਇਕਾਨਮੀ ਫੋਰਮ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਸ਼ਾਸਨ ਦ੍ਰਿਸ਼ਟੀਕੋਣ ਵਿਚ ਸ਼ਕਤੀ ਤੋਂ ਸ਼ਕਤੀਕਰਨ ਦੇ ਸਿਧਾਂਤ ਨੂੰ ਅਪਣਾਇਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਹਿਸ਼ਤਗਰਦੀ ਪ੍ਰਤੀ ਭਾਰਤ ਦੀ ਜ਼ੀਰੋ ਟਾਲਰੈਂਸ ਨੀਤੀ ਨੂੰ ਦੁਹਰਾਉਂਦਿਆਂ ਇਸ ਦੇ ਮੁਕਾਬਲੇ ਲਈ ਸਮੂਹਕ ਸੰਕਲਪ ਦਾ ਸੱਦਾ ਦਿੱਤਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ IMF ਨੇ ਮੌਜੂਦਾ ਅਤੇ ਅਗਲੇ ਵਿੱਤੀ ਸਾਲ ਲਈ ਭਾਰਤ ਦੀ GDP ਵਿਕਾਸ ਦਰ ਦਾ ਅਨੁਮਾਨ ਵਧਾ ਕੇ 7% ਕਰ ਦਿੱਤਾ ਹੈ। ਦਿੱਲੀ ਪੁਲਿਸ ਨੇ ਕਾਕਰੋਚ ਜਨਤਾ ਪਾਰਟੀ CJP ਦੇ ਆਗੂਆਂ ਸੌਰਵ ਦਾਸ ਅਤੇ ਆਸ਼ੂਤੋਸ਼ ਸ਼ਰੰਕਾ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਪੰਜਾਬ ਦੇ ਮਾਨਸਾ ਵਿੱਚ ਅੱਜ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਨੇ ਆਪਣੇ ਸ਼ਾਸਨ ਦ੍ਰਿਸ਼ਟੀਕੋਣ ਅਤੇ ਕਾਰਜ ਸੱਭਿਆਚਾਰ ਵਿੱਚ ਸ਼ਕਤੀ ਤੋਂ ਸ਼ਕਤੀਕਰਨ ਦੇ ਸਿਧਾਂਤ ਨੂੰ ਅਪਣਾਇਆ ਹੈ। ਨਵੀਂ ਦਿੱਲੀ ਵਿੱਚ ਬਲੂਮਬਰਗ ਨਿਊ ਇਕਾਨਮੀ ਫੋਰਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਤਰੱਕੀ ਸਮੂਹਕ ਵਿਕਾਸ ਅਤੇ ਸਾਂਝੇ ਮੌਕਿਆਂ 'ਤੇ ਟਿਕੀ ਹੋਈ ਹੈ। ਉਨ੍ਹਾਂ ਕਿਹਾ ਕਿ ਤਾਕਤ ਸਿਰਫ ਕੁਝ ਲੋਕਾਂ ਨੂੰ ਅੱਗੇ ਵਧਾਉਣ ਦੀ ਯੋਗਤਾ ਨਹੀਂ, ਸਗੋਂ ਇਹ ਦੂਜਿਆਂ ਨੂੰ ਸਮਰੱਥ ਬਣਾਉਣ ਦੀ ਯੋਗਤਾ ਵੀ ਹੈ।
2: ਸਿਰਫ ਕੁਝ ਲੋਕਾਂ ਨੂੰ ਅੱਗੇ ਬੜਾਏਗੀ ਜਾਂ ਕਰੋੜੋਂ ਲੋਕਾਂ ਕੇ ਲਈ ਨਵੇਂ ਅਵਸਰ ਬਣਾਏਗੀ।

0: ਸੀਬੀਡੀ ਮਤਾਨ ਨੋਟੀਫਾਈ ਕੀਤੇ ਗਏ ਨੇ। ਪੰਜਾਬ ਦੇ ਮਾਨਸਾ ਵਿੱਚ ਅੱਜ ਦਿਨ ਦਿਹਾੜੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਚੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਹੱਤਿਆ ਇੱਕ ਕੈਮਿਸਟ ਵੱਲੋਂ ਕੀਤੀ ਗਈ ਜਿਸ ਕੋਲ ਕਥਿਤ ਤੌਰ ਤੇ ਨਸ਼ੇ ਵੇਚਣ ਬਾਰੇ ਇਤਰਾਜ਼ ਜਤਾਉਣ ਲਈ ਗਿਆ ਸੀ। ਨਸ਼ਾ ਵਿਰੋਧੀ ਕਾਰਕੁਨ ਅਤੇ ਉਸਦੇ ਸਾਥੀਆਂ ਨਾਲ ਹੋਈ ਬਹਿਸ ਦੌਰਾਨ ਕੈਮਿਸਟ ਨੇ ਪਰਵਿੰਦਰ ਤੇ ਗੋਲੀ ਚਲਾ ਦਿੱਤੀ। ਉਸ ਨੂੰ 3 ਗੋਲੀਆਂ ਲੱਗੀਆਂ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਮਾਨਸਾ ਦੇ ਸੀਨੀਅਰ ਪੁਲਿਸ ਸੁਪਰਡੈਂਟ ਵੈਭਵ ਚੌਧਰੀ ਨੇ ਕਿਹਾ ਕਿ ਕਾਤਲ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ।
1: ਬਲਵਿੰਦਰ ਜੋਟੇ ਨਾਮ ਦੇ ਬੰਦੇ ਤੇ ਫਾਇਰ ਕੀਤਾ ਗਿਆ ਤੇ ਅਕਿਊਜ਼ ਜਿਹੜਾ ਹੈ ਉਸ ਨੂੰ ਆਈਡੈਂਟੀਫਾਈ ਕਰ ਲਿੱਤਾ ਗਿਆ ਤੇ ਅਕਿਊਜ਼ ਦੇ ਮਗਰ ਸਾਡੀ ਸਪੈਸ਼ਲ ਟੀਮਸ ਲੱਗੀ ਹੋਈ ਹੈ ਤੇ ਮੈਂ ਸਾਰਿਆਂ ਨੂੰ ਆਸ਼ਵਾਸਨ ਦਿੰਨਾ ਕਿ ਵਿਦਿਨ 24 ਆਵਰਸ ਅਸੀਂ ਜਿਹੜਾ ਅਕਿਊਜ਼ਡ ਹੈ ਉਹਨੂੰ ਅਰੈਸਟ ਉਹਦੀ ਕਰਾਂਗੇ ਤੇ ਉਹਨੂੰ ਐਗਜ਼ੈਂਪਲਰੀ ਸਜ਼ਾ ਅਸੀਂ ਦਿਵਾਵਾਂਗੇ।
0: ਬੀਜੇਪੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਨੰਦ ਅੱਜ ਤੋਂ ਭਾਰਤ ਦੇ 2 ਦਿਨਾਂ ਦੌਰੇ ਤੇ ਹੋਣਗੇ। ਇਸ ਦੌਰੇ ਦੌਰਾਨ ਉਹ ਭਲ ਕੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅਤੇ ਹੁਨਰ ਵਿਕਾਸ ਤੇ ਉੱਦਮਤਾ ਮੰਤਰੀ ਜੈਂਤ ਚੌਧਰੀ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕ੍ਰਿਸਟੋਫਰ ਕੂਟਰ ਨੇ ਕਿਹਾ ਕਿ ਕੈਨੇਡਾ ਤਜਵੀਜ਼ਸ਼ੁਦਾ ਮੁਕਤ ਵਪਾਰ ਸਮਝੌਤੇ ਵਧੇਰੇ ਨਿਵੇਸ਼ ਅਤੇ ਦੋਹਾਂ ਦੇਸ਼ਾਂ ਵਿਚਕਾਰ ਲੋਕਾਂ ਦੀ ਆਵਾਜਾਈ ਰਾਹੀਂ ਭਾਰਤ ਨਾਲ ਦਵੱਲੇ ਵਪਾਰ ਨੂੰ ਮਜ਼ਬੂਤ ਕਰਨ ਦਾ ਚਾਹਵਾਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੈਰ ਸਪਾਟਾ ਦੋਹਾਂ ਦੇਸ਼ਾਂ ਲਈ ਇੱਕ ਅਹਿਮ ਖੇਤਰ ਹੈ। ਭਾਰਤ ਨੇ ਮਨੁੱਖਤਾ ਵਿਰੁੱਧ ਅਪਰਾਧਾਂ ਦੀ ਸ਼੍ਰੇਣੀ ਵਿੱਚ ਆਉਣ ਵਾਲੀਆਂ ਦਹਿਸ਼ਤਗਰਦ ਕਾਰਵਾਈਆਂ ਨੂੰ ਅਜਿਹੇ ਅਪਰਾਧਾਂ ਦੀ ਰੋਕਥਾਮ ਅਤੇ ਸਜ਼ਾ ਬਾਰੇ ਤਜਵੀਜ਼ਸ਼ੁਦਾ ਅੰਤਰਰਾਸ਼ਟਰੀ ਸੰਮੇਲਨ ਦੇ ਦਾਇਰੇ ਵਿੱਚ ਲਿਆਉਣ ਦੀ ਮੰਗ ਕੀਤੀ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਕੌਂਸਲਰ ਆਰ ਮਿਥਲੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੀ 6ਵੀਂ ਕਮੇਟੀ ਵਿੱਚ ਕਿਹਾ ਕਿ ਇਸ ਮੁੱਦੇ ਤੇ ਤਜਵੀਜ਼ਸ਼ੁਦਾ ਸਭਾ ਦੇ ਢਾਂਚੇ ਵਿੱਚ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਜਾਂ ਨੂੰ ਲੋਕਾਂ ਦੀ ਸੁਰੱਖਿਆ ਗੰਭੀਰ ਉਲੰਘਣਾਵਾਂ ਲਈ ਜਵਾਬਦੇਹ ਯਕੀਨੀ ਬਣਾਉਣ ਅਤੇ ਅਧਿਕਾਰ ਖੇਤਰ ਦੀ ਵਰਤੋਂ ਕਰਨ ਦੀ ਮੁੱਢਲੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਬਲੂਮਬਰਗ ਨਿਊ ਇਕਾਨਮੀ ਫੋਰਮ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਸ਼ਾਸਨ ਦ੍ਰਿਸ਼ਟੀਕੋਣ ਵਿੱਚ ਸ਼ਕਤੀ ਤੋਂ ਸ਼ਕਤੀਕਰਨ ਦੇ ਸਿਧਾਂਤ ਨੂੰ ਅਪਣਾਇਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਹਿਸ਼ਤਗਰਦੀ ਪ੍ਰਤੀ ਭਾਰਤ ਦੀ ਜ਼ੀਰੋ ਟੋਲਰੈਂਸ ਨੀਤੀ ਨੂੰ ਦੁਹਰਾਉਂਦਿਆਂ ਇਸ ਦੇ ਮੁਕਾਬਲੇ ਲਈ ਸਮੂਹਕ ਸੰਕਲਪ ਦਾ ਸੱਦਾ ਦਿੱਤਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ IMF ਨੇ ਮੌਜੂਦਾ ਤੇ ਅਗਲੇ ਵਿੱਤੀ ਸਾਲ ਲਈ ਭਾਰਤ ਦੀ GDP ਵਿਕਾਸ ਦਰ ਦਾ ਅਨੁਮਾਨ ਵਧਾ ਕੇ 7% ਕਰ ਦਿੱਤਾ ਹੈ ਤੇ ਪੰਜਾਬ ਦੇ ਮਾਨਸਾ ਵਿੱਚ ਅੱਜ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਚੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: आदाब, ये आकाशवाणी है। जमीर रजवी से खबरें सुनिए। सबसे पहले इस वक्त की सुर्खियां। वजीर आजम नरेंद्र मोदी ने कहा है कि हुकूमत की ये लगातार कोशिश रही है कि वो इस बात को यकीनी बनाए कि भारत की सलाहियतें दूसरे मुल्कों के लिए भी इम्कानात के नए दरवाजे खोलें। वजीर आजम ने नई दिल्ली में ब्लूमबर्ग न्यू इकोनॉमी फोरम से खिताब किया। भारत ने पहली बिम्स्टेक वज़राए दाखला मीटिंग की मेजबानी की। वज़ीर दाखला अमित शाह ने कहा कि बिम्स्टेक इलाकाई यकजहती, इक्तसादी तआवुन और इज्तिमाई सलामती के अहम प्लेटफॉर्म के तौर पर उभरा है। बैनुल अक्वामी मालियाती फंड IMF ने साल 2026-27 के लिए भारत की मजमूई घरेलू पैदावार GDP की तरक्की के तखमीने को बढ़ाकर 7% कर दिया है। कनाडा की वजीर खारजा अनीता आनंद आज से अपने 2 रोजा भारत दौरे पर रहेंगी और शेफाली वर्मा और शुभमन गिल को ICC की जानिब से सितंबर 2026 के लिए खवातीन और मर्दों के प्लेयर ऑफ द मंथ करार दिया गया है। अब खबरें तफसील से। वज़ीर-ए-आज़म नरेंद्र मोदी ने कहा है कि मरकज ने अपनी गवर्नेंस और काम करने के तौर तरीकों में बाइख्तियार बनाए जाने का उसूल अपनाया है। नई दिल्ली में ब्लूमबर्ग न्यू इकोनॉमी फोरम में खिताब करते हुए जनाब मोदी ने कहा कि भारत की तरक्की इज्तिमाई नमू और साझा मौके पर मबनी है। उन्होंने कहा कि इक्तदार का मतलब सिर्फ आगे बढ़ने की सलाहियत नहीं है बल्कि ये दूसरों को बाइख्तियार बनाना भी है। उन्होंने कहा कि आज के दौर में डिजिटल कुव्वत इस तब्दीली का एक अहम जुज बनकर उभरी है और इस विजन को आगे बढ़ाने में ये एक अहम किरदार अदा कर रही है। जनाब मोदी ने कहा कि डिजिटल कुव्वत ने भारत के लिए वसी मौके के दरवाजे खोल दिए हैं।
3: इनोवेशन की पावर भी ऐसी ही है, एक आइडिया को

ਫੌਜੀ ਵੀਰੋ, ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਫੌਜੀ ਵੀਰਾਂ ਲਈ ਖਤਮ ਕਰਨ ਦੀ ਸਾਨੂੰ ਇਜਾਜ਼ਤ ਦਿਓ। ਇਸ ਵਾਅਦੇ ਦੇ ਨਾਲ ਕਿ ਕੱਲ ਨੂੰ ਇਹ ਪ੍ਰੋਗਰਾਮ ਲੈ ਕੇ ਇਸ ਵੇਲੇ ਫਿਰ ਤੋਂ ਆਵਾਂਗੇ। ਜੈ ਹਿੰਦ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਫੌਜੀ ਵੀਰਾਂ ਲਈ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ 2:15 ਵਜੇ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ।

ਪਹਿਲੀ ਧਰਤੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ। ਅੱਜ ਇਸ ਪ੍ਰੋਗਰਾਮ 'ਚ ਤੁਸੀਂ ਦੇਵਰਾਜ ਦੇ ਸਾਥੀਆਂ ਕੋਲੋਂ ਕੁਝ ਮਾਤਾ ਦੀਆਂ ਭੇਟਾਂ ਸੁਣ ਰਹੇ ਹੋ। ਆਓ ਸੁਣਦੇ ਹਾਂ ਇਹਨਾਂ ਦੀ ਹੀ ਆਵਾਜ਼।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ। ਦਿਨ ਦੇ 3 ਵਜ ਰਹੇ ਨੇ। ਸਾਡੀ ਅੱਜ ਦੀ ਇਹ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਆਪਣੀ ਅਗਲੀ ਸਭਾ ਦੇ ਪ੍ਰੋਗਰਾਮਸ ਲੈ ਕੇ ਸ਼ਾਮੀ 4 ਵਜੇ ਫੇਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ, ਨਮਸਕਾਰ।
1: ਨਮਸਕਾਰ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦੇ ਜਲੰਧਰ ਕੇਂਦਰ ਏ। ਸਾਡੇ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਦੁਪਹਿਰ ਦੇ 3 ਵਜ ਰਹੇ ਨੇ। ਆਓ ਸੁਣਦੇ ਹਾਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਦੋਸਤੋ ਤੁਸੀਂ ਸੁਣ ਰਹੇ ਸੀਗੇ ਸਤਿੰਦਰ ਸਰਤਾਜ ਦੀ ਇੱਕ ਆਵਾਜ਼ ਵਿੱਚ ਖੂਬਸੂਰਤ ਗੀਤ ਕਿਹੜੇ ਪਾਸੇ ਜਾਈਏ ਸੱਜਣਾ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਪਟੇਲ ਨਗਰ ਮਲੋਟ ਪੰਜਾਬ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ ਅਤੇ ਬੇਬੀ ਆਰਜੂ ਜਾਜੋਰੀਆ। ਪਿੰਡ ਮੁਲੀਆਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਪ੍ਰਵੀਨ ਕਾਠਪਾਲ, ਆਸ਼ਾ ਕਾਠਪਾਲ, ਦੀਕਸ਼ਾ, ਜੰਨਤ, ਗੁਰਲੀਨ ਅਤੇ ਨਿਸ਼ੂ ਕਾਠਪਾਲ। ਮਲੋਟ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨ ਗਿੱਲ। ਬੁਰਜ ਸਿੱਧਵਾਂ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਜ ਸਿੱਧੂ, ਧੌਲਾ ਕਿੰਗਰਾ ਤੋਂ ਜਗਤਾਰ ਜੱਗਾ। ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜਲਾਲ ਚੌਹਾਨ, ਨੀਰਜ ਕੁਮਾਰ ਚੌਹਾਨ। ਪਿੰਡ ਮੂਲੀਆਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਰੌਣਕੀ ਕਾਠਪਾਲ। ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਬਿਪਾਸ਼ਾ ਸ਼ਰਮਾ। ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ, ਹਰਵਿੰਦਰ, ਰਾਜਾ ਸਿੰਘ, ਕੁਲਵਿੰਦਰ ਕੌਰ ਅਤੇ ਕੇ ਐੱਸ ਮਾਨ। ਮਸੀਤਾ ਡੱਬਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀ ਲੋਟ। ਆਸ਼ਾ ਰੇਡੀਓ ਸਰੋਤਾ ਸੰਘ ਮੇਹਰ ਨਗਰ ਉਮਰਖੇੜ ਮਹਾਰਾਸ਼ਟਰ ਤੋਂ ਅਭਿਜੀਤ ਗਵਾਹਣਕਰ, ਸਰੀਤਾ ਗਵਾਹਣਕਰ, ਪ੍ਰਿੰਸ ਏਕਾਂਸ਼ ਗਵਾਹਣਕਰ। ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਹਣਕਰ, ਪ੍ਰਣੀਤਾ ਗਵਾਹਣਕਰ ਅਤੇ ਅਰਜੁਨ ਗਵਾਹਣਕਰ। ਆਕਾਰ ਹਾਈਟਸ ਬਹਾਦੁਰਾ ਨਾਗਪੁਰ ਤੋਂ ਵੈਸ਼ਾਲੀ, ਸ਼ੈਲੇਸ਼ ਗਵਾਹਣਕਰ, ਸਮਿਤਾ ਗਵਾਹਣਕਰ ਅਤੇ ਧਵਾਨੀ ਗਵਾਹਣਕਰ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਅਸੀਸ ਮਲਹੋਤਰਾ, ਬੇਬੀ ਗਾਵਿਆ ਮਲਹੋਤਰਾ, ਭਾਈ ਸੁੱਚਾ ਪਾਠਕ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਗੁਰਦਾਸ ਮਾਨ ਦੀ ਆਵਾਜ਼ ਵਿੱਚ।

ਪਰ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਤੇ ਪੂਰਾ ਗਿੱਲ ਪਰਿਵਾਰ, ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਤੇ ਵੰਸ਼ ਬੱਤਾ, ਟਾਲੀਵਾਲਾ ਜੱਟਾਂ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਬਾਹ ਤੋਂ ਮਨਜੀਤ ਤਨੇਜਾ ਤੇ ਪ੍ਰਵੀਨ ਤਨੇਜਾ, ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ ਵੀ ਪੀ ਰੰਜੂ, ਅਸ਼ੋਕਪੁਰੀ ਸੁਸ਼ੀਲਪੁਰੀ, ਬੀਕੇਪੁਰੀ ਕੈਲਾਸ਼, ਅਨੀਤਾ, ਮਮਤਾ, ਮੇਘਾ ਤੇ ਪੂਜਾਪੁਰੀ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਾਮਾ ਮਲਿਕ, ਕੁਨਾਲ ਮਲਿਕ, ਨਿਧੀ ਮਲਿਕ, ਹਰੀਸ਼ਪੁਰੀ, ਸਤੀਸ਼, ਰਾਕੇਸ਼, ਵਿਨੋਦ, ਪਾਲੀ, ਡੀ ਸੀ ਪੁਰੀ, ਅਰੁਣਪੁਰੀ, ਨੇਹਾ, ਏਕਤਾ, ਸ਼ੰਮੀ, ਬੋਧੀ, ਸੁਨੀਲ, ਵੀ ਕੇ ਅਤੇ ਆਰ ਐੱਸ ਪੁਰੀ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ ਤੁਸੀਂ ਸੁਣ ਰਹੇ ਸੀਗੇ ਨਛੱਤਰ ਗਿੱਲ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਹੱਸਦੀ ਨੇ ਦਿਲ ਮੰਗੇ ਆ। ਦੋਸਤੋ ਅਸੀਂ ਗੱਲ ਕਰ ਰਹੇ ਸੀਗੇ ਅਸ਼ੋਕ ਕੁਮਾਰ ਬਾਰੇ ਅਤੇ ਕਿਸ਼ੋਰ ਕੁਮਾਰ ਬਾਰੇ। ਦੋਸਤੋ ਅਸ਼ੋਕ ਕੁਮਾਰ ਨੇ 200 ਤੋਂ ਵੱਧ ਅਤੇ ਕਿਸ਼ੋਰ ਕੁਮਾਰ ਨੇ 81 ਫਿਲਮਾਂ 'ਚ ਅਦਾਕਾਰੀ ਦਾ ਲੋਹਾ ਮਨਵਾਇਆ। ਅਸ਼ੋਕ ਕੁਮਾਰ ਨੇ 70 ਤੋਂ ਵੱਧ ਅਤੇ ਕਿਸ਼ੋਰ ਕੁਮਾਰ ਨੇ 2600 ਤੋਂ ਵੱਧ ਗੀਤ ਵੱਖ ਵੱਖ ਭਾਰਤੀ ਭਾਸ਼ਾਵਾਂ ਵਿੱਚ ਗਾਏ। ਦੋਹਾਂ ਭਰਾਵਾਂ ਦੀ ਆਵਾਜ਼ 'ਚ ਇੱਕ ਵੱਖਰੀ ਮਿਠਾਸ, ਦਿਲਾਂ 'ਚ ਖਿੱਚ ਲੈਣ ਦੀ ਕਲਾ ਅਤੇ ਕਸ਼ਿਸ਼ ਸੀ। ਅੱਜ ਭਾਵੇਂ ਕਿਸ਼ੋਰ ਕੁਮਾਰ ਅਤੇ ਅਸ਼ੋਕ ਕੁਮਾਰ ਸਾਡੇ ਵਿੱਚ ਨਹੀਂ ਹਨ, ਪਰ ਉਹ ਆਪਣੇ ਗੀਤਾਂ ਰਾਹੀਂ ਅਤੇ ਫਿਲਮਾਂ 'ਚ ਕੀਤੀ ਅਦਾਕਾਰੀ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜਿਉਂਦੇ ਨੇ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮੰਡੀ ਹਰਜੀ ਰਾਮ ਮਲੋਟ ਤੋਂ, ਮਹੇਸ਼ ਗਰਗ, ਸੁਸ਼ਮਾ ਗਰਗ ਅਤੇ ਜਸ਼ਨ ਗਰਗ, ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ।

ਅਸ਼ੋਕ ਕੁਮਾਰ ਬਾਰੇ ਅਤੇ ਕਿਸ਼ੋਰ ਕੁਮਾਰ ਬਾਰੇ। ਦੋਸਤੋ, ਅਸ਼ੋਕ ਕੁਮਾਰ ਨੇ 200 ਤੋਂ ਵੱਧ ਅਤੇ ਕਿਸ਼ੋਰ ਕੁਮਾਰ ਨੇ 81 ਫਿਲਮਾਂ 'ਚ ਅਦਾਕਾਰੀ ਦਾ ਲੋਹਾ ਮਨਵਾਇਆ। ਅਸ਼ੋਕ ਕੁਮਾਰ ਨੇ 70 ਤੋਂ ਵੱਧ ਅਤੇ ਕਿਸ਼ੋਰ ਕੁਮਾਰ ਨੇ 2600 ਤੋਂ ਵੱਧ ਗੀਤ ਵੱਖ ਵੱਖ ਭਾਰਤੀ ਭਾਸ਼ਾਵਾਂ ਵਿੱਚ ਗਾਏ। ਦੋਹਾਂ ਭਰਾਵਾਂ ਦੀ ਆਵਾਜ਼ 'ਚ ਇੱਕ ਵੱਖਰੀ ਮਿਠਾਸ, ਦਿਲਾਂ 'ਚ ਖਿੱਚ ਲੈਣ ਦੀ ਕਲਾ ਅਤੇ ਕਸ਼ਿਸ਼ ਸੀ। ਅੱਜ ਭਾਵੇਂ ਕਿਸ਼ੋਰ ਕੁਮਾਰ ਅਤੇ ਅਸ਼ੋਕ ਕੁਮਾਰ ਸਾਡੇ ਵਿੱਚ ਨਹੀਂ ਹਨ, ਪਰ ਉਹ ਆਪਣੇ ਗੀਤਾਂ ਰਾਹੀਂ ਅਤੇ ਫਿਲਮਾਂ 'ਚ ਕੀਤੀ ਅਦਾਕਾਰੀ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜਿਉਂਦੇ ਨੇ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮੰਡੀ ਹਰਜੀ ਰਾਮ ਮਲੋਟ ਤੋਂ, ਮਹੇਸ਼ ਗਰਗ, ਸੁਸ਼ਮਾ ਗਰਗ ਅਤੇ ਜਸ਼ਨ ਗਰਗ, ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ ਅਤੇ ਮਨਵਿੰਦਰ ਸਿੰਘ ਪਾਂਧਾ, ਮਲੋਟ ਕੈਂਪ ਪੰਜਾਬ ਤੋਂ ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ ਲਾਠੀ, ਵਿਵਾਨ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ ਅਤੇ ਰਮੇਸ਼ ਮਿਗਲਾਨੀ, ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਸਿੰਘ, ਅਮਰਜੀਤ ਕੌਰ ਰੱਖੜਾ, ਤੇਗ ਫਤਿਹ ਸਿੰਘ ਅਤੇ ਜਸਗੁਣ ਰੱਖੜਾ, ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਹੋਰ ਉਹਨਾਂ ਦੇ ਪਰਿਵਾਰਕ ਮੈਂਬਰ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਚ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ, ਤੁਸੀਂ ਸੁਣ ਰਹੇ ਸੀਗੇ ਸਵਿਤਾ ਸਾਥੀ ਅਤੇ ਸਾਥੀਆਂ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਗੁੜ ਨਾਲ ਇਸ਼ਕ ਮਿੱਠਾ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮਾਲਵਾ ਰੇਡੀਓ ਸਰੋਤਾ ਸੰਘ ਪਰਮੀਲਾਗੰਜ ਆਲੋਟ ਜ਼ਿਲ੍ਹਾ ਰਤਨਾਮ ਮੱਧ ਪ੍ਰਦੇਸ਼ ਤੋਂ ਬਲਵੰਤ ਕੁਮਾਰ ਵਰਮਾ, ਰਾਜੂਬਾਈ, ਮਾਇਆ ਵਰਮਾ, ਸ਼ੋਭਾ ਵਰਮਾ, ਰਾਹੁਲ, ਜੋਤੀ, ਅਤੁਲ, ਪਾਇਲ ਵਰਮਾ, ਪ੍ਰਿਆਂਸ਼ ਵਰਮਾ ਅਤੇ ਰਿਸ਼ੀ ਵਰਮਾ। ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐੱਸ ਨਾਇਕ, ਸ਼ੋਭਾ ਨਾਇਕ ਅਤੇ ਪੂਰਾ ਡਾਗਲਾ ਪਰਿਵਾਰ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਅਤੇ ਸੋਮਨਾਥ ਕਾਲੀਆ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ ਤੁਸੀਂ ਸੁਣ ਰਹੇ ਸੀਗੇ ਆਰਿਫ ਲੋਹਾਰ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਇੱਕ ਜੁਗਣੀ ਦੋ ਜੁਗਣੀ ਤਿੰਨ ਜੁਗਣੀ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲਿਆਂ ਨੇ ਪਿੰਡ ਖਾਨੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਸਿੰਘ ਅਤੇ ਮਨਤਾਜ। ਡੱਬ ਵਾਲੀ ਹਰਿਆਣਾ ਤੋਂ ਜੇਕੇ ਬਕੋਲੀਆ, ਸੁਨੀਤਾ ਬਕੋਲੀਆ, ਸੰਜੇ ਅਨਿਲ, ਮੀਨੂ ਬਕੋਲੀਆ। ਇਸੇ ਤਰ੍ਹਾਂ ਪਿੰਡ ਮਾਧੋਪੁਰ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ ਮਾਧੋਪੁਰੀ। ਪਿੰਡ ਰਾਏਪੁਰ ਡੱਬਾ ਪੰਜਾਬ ਤੋਂ ਫੌਜੀ ਮੱਖਣ ਸਿੰਘ, ਬੂਟਾ, ਬੱਲੀ, ਸ਼ਨੀ ਅਤੇ ਬਾਕੀ ਪੂਰਾ ਪਰਿਵਾਰ। ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਨਾਨਕ ਚੰਦ, ਵਿਜੇ ਕੁਮਾਰ, ਬੰਟੀ ਕੁਮਾਰ, ਜੌਨੀ ਕੁਮਾਰ, ਕ੍ਰਿਸ਼ਨ ਕੁਮਾਰ, ਦੇਵਾਨੰਦ, ਸਿੰਮਾ, ਨਜਾਤਕ ਏਲੀ, ਰਵੀ ਕੁਮਾਰ ਜੱਸਲ ਅਤੇ ਪੰਨਾਲਾਲ ਅਤੇ ਨਥਨ ਰਾਮ। ਇਸੇ ਤਰ੍ਹਾਂ ਚਾਹਲ ਕਲਾਂ ਨਵਾਂ ਸ਼ਹਿਰ ਤੋਂ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ, ਅੰਬਾ ਚਾਹਲ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ, ਕੈਂਚੀਆਂ, ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੀਤ। ਸਹਾਰਨਪੁਰ ਤੋਂ ਸੁਰੇਸ਼ ਨਾਰੰਗ ਅਤੇ ਆਸ਼ਾ ਨਾਰੰਗ। ਛੱਤੀਸਗੜ੍ਹ ਦੇ ਦਤਰੰਗੀ ਤੋਂ ਭਾਗਵਤ ਵਰਮਾ, ਲੇਵਈ ਤੋਂ ਗੁਲਾਬ ਦਾਸ ਮਾਣਿਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ, ਚਿਰਡੋਂਗਰੀ ਪਿਪਰਿਆ ਤੋਂ ਦੁਰਗਾ ਰਾਮ ਸਾਹੂ। ਪਿੰਡ ਘੁਬਾਇਆ, ਤਹਿਸੀਲ ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਤੋਂ ਪੱਪੂ ਮੁਨੀਮ, ਅਮਰੋਬਾਈ, ਰਾਜੂ ਫੌਜੀ, ਹਰਪ੍ਰੀਤ ਕੌਰ, ਬਲਜੀਤ ਕੌਰ, ਹਰਮੇਸ਼, ਗੁਰਨੂਰ, ਪ੍ਰਨੀਤ, ਨਵਦੀਪ, ਬਬਲੂ, ਮਾਣੋ ਅਤੇ ਹੋਰਨਾਂ ਦੇ ਪਰਿਵਾਰਕ ਮੈਂਬਰ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਮੁੜ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਸੁਹਾਨਾ ਸਫ਼ਰ ਖਤਮ ਕਰਨ ਦੀ ਆਪਣੇ ਦੋਸਤ ਤੇ ਆਰਜੇ ਤੇਜਿੰਦਰ ਸਿੰਘ ਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੇ ਖਤਮ ਹੁੰਦਿਆਂ ਹੀ ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪ੍ਰਸਾਰਣ ਠੀਕ 4 ਵਜੇ। ਤਦ ਤੱਕ ਲਈ ਨਮਸਕਾਰ।

0: ਗੁਣਾ ਕਿ ਜੇ ਮੈਂ ਉਹ ਕੋਚ ਆਪਣੇ ਦੀ ਗੱਲ ਮੰਨੀ ਹੁੰਦੀ ਤਾਂ ਹੋ ਸਕਦਾ ਮੈਂ ਵਰਲਡ ਦਾ ਟੌਪ ਦਾ ਸੈਂਟਰ ਫੋਰਵਰਡ ਹੁੰਦਾ।
1: ਦਲਜੀਤ ਢਿੱਲੋਂ ਜੀ, ਸਾਲ 2002 'ਚ ਜਿਹੜਾ ਵਿਸ਼ਵ ਕੱਪ ਹੋਇਆ ਸੀ ਉਹਦੇ 'ਚ ਤੁਸੀਂ ਭਾਰਤ ਦੀ ਪ੍ਰਤੀਨਿਧਤਾ ਕੀਤੀ, ਤੁਹਾਡਾ ਪ੍ਰਦਰਸ਼ਨ ਬਹੁਤ ਵਧੀਆ ਸੀ, 4 ਗੋਲ ਵੀ ਉਹਦੇ 'ਚ ਕੀਤੇ ਸੀ, ਉਹ ਕੁਛ ਤਜਰਬੇ ਸਾਡੇ ਨਾਲ ਸਾਂਝੇ ਕਰਨੇ ਚਾਹੋਗੇ ਆਪਣੀ ਆਮ ਪਰਫਾਰਮੈਂਸਿਸ?
0: ਹਾਂਜੀ, ਜਿਹੜਾ 2002 ਦਾ ਵਰਲਡ ਕੱਪ ਸੀਗਾ ਉਹ ਸੈਡਰਿਕ ਸੀ ਉਸ ਟਾਈਮ ਕੋਚ ਸਾਡੇ, ਔਰ ਸੈਡਰਿਕ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਉਹ ਬੜੇ ਮਿਹਨਤੀ ਔਰ ਬੜੇ ਡੈਡੀਕੇਟਡ ਜਨੂੰਨੀ ਬੰਦਾ ਸੀ ਉਹ ਹਾਕੀ ਦੇ ਲਈ। ਉਸਨੇ ਤਿਆਰੀ ਸਾਨੂੰ ਇੰਨੀ ਵਧੀਆ ਕਰਾਈ, ਇੰਨੀ ਜ਼ਿਆਦਾ ਫਿਟਨੈਸ ਕਰਾਈ, ਔਰ ਮੇਰੇ ਬਹੁਤ ਕੰਮ ਆਈ ਫਿਟਨੈਸ ਉਹ। ਅਤੇ ਮੈਂ ਉਸ ਵਰਲਡ ਕੱਪ ਵਿੱਚ ਮੈਂ ਆਪਣੇ ਆਪ ਨੂੰ, ਮੈਨੂੰ ਲੱਗਦਾ ਕਿ ਮੈਂ ਆਪਣੀ ਜਿੰਨੀ ਵੀ ਹਾਕੀ ਖੇਡਿਆ ਵਾਂ ਮੇਰੀ ਸਭ ਤੋਂ ਬੈਸਟ ਪਰਫੋਰਮੈਂਸ ਜਿਹੜੀ ਸੀ ਉਹ ਏਸ਼ੀਅਨ ਗੇਮ 2002 ਏਸ਼ੀਅਨ ਗੇਮ ਅਤੇ 2002 ਵਰਲਡ ਕੱਪ 'ਚ ਰਹੀ ਸੀ, ਕਿਉਂਕਿ ਉੱਥੇ ਮੈਂ ਇੰਡੀਆ ਦਾ ਜਿਹੜਾ ਬੈਸਟ ਸਕੋਰਰ ਵੀ ਸੀਗਾ, 4 ਗੋਲ ਮੇਰੇ ਸੀਗੇ, ਏਸ਼ੀਅਨ ਗੇਮਾਂ 'ਚ ਵੀ ਮੇਰੇ 4 ਗੋਲ ਸੀਗੇ, ਅਤੇ ਬੜਾ ਅੱਛਾ ਐਕਸਪੀਰੀਅੰਸ ਸੀ ਮੇਰਾ ਉਹ।
1: ਉਸ ਵਰਲਡ ਕੱਪ 'ਚ ਨੈਦਰਲੈਂਡ, ਜਰਮਨ, ਇੱਦਾਂ ਦੀਆਂ ਟੀਮਾਂ, ਵਰਲਡ ਕੱਪ 'ਚ ਆਮ ਤੌਰ 'ਤੇ ਇੱਦਾਂ ਦੀਆਂ ਟੀਮਾਂ ਦੇ ਨਾਲ ਮੁਕਾਬਲਾ ਹੁੰਦਾ, ਉਹਨਾਂ ਦੇ ਨਾਲ ਖੇਡਣਾ ਉਹ ਐਜ਼ ਐਨ ਓਪੋਨੈਂਟ, ਉਹ ਟੀਮਾਂ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ?
0: ਹਾਂਜੀ, ਉਹ ਟੀਮਾਂ ਉਸ ਟਾਈਮ ਹਾਲੈਂਡ, ਆਸਟ੍ਰੇਲੀਆ, ਜਰਮਨੀ, ਇਹ ਬੜੀਆਂ ਕਹਿੰਦੀਆਂ ਘੁੰਮਦੀਆਂ ਟੀਮਾਂ ਹੁੰਦੀਆਂ ਸੀ, ਅਤੇ ਉਹ ਟੀਮਾਂ ਨਾਲ ਖੇਡ ਕੇ ਸਾਨੂੰ ਜਿਹੜਾ ਐਕਸਪੀਰੀਅੰਸ ਮਿਲਦਾ ਸੀਗਾ ਉਹ ਅਲੱਗ ਹੀ ਐਕਸਪੀਰੀਅੰਸ ਸੀਗਾ, ਕਿ ਸਾਨੂੰ ਅੱਗੇ ਵਾਲੀ ਹਾਕੀ ਜਿੱਦਾਂ ਅਸੀਂ ਉਦੋਂ ਨਵੇਂ ਨਵੇਂ ਸੀਗੇ ਵਿੱਚ, ਉਹ ਸਾਨੂੰ ਐਕਸਪੀਰੀਅੰਸ ਮਿਲਿਆ। ਫਿਰ ਸਾਨੂੰ ਜਿਹੜੀਆਂ ਉਸ ਤੋਂ ਬਾਅਦ ਟੂਰਨਾਮੈਂਟ ਖੇਡੇ ਸੀ ਇੰਡੀਆ ਵੱਲੋਂ ਉਹ ਸਾਨੂੰ ਹੋਰ ਈਜ਼ੀ ਲੱਗਣ ਲੱਗ ਪਏ, ਅਤੇ ਸਾਨੂੰ ਇੰਨਾ ਐਕਸਪੀਰੀਅੰਸ ਮਿਲਿਆ, ਸਾਨੂੰ ਖੇਡਣ ਦਾ ਤਰੀਕੇ ਨਵੇਂ ਪਤਾ ਲੱਗੇ। ਸਾਨੂੰ ਜਦੋਂ ਆਸਟ੍ਰੇਲੀਆ ਨਾਲ ਖੇਡਦੇ, ਆਸਟ੍ਰੇਲੀਆ ਉਸ ਟਾਈਮ ਬਹੁਤ ਤਕੜੀ ਟੀਮ ਸੀਗੀ, ਸਭ ਤੋਂ ਨੰਬਰ 1 ਟੀਮ ਸੀ ਆਸਟ੍ਰੇਲੀਆ, ਅਤੇ ਜਿਹਦੇ ਨਾਲ ਸਾਡਾ ਕੰਪੀਟੀਸ਼ਨ ਬਹੁਤ ਹੀ ਜ਼ਿਆਦਾ ਹੈਵੀ ਹੁੰਦਾ ਸੀਗਾ, ਅਤੇ ਉਹ ਸਾਡੇ ਹਮੇਸ਼ਾ ਦਿਮਾਗ 'ਚ ਰਹਿੰਦਾ ਸੀ ਕਿ ਯਾਰ ਅਸੀਂ ਆਸਟ੍ਰੇਲੀਆ ਨੂੰ ਨਹੀਂ ਹਾਰਨ ਦੇਣਾ, ਆਸਟ੍ਰੇਲੀਆ ਤੋਂ ਅਸੀਂ ਪੂਰਾ ਪੰਗਾ ਲੈਣਾ ਆਸਟ੍ਰੇਲੀਆ ਨਾਲ, ਔਰ ਅਸੀਂ ਵਾਕਈ ਉਹ ਗੱਲ ਸਾਡੀ ਠੀਕ ਹੁੰਦੀ ਵੀ ਆਸਟ੍ਰੇਲੀਆ ਨਾਲ ਅਸੀਂ ਜਾਂ ਡਰੋ ਖੇਡਣਾ ਜਾਂ ਅਸੀਂ 2-1 'ਤੇ ਹਾਰਨਾ, ਮਤਲਬ ਅਸੀਂ ਬੜੇ ਸੈਟਿਸਫੈਕਸ਼ਨ ਹੁੰਦੀ ਵੀ ਹਾਂ ਵੀ ਆਸਟ੍ਰੇਲੀਆ ਨੂੰ ਅਸੀਂ ਰੋਕ ਕੇ ਰੱਖਣਾ ਹਮੇਸ਼ਾ।
1: ਅੱਛਾ, ਦਲਜੀਤ ਢਿੱਲੋਂ ਜੀ, ਤੁਹਾਡੇ ਵੱਡੇ ਭਰਾ ਬਲਜੀਤ ਢਿੱਲੋਂ ਭਾਰਤ ਦੀ ਟੀਮ ਦੇ ਕਪਤਾਨ ਵੀ ਰਹੇ, ਇਕੱਠੇ ਤੁਸੀਂ ਭਾਰਤ ਦੀ ਟੀਮ 'ਚ ਖੇਡਦੇ ਰਹੇ, ਸੋ ਦੋਵਾਂ ਭਰਾਵਾਂ ਦਾ ਇਕੱਠੇ ਖੇਡਣਾ ਇਹ ਤੁਹਾਨੂੰ ਕਿੰਨੀ ਕੁ ਮਦਦ ਕਰਦਾ?
0: ਹਾਂਜੀ, ਅਸੀਂ 2002 ਦਾ ਵਰਲਡ ਕੱਪ ਇਕੱਠੇ ਖੇਡਣਾ, ਕਾਮਨਵੈਲਥ ਇਕੱਠੇ ਖੇਡੇ ਅਸੀਂ ਦੋਨੇ, ਔਰ ਸਾਡਾ ਕੰਬੀਨੇਸ਼ਨ ਵਧੀਆ ਇਸ ਲਈ ਹੁੰਦਾ ਸੀ ਕਿਉਂਕਿ ਉਹ ਬ੍ਰਦਰ ਰਾਈਟ ਹੈਂਡ ਖੇਡਦੇ ਸੀ, ਮੈਂ ਲੈਫਟ ਹੈਂਡ ਖੇਡਦਾ ਸੀ, ਔਰ ਤੁਹਾਨੂੰ ਪਤਾ ਵੀ ਟੀਮ ਦੇ ਵਿੱਚ ਇਹ ਦੋ ਸਾਈਡਾਂ ਹੁੰਦੀਆਂ ਸੀ ਜਿਹੜੀਆਂ ਬੜੀਆਂ ਇੰਪੋਰਟੈਂਟ ਸਾਈਡਾਂ ਹੁੰਦੀਆਂ ਸੀ, ਔਰ ਸਾਡਾ ਕੰਬੀਨੇਸ਼ਨ ਇਸ ਕਰਕੇ ਵੀ ਵਧੀਆ ਸੀ, ਇੱਕ ਡਿਪਾਰਟਮੈਂਟ ਸੀਗੇ ਅਸੀਂ ਪੰਜਾਬ ਪੁਲਿਸ ਵਿੱਚ ਦੋਨੇ ਸੀਗੇ, ਔਰ ਇੰਡੀਆ ਟੀਮ 'ਚ ਵੀ ਇਕੱਠੇ ਖੇਡਣਾ, ਪੁਲਿਸ ਦੀ ਟੀਮ 'ਚ ਵੀ ਇਕੱਠੇ ਖੇਡਣਾ, ਪੰਜਾਬ ਦੀ ਟੀਮ ਬਣਨੀ ਉਹਦੇ 'ਚ ਵੀ ਅਸੀਂ ਲੈਫਟ ਐਂਡ ਰਾਈਟ ਖੇਡਣਾ, ਔਰ ਸਾਡਾ ਬਹੁਤ ਵਧੀਆ ਕੰਬੀਨੇਸ਼ਨ ਸੀਗਾ ਜਿਹੜਾ ਸਾਨੂੰ ਸਾਡੀਆਂ ਜਿਹੜੀ ਵੀ ਟੀਮ 'ਚ ਖੇਡਦੇ ਸੀ ਉਹਦਾ ਸਾਨੂੰ ਰਿਜ਼ਲਟ ਮਿਲਦਾ ਸੀਗਾ, ਕੋਈ ਨਾ ਕੋਈ ਵਧੀਆ ਰਿਜ਼ਲਟ ਮਿਲਦਾ ਸੀ।
1: ਅੱਛਾ, ਭਰਾਵਾਂ ਭਰਾਵਾਂ 'ਚ ਕਦੇ ਤਕਰਾਰ ਵੀ ਹੋ ਜਾਂਦੀ ਸੀ ਵੀ ਨਹੀਂ ਮੈਂ ਇੱਦਾਂ ਨਹੀਂ ਇੱਦਾਂ ਕਰਨਾ ਜਾਂ ਤੁਹਾਡੇ ਭਾਈ ਸਾਹਿਬ ਕਹਿੰਦੇ ਹੋਣ ਵੀ ਤੂੰ ਇੱਦਾਂ ਨਹੀਂ ਕਰਦਾ?
0: ਹਾਂਜੀ ਹਾਂਜੀ, ਹੋ ਜਾਂਦੀ ਸੀ ਜੀ, ਉਹ ਤੁਹਾਨੂੰ ਥੋੜ੍ਹਾ ਜਿਹਾ ਤੁਸੀਂ ਮੈਚ ਦੇਖਿਓ ਜ਼ਿਆਦਾ ਅਗਰੈਸਿਵ ਬਹੁਤ ਸੀਗੇ, ਬਲਜੀਤ ਸਿੰਘ ਢਿੱਲੋਂ ਬਹੁਤ ਅਗਰੈਸਿਵ ਸੀਗੇ, ਉਹ ਤਕਰਾਰ ਇਹੀ ਹੁੰਦੀ ਸੀਗੀ ਹਾਰਨਾ ਨਹੀਂ ਜੋ ਮਰਜ਼ੀ ਹੋ ਜੇ, ਜੇ ਮੇਰੇ ਕੋਲ ਰੋਂਗ ਪਾਸ ਹੋ ਜਾਂਦਾ ਸੀ ਤਾਂ ਮੈਨੂੰ ਉਹ ਡਾਂਟਦੇ ਵੀ ਰਹੇ ਨੇ, ਅਤੇ ਚਲੋ ਉਹ ਚੰਗੀ ਗੱਲ ਸੀ ਮੇਰੇ ਲਈ, ਚੰਗੀ ਗੱਲ ਸੀ, ਮੈਨੂੰ ਡਰ ਵੀ ਹੁੰਦਾ ਸੀਗਾ ਕਿ ਨਹੀਂ ਯਾਰ ਮੈਂ ਨਹੀਂ ਗਲਤੀ ਕਰਨੀ, ਮੈਂ ਭਾਜੀ ਨੂੰ ਵਧੀਆ ਖੇਡਣਾ ਵਾ, ਅਤੇ ਇਹਦੇ ਵਿੱਚ ਵੀ ਮੈਂ ਹੋਸ ਚੰਗਾ ਖੇਡ ਜਾਂਦਾ ਸੀਗਾ।
1: ਅੱਛਾ ਦਲਜੀਤ ਢਿੱਲੋਂ ਜੀ, ਤੁਸੀਂ ਇੱਕ ਕਾਮਯਾਬ ਕਰੀਅਰ ਨਿਭਾਇਆ ਭਾਰਤ ਦੀ ਟੀਮ ਦੀ, ਕਿੰਨੇ ਸਾਲ ਪ੍ਰਤੀਨਿਧਤਾ ਕੀਤੀ, ਹਰ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ 'ਚ ਭਾਰਤ ਵੱਲੋਂ ਖੇਡੇ, ਹੁਣ ਤੁਸੀਂ ਹਾਕੀ ਨੂੰ ਵਾਪਸ ਦੇ ਰਹੇ ਹੋ, ਜਿਹੜੇ ਅੱਜ ਦੇ ਨੌਜਵਾਨ ਨੇ, ਅੱਜ ਦੇ ਬੱਚੇ ਨੇ, ਉਹਨਾਂ ਨੂੰ ਟ੍ਰੇਨ ਕਰ ਰਹੇ ਹੋ, ਔਰ ਹੁਣ ਹਾਕੀ ਦੀ ਨੈਸ਼ਨਲ ਜਿਹੜੀ ਕਿ ਝਾਂਸੀ ਹੋਣ ਜਾ ਰਹੀ ਹੈ, ਤੁਸੀਂ ਪੰਜਾਬ ਦੀ ਟੀਮ ਦੇ ਕੋਚ ਹੋ, ਪੰਜਾਬ ਦੀ ਟੀਮ ਬਾਰੇ, ਪੰਜਾਬ ਦੇ ਮੁੰਡਿਆਂ ਬਾਰੇ ਕਿੱਦਾਂ ਸੋਚਦੇ ਹੋ?
0: ਮੇਰਾ ਹਾਕੀ ਨਾਲ ਬਹੁਤ ਲਗਾਵ ਰਿਹਾ ਕਿਉਂਕਿ ਜਿੱਦਾਂ ਮੈਂ ਤਿਆਰ ਹੋਇਆ ਛੋਟੇ ਹੁੰਦੇ ਤੋਂ, ਅਤੇ ਮੇਰਾ ਹਮੇਸ਼ਾ ਕੋਸ਼ਿਸ਼ ਇਹ ਰਹੀ ਆ ਖੇਡਣ ਤੋਂ ਬਾਅਦ ਵੀ ਜਦੋਂ ਮੈਂ ਹਾਕੀ ਛੱਡੀ ਆ ਕਿ ਮੈਂ ਕੋਈ ਨਾ ਕੋਈ ਐਕਟੀਵਿਟੀ ਹਾਕੀ ਦੇ ਲਈ ਕਰਦਾ ਰਹਾਂ, ਅਤੇ ਮੈਂ ਪੋਸਟਡ ਸੀਗਾ ਤਰਨ ਤਾਰਨ, ਡੀ ਐੱਸ ਪੀ ਤਰਨ ਤਾਰਨ ਸੀਗਾ, ਉੱਥੇ ਇੱਕ ਬੱਚੇ ਛੋਟੀਆਂ ਬੱਚੀਆਂ ਖੇਡਦੀਆਂ ਸੀਗੀਆਂ, 15-20 ਕੁੜੀਆਂ ਹੋਣੀਆਂ ਜਿਹੜੀਆਂ ਸਕੂਲ, ਗਵਰਮੈਂਟ ਸਕੂਲ ਦੇ ਵਿੱਚ, ਅਤੇ ਮੈਂ ਉੱਥੇ ਡੇਲੀ ਜਾਣ ਲੱਗ ਪਿਆ, ਜਾਣ ਦਾ ਮੈਨੂੰ ਇੰਨਾ ਉੱਥੇ ਹੋਰ ਹੋ ਗਿਆ ਵੀ 15 ਕੁੜੀਆਂ ਨੇ, ਚੱਲ ਇਹਨਾਂ ਨੂੰ ਟ੍ਰੇਨਡ ਕਰੀਏ, ਫਿਰ ਮੈਂ ਹੌਲੀ ਹੌਲੀ 20-25-30-40-50 ਮੇਰੇ ਕੋਲ 70 ਕੁੜੀਆਂ ਹੋ ਗਈਆਂ ਉੱਥੇ, ਅਤੇ ਮੇਰੇ ਅਕੈਡਮੀ ਸ਼ੁਰੂ ਕਰਤੀ ਉੱਥੇ, ਅਤੇ ਤੁਹਾਨੂੰ ਯਾਦ ਹੋਣਾ ਹੁਣ ਆਪਣਾ ਦੋ ਆਪਣੀ ਜਿਹੜੀ ਏਸ਼ੀਅਨ ਗੇਮਾਂ ਖੇਡੀਆਂ ਲੜਕੀਆਂ ਆਪਣੀਆਂ ਇਸ ਵਾਰੀ, ਉਹਦੇ ਵਿੱਚ ਮੇਰੀ ਇੱਕ ਅਕੈਡਮੀ ਦੀ ਕੁੜੀ ਬਲਜੀਤ ਕੌਰ, ਔਰ ਪੰਜਾਬ ਦੀ ਉਹ ਇਕੱਲੀ ਕੁੜੀ ਹੈ ਜਿਹੜੀ ਮੇਰੀ ਸਟੂਡੈਂਟ ਆ, ਔਰ ਮੈਨੂੰ ਉਹ ਬਹੁਤ ਖੁਸ਼ੀ ਹੋਈ ਕਿ ਹਾਂ ਜੇ ਹਾਕੀ ਲਈ ਕੀਤਾ ਤਾਂ ਹੁਣ ਮਜ਼ਾ ਆਇਆ ਯਾਰ, ਆਹ ਕੀਤਾ ਕੁਛ, ਜੇ ਕਿਸੇ ਨੇ ਮੇਰੇ ਲਈ ਕੀਤਾ ਸੀਗਾ ਤਾਂ ਮੈਂ ਗਾਂਹ ਕਿਸੇ ਬੱਚੇ ਲਈ ਕੀਤਾ, ਔਰ ਮੈਂ ਇਹੀ ਚਾਹੁੰਦਾ ਵਾਂ ਕਿ ਹਮੇਸ਼ਾ ਕੋਈ ਨਾ ਕੋਈ ਹਾਕੀ ਨੂੰ ਦੇਣਾ ਚਾਹੀਦਾ, ਜੇ ਹਾਕੀ ਨੇ ਸਾਨੂੰ ਦਿੱਤਾ ਤਾਂ ਸਾਨੂੰ ਵੀ ਹਾਕੀ ਨੂੰ ਦੇਣਾ ਚਾਹੀਦਾ। ਮੇਰੀਆਂ ਉੱਥੋਂ ਦੀ ਅਕੈਡਮੀ ਦੀਆਂ ਕੁੜੀਆਂ 3-4 ਜੂਨੀਅਰ ਇੰਡੀਆ ਖੇਡ ਰਹੀਆਂ ਨੇ, 2 ਮੇਰੀਆਂ ਸੀਨੀਅਰ ਕੁੜੀਆਂ ਖੇਡ ਰਹੀਆਂ, ਇੱਕ ਬਲਜੀਤ ਖੇਡ ਰਹੀ ਹੈ, ਇੱਕ ਰਾਜਵਿੰਦਰ ਕੌਰ ਖੇਡ ਰਹੀ ਹੈ, ਔਰ ਮੈਨੂੰ ਬੜੀ ਖੁਸ਼ੀ ਹੁੰਦੀ ਕਿ ਯਾਰ ਮੈਂ ਮਿਹਨਤ ਕੀਤੀ ਆ ਔਰ ਬੱਚਿਆਂ ਨੇ ਮਿਹਨਤ ਕੀਤੀ, ਜਦੋਂ ਅੱਜ ਮੈਨੂੰ ਰਿਜ਼ਲਟ ਮਿਲਿਆ ਔਰ

0: ਤੁਸੀਂ ਇੱਦਾਂ ਦਾ ਟੈਲੈਂਟ ਦਿਸਿਆ ਸੀ, ਤੁਹਾਨੂੰ ਲੱਗਾ ਸੀ ਕਿ ਇਸ ਪਾਏ ਤੱਕ ਪਹੁੰਚ ਸਕਦੇ?
1: ਹਾਂਜੀ ਹਾਂਜੀ, ਬਲਜੀਤ ਦਾ ਸ਼ੁਰੂ ਤੋਂ ਜਦੋਂ ਇੱਕ ਚੀਜ਼ ਬੱਚੇ ਕੋਲ ਨੈਚੁਰਲ ਹੁੰਦੀ ਨਾ, ਉਹ ਨੈਚੁਰਲੀ ਉਹਦੇ ਕੋਲ ਡੋਜਿੰਗ ਪਾਵਰ ਇੰਨੀ ਜ਼ਿਆਦਾ ਸੀ ਅਤੇ ਮੈਂ ਉਹਨੂੰ ਕਹਿਤਾ ਸੀ ਵੀ ਜੇ ਗੋਰੀਆਂ ਨੂੰ ਡੋਜ ਮਾਰੂਗਾ ਕੋਈ ਤਾਂ ਤੂੰ ਮਾਰੇਂਗੀ, ਅਤੇ ਉਹੀ ਗੱਲ ਹੋਈ ਅੱਜ ਜਿਹੜੀਆਂ ਡੋਜ ਕਪੈਸਿਟੀ ਆ ਸਿਰਫ ਬਲਜੀਤ ਦੇ ਕੋਲ ਹੀ ਇੰਡੀਆ ਟੀਮ ਦੇ ਵਿੱਚ ਹੈਗੀ, ਹੋਰ ਵੀ ਹੈਗੀਆਂ ਨੇ ਕੁੜੀਆਂ ਪਰ ਜਿਹੜੀ ਡੋਜਿੰਗ ਕਪੈਸਿਟੀ ਆ ਉਹ ਬਲਜੀਤ ਦੇ ਕੋਲ ਹੀ ਹੈਗੀ ਆ।
0: ਦਲਜੀਤ ਢਿੱਲੋਂ ਜੀ, ਹੁਣ ਤੁਸੀਂ ਪੰਜਾਬ ਦੀ ਟੀਮ ਲੈ ਕੇ ਝਾਂਸੀ ਜਾ ਰਹੇ ਹੋ, ਪੰਜਾਬ 'ਚ ਜਿਹੜੇ ਲੜਕੇ ਨੇ, ਜੇ ਆਪਾਂ ਫਾਰਵਰਡ ਪੰਕਤੀ ਦੀ ਗੱਲ ਕਰੀਏ, ਤੁਸੀਂ ਫਾਰਵਰਡ ਰਹੇ ਹੋ, ਇਸ ਟੀਮ ਵਿੱਚ ਤੁਸੀਂ ਕਿੱਦਾਂ ਦੇ ਫਾਰਵਰਡ ਦੇਖਦੇ ਹੋ ਔਰ ਉਹਨਾਂ ਤੋਂ ਇਸ ਮੁਕਾਬਲੇ 'ਚ ਕਿੱਦਾਂ ਦੀਆਂ ਸੰਭਾਵਨਾਵਾਂ?
1: ਮੈਂ ਪੰਜਾਬ ਹਾਕੀ ਨਾਲ ਨਾ ਕਾਫੀ ਦੇਰ ਤੋਂ ਜੁੜਿਆ, ਕਾਫੀ ਲਾਸਟ ਟੂ ਲਾਸਟ ਟਾਈਮ ਅਸੀਂ ਗੋਲਡ ਲੈ ਕੇ ਆਏ ਹਾਂ, ਫਿਰ ਪਿਛਲੀ ਲਾਸਟ ਟਾਈਮ ਮੈਂ ਬਿਜ਼ੀ ਸੀ ਜਿੱਥੇ ਕੋਚ ਦੂਸਰੇ ਗਏ, ਪਰ ਫਿਰ ਵੀ ਸਾਡੀ ਟੀਮ ਗੋਲਡ ਲੈ ਕੇ ਆਈ ਆ। ਔਰ ਦੋ ਵਾਰੀ ਮੈਂ ਜੂਨੀਅਰ ਟੀਮ ਨਾਲ ਰਿਹਾ, ਉਹ ਨੈਸ਼ਨਲ ਹੋਈ, ਜਲੰਧਰ ਹੀ ਨੈਸ਼ਨਲ ਹੋਈ ਸੀ ਦੋਨੇ ਵਾਰੀ, ਇੱਕ ਵਾਰੀ ਸਾਡਾ ਗੋਲਡ ਸੀਗਾ, ਇੱਕ ਵਾਰੀ ਸਾਡਾ ਬਰਾਊਨ ਸੀਗਾ, ਔਰ ਹੁਣ ਫਿਰ ਮੈਨੂੰ ਮੌਕਾ ਮਿਲਿਆ ਵਾ ਪੰਜਾਬ ਦੀ ਸੀਨੀਅਰ ਟੀਮ ਨਾਲ ਜਾਣ ਦਾ। ਔਰ ਮੈਂ ਪੰਜਾਬ ਦੀ ਸੀਨੀਅਰ ਟੀਮ ਦੀ ਗੱਲ ਕਰਦਾ ਮੁੰਡਿਆਂ ਦੀ, ਜਿਹੜੇ ਇਸ ਟਾਈਮ ਬੱਚੇ ਮੇਰੇ ਕੋਲ ਖੇਡ ਰਹੇ ਨੇ, ਔਰ ਮੈਨੂੰ ਇਹ ਬੜੀ ਖੁਸ਼ੀ ਆ ਕਿ ਜੂਨੀਅਰ ਮੁੰਡੇ ਮੇਰੇ ਨਾਲ ਚੱਲੇ ਨੇ, ਕਿਉਂਕਿ ਸੀਨੀਅਰਾਂ ਨੇ ਤਾਂ ਸਭ ਕੁਝ ਅਚੀਵ ਕਰ ਲਿਆ, ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਜੂਨੀਅਰ ਮੁੰਡੇ ਜਾਣ, ਨੈਸ਼ਨਲ ਇੱਕ ਵੱਡਾ ਟੂਰਨਾਮੈਂਟ ਆ, ਉੱਥੇ ਜਾ ਕੇ ਆਪਣੀਆਂ ਉਹ ਜਿਹੜੀਆਂ ਉਹਨਾਂ ਨੇ ਪ੍ਰੈਕਟਿਸ ਕੀਤੀ ਆ, ਮਿਹਨਤ ਕੀਤੀ ਆ, ਉਹ ਜਾ ਕੇ ਦਿਖਾਉਣ ਤਾਂ ਜੋ ਉਹ ਸੀਨੀਅਰ ਦੇ ਕੈਂਪ ਵਿੱਚ ਆਉਣ, ਕਿਉਂਕਿ ਇਹੀ ਇੱਕ ਟੂਰਨਾਮੈਂਟ ਆ ਨੈਸ਼ਨਲ ਜਿੱਥੇ ਉਹ ਬੱਚੇ ਸ਼ਾਈਨ ਹੁੰਦੇ ਨੇ ਔਰ ਕੈਂਪ 'ਚ ਆਉਂਦੇ ਨੇ। ਅਤੇ ਮੇਰੇ ਕੋਲ ਜੂਨੀਅਰ ਇੰਡੀਆ ਦੇ ਮੁੰਡੇ ਖੇਡਦੇ ਨੇ, ਉਹ 7 ਮੁੰਡੇ ਨੇ ਇੱਥੇ, ਅਤੇ 7 ਦੇ ਵਿੱਚੋਂ ਬਾਕੀ ਜਿਹੜੀ ਟੀਮ ਆ ਉਹਦੇ 'ਚ 2-3 ਮੇਰੇ ਕੋਲ ਸੀਨੀਅਰ ਪਲੇਅਰ ਨੇ, ਅਤੇ ਕੰਬੀਨੇਸ਼ਨ ਮੇਰਾ ਟੀਮ ਦਾ ਬਹੁਤ ਅੱਛਾ ਆ
0: ਜੀ। ਦਲਜੀਤ ਢਿੱਲੋਂ ਜੀ, ਜੂਨੀਅਰ ਦੇ ਮੁੰਡੇ ਜਿੱਦਾਂ ਮਨਮੀਤ ਸੀ, ਇੱਕ ਪੰਜਾਬ ਦਾ ਹੋਰ ਲੜਕਾ ਸੀ, ਕੀ ਉਹ ਵੀ ਇਸ ਟੀਮ 'ਚ ਸ਼ਾਮਿਲ ਨੇ ਔਰ ਉਹਨਾਂ ਤੋਂ ਸੰਭਾਵਨਾਵਾਂ ਹੈਗੀਆਂ?
1: ਹਾਂਜੀ ਹਾਂਜੀ, ਮਨਮੀਤ ਆ, ਗੁਰਜੋਤ ਆ, ਦਿਲਰਾਜ ਆ, ਉਜਵਲ ਆ, ਇਹ ਮੁੰਡੇ ਸਾਰੇ ਜੂਨੀਅਰ 'ਚ ਇਸ ਟਾਈਮ ਖੇਡੇ, ਲਵਨੂਰ ਆ, ਇਹ ਸਾਰੇ ਮੁੰਡੇ ਇਸ ਟਾਈਮ ਜੂਨੀਅਰ 'ਚ ਖੇਡ ਰਹੇ ਨੇ
0: ਜੀ। ਔਰ ਇਹਨਾਂ ਦਾ ਕੈਂਪ ਲਿਆ ਗਿਆ, ਇਹਨਾਂ ਨੂੰ ਆਪਣੀ ਨਿਗਰਾਨੀ 'ਚ ਤੁਸੀਂ ਇੱਥੇ ਪ੍ਰੈਕਟਿਸ ਕਰਵਾਈ ਹੈ ਜੀ, ਕਿਸ ਤਰੀਕੇ ਦੀ ਤਿਆਰੀ ਕਰਵਾਈ ਜੀ?
1: ਹਾਂਜੀ, ਇਹ ਪ੍ਰੈਕਟਿਸ ਕਾਫੀ ਇਸ ਵਾਰ ਅੱਛੀ ਰਹੀ ਆ, ਕਿਉਂਕਿ ਸਾਨੂੰ ਗਰਾਊਂਡਸ ਅੱਛੀਆਂ ਮਿਲ ਗਈਆਂ ਇਸ ਵਾਰੀ ਸਾਡੇ, ਕਿਉਂਕਿ ਆਰਮੀ ਗਰਾਊਂਡ ਜਿਹੜੀ ਆ ਉੱਥੇ ਆਰਮੀ ਨਾਲ ਮੈਚ ਮਿਲਦੇ ਰਹੇ ਸਾਨੂੰ, ਫਿਰ ਮਿੱਠਾਪੁਰ ਬਹੁਤ ਅੱਛੀ ਗਰਾਊਂਡ ਆ, ਤੁਸੀਂ ਦੇਖੀ ਹੋਣੀ ਆ, ਉਹ ਬਹੁਤ ਅੱਛੀ ਗਰਾਊਂਡ ਆ ਔਰ ਮਾਹੌਲ ਬੜਾ ਅੱਛਾ ਉੱਥੇ, ਉੱਥੇ ਸਾਡਾ ਕੈਂਪ ਲੱਗਾ ਸੀਗਾ, ਸਾਨੂੰ ਉੱਥੇ ਮੈਚ ਮਿਲਿਆ। ਫਿਰ BSF ਜਲੰਧਰ ਵਿੱਚ ਕੈਂਪ ਲਾਉਣ ਦਾ ਇਹੀ ਫਾਇਦਾ ਕਿ ਸਾਨੂੰ ਅੱਛੀਆਂ ਅੱਛੀਆਂ ਟੀਮਾਂ ਨਾਲ ਮੈਚ ਮਿਲਦੇ ਨੇ, ਜਿਹਦੇ ਨਾਲ ਕਿ ਤੁਸੀਂ ਆਪਣੀ ਜਿਹੜੀ ਆ ਤਿਆਰੀ ਜਿਹੜੀ ਆ ਟੀਮ ਦੀ ਉਹ ਬਹੁਤ ਚੰਗੀ ਤਰ੍ਹਾਂ ਕਰ ਸਕਦੇ ਹੋ।
0: ਦਲਜੀਤ ਢਿੱਲੋਂ ਜੀ, ਨੈਸ਼ਨਲ ਇੱਕ ਬਹੁਤ ਵੱਡਾ ਮੇਲਾ ਹੈ ਔਰ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਨਾਲ ਨਾਲ ਸਾਊਥ ਵਿੱਚ ਜਾਂ ਓਡੇਸ਼ਾ 'ਚ ਹਾਕੀ ਦਾ ਟੈਲੈਂਟ ਬਹੁਤ ਅੱਛਾ ਆ ਰਿਹਾ, ਸੋ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦਾ ਮੁਕਾਬਲਾ ਕਿਹੜੀਆਂ ਟੀਮਾਂ ਨਾਲ ਫਸ ਕੇ ਹੋਣ ਵਾਲਾ ਜੀ, ਕਿਹੜੇ ਤੁਹਾਨੂੰ ਓਪੋਨੈਂਟ ਜਿਹੜੇ ਨੇ ਉਹ ਸਖਤ ਲੱਗਦੇ ਨੇ?
1: ਮੈਂ ਜਦੋਂ ਜਾ ਕੇ ਦੇਖਦਾ ਵਾਂ ਨੈਸ਼ਨਲ ਗੇਮਾਂ ਦੇ ਵਿੱਚ, ਨੈਸ਼ਨਲ 'ਚ, ਜੂਨੀਅਰ ਨੈਸ਼ਨਲ 'ਚ, ਟੀਮਾਂ ਦਾ ਬਹੁਤ ਇੰਪਰੂਵਮੈਂਟ ਹੋਈ ਹੈ। ਝਾਰਖੰਡ, ਉੜੀਸਾ, UP, ਹਰਿਆਣਾ, ਬੰਬੇ, ਇਹ ਜਿੰਨੇ ਵੀ ਮੁੰਡੇ ਇਸ ਟਾਈਮ ਨਵਾਂ ਇਹਨਾਂ ਦੀ ਯੰਗਸਟਰ ਮੁੰਡੇ ਆ ਰਹੇ ਆ, ਬਹੁਤ ਅੱਛੀ ਕਰੀਮ ਆ ਰਹੀ ਆ ਔਰ ਇਹ ਬਹੁਤ ਨੈਸ਼ਨਲ ਦੇ ਵਿੱਚ ਜਦੋਂ ਮੈਂ ਜਾ ਕੇ ਦੇਖਦੇ ਹਾਂ ਕਿ ਯਾਰ, ਫਿਰ ਪਤਾ ਲੱਗਦਾ ਕਿ ਇਹ ਬੱਚੇ ਜਿਹੜੇ ਆ ਆਉਣ ਵਾਲਾ ਭਵਿੱਖ ਨੇ, ਔਰ ਮੈਨੂੰ ਲੱਗਦਾ ਕਿ ਜਦੋਂ ਸੀਨੀਅਰ ਮੁੰਡੇ ਛੱਡਣਗੇ ਹੋਕੀ ਤਾਂ ਸਾਡੇ ਕੋਲ ਅਗਲੀ ਟੀਮ ਤਿਆਰ ਹੋਊਗੀ ਜਿਹੜੀ ਕਿ ਆਪਣੇ ਲਈ ਮੈਡਲ ਲੈ ਕੇ ਆਊਗੀ।
0: ਗੇਮ 'ਚ ਨਾ ਪੈਸੇ ਦਾ ਹੋਣਾ, ਕਮਰਸ਼ਲਾਈਜ਼ ਹੋਣਾ ਗੇਮ ਦਾ ਬੜਾ ਜ਼ਰੂਰੀ ਹੈ। ਜਿਨ੍ਹਾਂ ਵੇਲਿਆਂ 'ਚ ਤੁਸੀਂ ਖੇਡਦੇ ਰਹੇ ਹੋ ਅਤੇ ਅੱਜ ਜੋ ਹਾਕੀ ਦਾ ਸਿਨੈਰੀਓ ਹੈ, ਜੇ ਆਪਾਂ ਇਹਦਾ ਕਮਰਸ਼ੀਅਲ ਪੱਖ ਵੇਖੀਏ, ਪਲੇਅਰਾਂ ਨੂੰ ਪੈਸਾ ਮਿਲਣ ਦੀ ਗੱਲ ਜਾਂ ਉਹਨਾਂ ਨੂੰ ਇਨਸੈਂਟਿਵਸ ਮਿਲਣ ਦੀ ਗੱਲ, ਤੁਸੀਂ ਕਿੰਨਾ ਕੁ ਫਰਕ ਮਹਿਸੂਸ ਕਰਦੇ?
1: ਦੇਖੋ, ਜੇ ਆਪਾਂ ਬਾਕੀ ਕ੍ਰਿਕਟ ਨਾਲ ਕੰਪੈਰੀਜ਼ਨ ਕਰੀਏ ਤਾਂ ਓਨਾ ਪੈਸਾ ਮੇਰੇ ਖਿਆਲ ਹਾਕੀ 'ਚ ਨਹੀਂ ਹੈ, ਕਿਉਂਕਿ ਪੈਸਾ ਹੋਣਾ ਜ਼ਰੂਰੀ ਇਸ ਲਈ ਆ ਕਿਉਂਕਿ ਇਹ ਹਾਕੀ ਗੇਮ ਇਹੋ ਜਿਹੀ ਹੈ ਕਿ ਜਿਹਦੇ ਵਿੱਚ ਕਦੇ ਵੀ ਤੁਹਾਡੇ ਇੰਜਰੀ ਹੋ ਸਕਦੀ ਹੈ। ਦੇਖੋ, ਪਲੇਅਰ ਦੀ ਇੰਜਰੀ ਹੋਈ ਤਾਂ ਪਲੇਅਰ ਖਤਮ, ਇਸ ਲਈ ਪੈਸਾ ਹੋਣਾ ਇਸ ਲਈ ਜ਼ਰੂਰੀ ਆ ਕਿ ਦੇਖੋ ਉਹਨਾਂ ਦੀਆਂ ਜ਼ਰੂਰਤਾਂ, ਉਹਨਾਂ ਨੂੰ, ਉਹਨਾਂ ਦਾ ਫੇਮ, ਇਹ ਅਸੀਂ ਸਾਡੇ ਵੇਲੇ ਵੀ ਸੀਗਾ ਪਰ ਉਦੋਂ ਇੰਨਾ ਨਹੀਂ ਸੀਗਾ, ਹੁਣ ਪੈਸੇ ਦੇ ਰਹੇ ਨੇ ਪਰ ਦੇ ਕਦੋਂ ਰਹੇ ਨੇ, ਜਦੋਂ ਕੋਈ ਟੀਮ ਦਾ ਮੈਡਲ ਆਉਂਦਾ, ਜਦਕਿ ਇਕੱਲਾ ਮੈਡਲ 'ਤੇ ਨਹੀਂ ਡਿਪੈਂਡ ਹੋਣਾ ਚਾਹੀਦਾ। ਇੱਕ ਕਾਫੀ ਦੇਰ ਤੋਂ ਗੱਲ ਚੱਲਦੀ ਹੁੰਦੀ ਕਿ ਹਮੇਸ਼ਾ ਪਲੇਅਰ ਦੀ ਮੈਚ ਫੀਸ ਹੋਣੀ ਚਾਹੀਦੀ ਆ, ਜਿਹਦੇ 'ਚ ਬੱਚੇ ਜਿਹੜੇ ਬੱਚੇ ਥੱਲੜੇ ਵੀ ਆ, ਛੋਟੇ ਸਕੂਲ ਲੈਵਲ 'ਤੇ ਆ, ਉਹਨਾਂ ਨੂੰ ਪਤਾ ਹੋਵੇ ਕਿ ਯਾਰ ਜੇ ਅਸੀਂ ਇਸ ਲੈਵਲ 'ਤੇ ਖੇਡਾਂਗੇ ਸਾਨੂੰ ਆਹ ਚੀਜ਼ ਮਿਲਦੀ ਆ। ਦੇਖੋ, ਕ੍ਰਿਕਟ 'ਚ ਕਿਉਂ ਇੰਨਾ ਜ਼ਿਆਦਾ ਲੋਕ ਇੰਨੀ ਅਕੈਡਮੀਆਂ ਖੁੱਲੀਆਂ ਪਈਆਂ, ਇਸੇ ਕਰਕੇ ਅਕੈਡਮੀਆਂ ਖੁੱਲੀਆਂ ਕਿ ਉਹਨਾਂ ਨੂੰ ਦਿਸ ਰਿਹਾ ਉੱਪਰ ਵੀ ਕਿੰਨਾ ਨਾਂ ਹੋ ਰਿਹਾ, ਕਿੰਨਾ ਉਹਨਾਂ ਦੀ ਐਡਵਰਟਾਈਜ਼ਮੈਂਟ ਹੋ ਰਹੀ ਆ, ਕਿੰਨਾ ਉਹਨਾਂ ਨੂੰ ਪੈਸਾ ਮਿਲ ਰਿਹਾ ਵਾ। ਇਹੀ ਕਿਤੇ ਹਾਕੀ ਵਿੱਚ ਆ ਜੇ, ਹਾਕੀ ਤਾਂ ਹਾਕੀ ਮੇਰੇ ਹਿਸਾਬ ਨਾਲ ਕ੍ਰਿਕਟ ਨਾਲੋਂ ਵੀ ਉੱਪਰ ਜਾ ਸਕਦੀ ਹੈ।
0: ਦਲਜੀਤ ਢਿੱਲੋਂ ਜੀ, ਪੰਜਾਬ ਦੇ ਪਿੰਡਾਂ 'ਚ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਪੋਸਟਡ ਸੀ ਔਰ ਉੱਥੇ ਅਕੈਡਮੀ ਸ਼ੁਰੂ ਕੀਤੀ ਔਰ ਉੱਥੋਂ ਬਲਜੀਤ ਕੌਰ ਅਤੇ ਹੋਰ ਲੜਕੀਆਂ ਅੰਤਰਰਾਸ਼ਟਰੀ ਪੱਧਰ 'ਤੇ ਖੇਡ ਰਹੀਆਂ ਨੇ, ਪੰਜਾਬ ਦੇ ਪਿੰਡ ਪਿੰਡ 'ਚ ਵੀ ਤੁਸੀਂ ਮਹਿਸੂਸ ਕਰਦੇ ਹੋ ਜੀ, ਮਾਲਵਾ ਹੋਵੇ, ਮਾਝਾ ਹੋਵੇ, ਦੁਆਬਾ ਹੋਵੇ, ਹਾਕੀ ਦਾ ਇੰਨਾ ਹੀ ਟੈਲੈਂਟ ਹੋਏਗਾ
1: ਜੀ? ਪਹਿਲਾਂ ਸਾਡੇ ਟਾਈਮ ਜਿੱਦਾਂ ਕੰਪੀਟੀਸ਼ਨ ਬਹੁਤ ਹੁੰਦਾ ਸੀਗਾ, ਪੰਜਾਬ ਦੀ ਟੀਮ 'ਚ ਆਉਣਾ ਹੀ ਬਹੁਤ ਔਖਾ ਸੀਗਾ।

0: ਡੇਟ ਤਾਂ ਬਹੁਤ ਦੂਰ ਦੀ ਗੱਲ, ਪੰਜਾਬ ਦੀ ਟੀਮ 'ਚ ਆਉਣਾ ਬਹੁਤ ਔਖਾ ਸੀਗਾ। ਉਹ ਔਖਾ ਇਸ ਕਰਕੇ ਸੀਗਾ ਕਿਉਂਕਿ ਉੱਥੇ ਟਾਂਡਾ ਵਿੰਗ ਸੀਗਾ, ਸਪੋਰਟਸ ਸਕੂਲ ਸੀਗਾ, ਪਠਾਨਕੋਟ ਵਿੰਗ ਸੀਗਾ, ਢੁੱਡੀ ਕੇ ਵਿੰਗ ਸੀਗਾ, ਮਤਲਬ ਕਿ 7-8 ਐਸੇ ਵਿੰਗ ਸੀ ਹਾਕੀ ਦੇ ਕਿ ਜਿੱਥੇ ਸਾਰੇ ਪੂਰੇ ਪੰਜਾਬ ਦੀ ਕਰੀਮ ਜਾਂਦੀ ਸੀ। ਜੋ ਕਿ ਸਪੋਰਟਸ ਸਕੂਲ ਨਹੀਂ ਸਿਲੈਕਟ ਹੁੰਦਾ ਸੀ ਉਹ ਟਾਂਡੇ ਚਲੇ ਜਾਂਦਾ ਸੀਗਾ। ਆਪਸ 'ਚ ਇੰਨਾ ਕੰਪੀਟੀਸ਼ਨ ਸੀਗਾ ਕਿ ਪਲੇਅਰਾਂ ਨਾਲ ਨਿਖਰਨਾ ਆਪਣੇ ਆਪ ਹੀ ਨਿਖਰਦੇ ਸੀਗੇ। ਅਤੇ ਮੈਂ ਉਹ ਚਾਹੁੰਦਾ ਕਿ ਹੁਣ ਪੰਜਾਬ ਦੇ ਵਿੱਚ ਅਕੈਡਮੀਜ਼ ਇੰਨੀਆਂ ਜ਼ਿਆਦਾ ਵਧੀਆ ਹੋਣੀਆਂ ਚਾਹੀਦੀਆਂ ਵਾ, ਕੋਚਿਸ ਬਹੁਤ ਵਧੀਆ ਹੋਣੇ ਚਾਹੀਦੇ ਆ, ਤਾਂ ਜੋ ਆਪਣਾ ਟੈਲੈਂਟ ਜਿਹੜਾ ਥੱਲੇ ਖਰਾਬ ਹੋ ਰਿਹਾ ਉਹ ਖਰਾਬ ਨਾ ਹੋਵੇ।
1: ਦਲਜੀਤ ਢਿੱਲੋਂ ਜੀ, ਤੁਸੀਂ ਪਲੇਅਰ ਦੇ ਤੌਰ 'ਤੇ ਬਹੁਤ ਸਾਲ ਭਾਰਤ ਦੀ ਪ੍ਰਤੀਨਿਧਤਾ ਕਰਦੇ ਰਹੇ ਹੋ, ਹੁਣ ਕੋਚ ਪੰਜਾਬ ਦੀ ਟੀਮ ਦੇ ਬਣ ਕੇ ਜਾ ਰਹੇ ਹੋ, ਸੋ ਮੁੰਡਿਆਂ 'ਤੇ ਦਬਕਾ ਰਹਿੰਦਾ ਜੀ ਪੂਰਾ ਕਿ ਦੋਸਤਾਂ ਵਾਂਗ ਹੀ ਰਹਿੰਦੇ ਹੋ?
0: ਨਹੀਂ, ਜਦੋਂ ਦੋਸਤੀ ਆ ਟਾਈਮ ਉਦੋਂ ਦੋਸਤਾਂ ਵਾਲਾ ਕੰਮ ਰਹਿੰਦਾ, ਅਤੇ ਜਦੋਂ ਦਬਕਿਆ ਟਾਈਮ ਆਉਂਦਾ ਵਾ, ਅਤੇ ਕਿਉਂਕਿ ਸਾਨੂੰ ਦਬਕੇ ਵੱਜਦੇ ਰਹੇ, ਸਾਨੂੰ ਪਤਾ ਵੀ ਕਿਹੜੀ ਗੱਲ 'ਤੇ ਦਬਕਾ ਮਾਰਨਾ, ਕਿਉਂਕਿ ਜਿਹੜਾ ਸਹੀ ਗੱਲ 'ਤੇ ਦਬਕਾ ਵੱਜਾ ਉਹ ਉਹਨਾਂ ਨੂੰ ਦੁਖਣਾ ਨਹੀਂ, ਉਹਨਾਂ ਨੂੰ ਬੁਰਾ ਨਹੀਂ ਲੱਗਦਾ ਉਹ। ਅਤੇ ਇਸ ਕਰਕੇ ਮੇਰਾ ਗਰਾਊਂਡ ਦੇ ਬਾਹਰ ਤਾਂ ਬਹੁਤ ਯਾਰਾਂ ਦੋਸਤਾਂ ਵਾਲਾ ਕੰਮ ਆ, ਸਾਰੇ ਭਾਵੇਂ ਜੂਨੀਅਰ ਹੈ ਸੀਨੀਅਰ ਹੈ ਸਾਰਿਆਂ ਨਾਲ ਮੇਰਾ ਯਾਰਾਂ ਦੋਸਤਾਂ ਵਾਲਾ ਕੰਮ ਆ। ਅਤੇ ਗਰਾਊਂਡ ਵਿੱਚ ਫਿਰ ਥੋੜ੍ਹਾ ਜਿਹਾ ਸਖਤੀ ਕਰਨੀ ਹੀ ਪੈਂਦੀ ਆ, ਅਤੇ ਜਿਹਦੇ ਕਰਕੇ ਸਾਨੂੰ ਕਾਫੀ ਰਿਜ਼ਲਟ ਵੀ ਮਿਲਦਾ ਔਰ ਬੱਚੇ ਵੀ ਇਸ ਗੱਲ ਨੂੰ ਚੰਗਾ ਸਮਝਦੇ ਕਿ ਹਾਂ ਸਾਨੂੰ ਚੰਗੀ ਚੀਜ਼ ਸਿੱਖਣ ਨੂੰ ਮਿਲਦੀ ਆ ਜਾਂ ਸਾਨੂੰ ਸਹੀ ਗੱਲ 'ਤੇ ਦਬਕਾ ਮਿਲ ਰਿਹਾ ਵਾ ਅਤੇ ਅਸੀਂ ਇਹ ਗਲਤੀ ਦੁਬਾਰਾ ਨਹੀਂ ਕਰਨੀ।
1: ਸੋ ਦਲਜੀਤ ਢਿੱਲੋਂ ਜੀ, ਅਸੀਂ ਆਸ ਕਰਾਂਗੇ ਕਿ ਇਹ ਟੂਰ ਤੁਹਾਡਾ ਕਾਮਯਾਬ ਰਹੇਗਾ ਔਰ ਤੁਸੀਂ ਗੋਲਡ ਮੈਡਲ ਲੈ ਕੇ ਇਹਨਾਂ ਨੈਸ਼ਨਲ ਗੇਮਸ 'ਚੋਂ ਵਾਪਸ ਪਰਤੋਗੇ ਨੈਸ਼ਨਲ ਹਾਕੀ 'ਚੋਂ। ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ।
1: ਖੇਡ ਸੰਸਾਰ ਪ੍ਰੋਗਰਾਮ 'ਚ ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਦਲਜੀਤ ਸਿੰਘ ਢਿੱਲੋਂ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਅਤੇ ਸਾਨੂੰ ਦੱਸ ਰਹੇ ਸਨ ਆਪਣੇ ਜੀਵਨ, ਆਪਣੇ ਕਰੀਅਰ ਬਾਰੇ ਅਤੇ ਕਿਸ ਤਰੀਕੇ ਦੇ ਨਾਲ ਹੁਣ ਉਹ ਪੰਜਾਬ ਦੀ ਹਾਕੀ ਦੀ ਸੇਵਾ ਕਰ ਰਹੇ ਨੇ। ਝਾਂਸੀ ਵਿੱਚ ਨੈਸ਼ਨਲ ਹਾਕੀ ਟੂਰਨਾਮੈਂਟ ਚੱਲ ਰਿਹਾ ਜਿਹਦੇ 'ਚ ਪੰਜਾਬ ਦਾ ਪਹਿਲਾ ਮੁਕਾਬਲਾ 15 ਅਕਟੂਬਰ ਨੂੰ ਬੰਗਾਲ ਦੇ ਨਾਲ ਹੋਣਾ। ਸਾਡੀਆਂ ਸ਼ੁਭਕਾਮਨਾਵਾਂ ਪੰਜਾਬ ਦੀ ਹਾਕੀ ਟੀਮ ਦੇ ਨਾਲ। ਖੇਡ ਸੰਸਾਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਇੱਕ ਖਿਡਾਰੀ ਦੀ ਜ਼ਿੰਦਗੀ 'ਚ ਬਹੁਤ ਸਾਰੇ ਉਤਰਾਅ ਚੜਾਅ ਆਉਂਦੇ ਨੇ, ਕੁਛ ਇੱਦਾਂ ਦੇ ਪਲ ਹੁੰਦੇ ਨੇ ਜਦੋਂ ਪਰਫਾਰਮੈਂਸ ਵਧੀਆ ਨਹੀਂ ਹੁੰਦੀ ਅਤੇ ਪਲੇਅਰ ਖਿਡਾਰੀ ਝੁਰਦਾ, ਮਾਯੂਸ ਹੁੰਦਾ। ਕੁਛ ਪਲ ਇੱਦਾਂ ਦੇ ਹੁੰਦੇ ਨੇ ਜਦੋਂ ਉਹਦੇ ਕਰੀਅਰ ਦਾ ਇੱਦਾਂ ਦਾ ਸਮਾਂ ਆਉਂਦਾ ਜਦੋਂ ਉਹਨੂੰ ਜਿੱਤ ਹਾਸਿਲ ਹੁੰਦੀ ਹੈ, ਉਹਦੇ ਜੋਸ਼ ਦਾ, ਉਹਦੀ ਖੁਸ਼ੀ ਦਾ, ਉਹਦੇ ਉਤਸ਼ਾਹ ਦਾ ਕੋਈ ਪਾਰਾਵਾਰ ਨਹੀਂ। ਖੇਡ ਸੰਸਾਰ ਪ੍ਰੋਗਰਾਮ 'ਚ ਅਕਸਰ ਅਸੀਂ ਖੇਡ ਸ਼ਖਸੀਅਤਾਂ ਨਾਲ ਜਦੋਂ ਗੱਲਬਾਤ ਕਰਦੇ ਹਾਂ ਅਤੇ ਇੱਦਾਂ ਦੇ ਉਹ ਤਜਰਬੇ ਸਾਡੇ ਨਾਲ ਸਾਂਝੇ ਕਰਦੇ ਹਾਂ। ਅੰਤਰਰਾਸ਼ਟਰੀ ਪੱਧਰ ਦੀ ਮਹਿਲਾ ਪਹਿਲਵਾਨ ਗੁਰਸ਼ਰਨ ਕੌਰ ਸਾਡੇ ਸਟੂਡੀਓਜ਼ 'ਚ ਆਏ ਸੀ ਅਤੇ ਉਹਨਾਂ ਨੇ ਜਦੋਂ ਸਾਡੇ ਨਾਲ ਗੱਲਬਾਤ ਕਰਦਿਆਂ ਆਪਣੀ ਇੱਕ ਜਿੱਤ ਦਾ ਵਾਕਿਆ ਸਾਂਝਾ ਕੀਤਾ ਸੀ, ਉਹ ਸਾਰੇ ਸੁਣਨ ਵਾਲਿਆਂ ਨੂੰ ਭਾਵੁਕ ਕਰ ਗਿਆ ਸੀ। ਗੁਰਸ਼ਰਨ ਕੌਰ ਨੇ ਨੈਸ਼ਨਲ ਜਿੱਤਣ ਤੋਂ ਬਾਅਦ ਜੋ ਹੋਇਆ ਉਹ ਇਸ ਤਰ੍ਹਾਂ ਬਿਆਨ ਕੀਤਾ ਸੀ।
2: ਤੋ ਗੋਲਡ ਮੈਡਲ ਦੀ ਅਗਲੇ ਦਿਨ ਖਬਰ ਜਿਹੜੀ ਆ ਉਹ ਅਖਬਾਰ ਦੇ ਵਿੱਚ ਆਈ ਅਤੇ ਉੱਥੇ ਉਹਨਾਂ ਨੇ ਅਨਾਊਂਸਮੈਂਟ ਕੀਤੀ ਵੀ ਹੁਣ ਇਹਨਾਂ ਗੁਰਸ਼ਰਨਪ੍ਰੀਤ ਕੌਰ ਨੂੰ 1 ਲੱਖ ਰੁਪਏ ਮਿਲਣਾ।
1: ਅੱਛਾ।
2: ਅਤੇ ਸਾਡੇ ਨਾਲ ਜਿਹੜੇ ਮੇਰੇ ਕੋਚ ਜਿਨ੍ਹਾਂ ਨੇ ਮੈਨੂੰ ਸ਼ੁਰੂਆਤ ਕਰਵਾਈ ਸ਼ਾਂਤੀ ਸ਼ਰਮਾ, ਉਹ ਵੀ ਮੇਰੇ ਨਾਲ ਉਸ ਰਾਤ ਮੇਰੇ ਕੋਲ ਹੀ ਰੁਕੇ ਸੀਗੇ।
1: ਅੱਛਾ।
2: ਅਤੇ ਮੈਂ ਉਹਨਾਂ ਨੂੰ ਕਿਹਾ ਮੈਂ ਮੈਡਮ ਅੱਜ ਮੈਨੂੰ ਨੀਂਦ ਨਹੀਂ ਆ ਰਹੀ।
1: ਅੱਛਾ।
2: ਕਿ ਉਹ ਅੱਜ ਮੇਰੇ ਫਾਦਰ ਸਾਹਿਬ ਜਿੰਦਾ ਹੁੰਦੇ ਅਤੇ ਮੈਂ ਉਹਨਾਂ ਨੂੰ ਮਿਲਦੀ ਅਤੇ ਉਹਨਾਂ ਨੂੰ ਮੈਂ ਦੱਸਦੀ ਕਿ ਮੈਂ ਕਾਮਯਾਬ ਹੋ ਗਈ ਹਾਂ।
1: ਬਿਲਕੁਲ ਬਿਲਕੁਲ।
2: ਇਹ ਜਿਹੜੇ ਪੈਸੇ ਮੈਂ ਉਹਨਾਂ ਦੇ ਹੱਥ 'ਤੇ ਧਰਦੀ ਅਤੇ ਉਹ ਮੈਨੂੰ ਕਹਿੰਦੇ ਤੂੰ ਮੇਰਾ ਪੋਤੇ ਆ ਅਤੇ ਮੈਂ ਉਹਨਾਂ ਨੂੰ ਦੱਸਦੀ ਕਿ ਅੱਜ ਮੈਂ ਤੁਹਾਡਾ ਪੁੱਤ ਬਣ ਚੁੱਕੀ ਹਾਂ।
1: ਬਿਲਕੁਲ ਬਿਲਕੁਲ।
2: ਅਤੇ ਉਹ ਸਾਰਾ ਰਾਤ ਮੈਨੂੰ ਨੀਂਦ ਨਹੀਂ ਆਈ
1: ਨੈਸ਼ਨਲ ਜਿੱਤਣ ਤੋਂ
2: ਬਾਅਦ ਅਤੇ ਉਦੋਂ ਕੋਈ ਘਰ ਦੇ ਵਿੱਚ ਫੋਨ ਵੀ ਨਹੀਂ ਸੀ ਹੈਗਾ
1: ਜੀ ਜੀ
2: ਜਿੱਥੇ ਅਸੀਂ ਫੋਨ ਕਰਕੇ ਦੱਸ ਸਕੀਏ ਕਿ ਉਹ ਮੇਰਾ ਮੈਡਲ ਆਇਆ ਵਾ ਅਤੇ ਮੈਂ 1 ਲੱਖ ਰੁਪਇਆ ਜਿਹੜਾ ਉਹ ਜਿੱਤ ਲਿਆ ਵਾ। ਅਤੇ ਸਾਡੇ ਜਦੋਂ ਉੱਥੇ ਅਖਬਾਰ ਦੇ ਵਿੱਚ ਫੋਟੋ ਆਈ ਅਤੇ ਸਾਡੇ ਰਿਸ਼ਤੇਦਾਰਾਂ ਨੇ ਮੰਮੀ ਗਿਆ ਕਿਤੇ ਵੰਡ ਗਏ ਹੋਏ ਸੀਗੇ ਉੱਥੇ ਉਹਨਾਂ ਨੇ ਦੱਸਿਆ ਵਧਾਈ ਦਿੱਤੀ ਅਤੇ ਕਹਿੰਦੇ ਵੀ ਕਾਹਦੀ ਵਧਾਈ, ਕਹਿੰਦੇ ਗੁਰਸ਼ਰਨ ਨੇ ਰਾਤੀਂ 1 ਲੱਖ ਰੁਪਇਆ ਜਿੱਤਿਆ ਵਾ ਨਾਲ ਗੋਲਡ ਮੈਡਲ ਆਇਆ ਵਾ।
1: ਅੱਛਾ।
2: ਅਤੇ ਨਾਲੇ ਉਹਨਾਂ ਨੇ ਫੋਟੋ ਵਿਖਾਈ ਅਤੇ ਉਹਨਾਂ ਦਾ ਉੱਥੇ ਦਿਲ ਨਹੀਂ ਲੱਗਿਆ, ਫੌਰਨ ਘਰ ਆ ਗਏ, ਘਰ ਆ ਗਏ ਅਤੇ ਮੇਰੇ ਕੋਲ ਜਲੰਧਰ ਆਏ।
1: ਅੱਛਾ।
2: ਅਤੇ ਫਿਰ ਉਹ ਜਿਹੜਾ ਸਿਮਸਰਾ ਸੀ ਦੋਵੇਂ ਮਾਂ ਮੰਮੀ ਅਤੇ ਮੈਂ ਜਿਹੜੇ ਇੱਕ ਦੂਜੇ ਦੇ ਗੱਲ ਰੱਖ ਕੇ ਰੋਵੇ ਹਾਂ, ਉਹ ਜ਼ਿੰਦਗੀ ਦੀ ਉਹ ਜਿਹੜੀ ਹੈਗੀ ਨਾ ਸਾਡੀ ਦੋਵਾਂ ਦੀ, ਤੁਹਾਨੂੰ ਦੱਸ ਨਹੀਂ ਸਕਦੇ ਕਿ।
1: ਇਸੇ ਤਰ੍ਹਾਂ ਮਹਿਲਾ ਹਾਕੀ ਟੀਮ ਦੀ ਓਲੰਪੀਅਨ ਗੁਰਜੀਤ ਕੌਰ ਵੀ ਸਾਡੇ ਪ੍ਰੋਗਰਾਮ 'ਚ ਆਏ ਸਨ ਅਤੇ ਉਹਨਾਂ ਨੇ ਵੀ ਆਪਣੇ ਕਰੀਅਰ ਦੇ ਜਦੋਂ ਸਭ ਤੋਂ ਵਧੀਆ ਪਲ ਸਾਂਝੇ ਕੀਤੇ ਅਤੇ ਉਹ ਪਲ ਵੀ ਸਾਨੂੰ ਜੋਸ਼ ਨਾਲ ਭਰ ਗਏ। ਗੁਰਜੀਤ ਕੌਰ ਨੇ ਉਹ ਪਲ ਇਸ ਤਰ੍ਹਾਂ ਬਿਆਨ ਕੀਤੇ ਸਨ।
3: ਜਿਵੇਂ 2017 ਦੇ ਵਿੱਚ ਏਸ਼ੀਆ ਕੱਪ ਹੋਇਆ ਸੀਗਾ,
4: ਅੱਛਾ ਜੀ,
3: ਅਸੀਂ ਫਸਟ ਆਏ ਸੀਗੇ ਉੱਥੇ, ਗੋਲਡ ਮੈਡਲ ਸੀਗਾ ਸਾਡਾ, ਬਹੁਤ ਅੱਛੀ ਯਾਦਾਂ ਸੀਗਾ, ਮੈਂ ਟੌਪ ਸਕੋਰਰ ਨਿਕਲੀ ਸੀ ਉਸ ਟੂਰਨਾਮੈਂਟ ਦੀ। ਔਰ ਉਸ ਤੋਂ ਬਾਅਦ 2018 ਦੇ ਵਿੱਚ ਏਸ਼ੀਅਨ ਗੇਮਸ ਹੋਈਆਂ, ਉਹਦੇ ਵਿੱਚ ਮੈਂ ਟੌਪ ਸਕੋਰਰ ਸੀਗੀ, ਅਤੇ ਐਵੇਂ ਦੀਆਂ ਬਹੁਤ ਸਾਰੀਆਂ ਯਾਦਾਂ ਕਿ ਮਤਲਬ ਮੈਂ ਉਸ ਯਾਦਾਂ ਨੂੰ, ਅਲੱਗ ਅਲੱਗ ਯਾਦਾਂ ਨੂੰ

0: ਟ੍ਰੇਨ ਨਹੀਂ ਕਰ ਸਕਦੀ ਕਿਉਂਕਿ ਮੈਨੂੰ ਲੱਗਦਾ ਕਿ ਉਸ ਮੇਰੇ ਲਵਜ਼ ਜਿਹੜੇ ਆ ਘੱਟ ਪੈ ਜਾਣਗੇ, ਕਿਉਂਕਿ ਹਰ ਟੂਰਨਾਮੈਂਟ ਦੀ ਹਰ ਮੂਮੈਂਟ ਦੀ ਅਲੱਗ ਅਲੱਗ ਇੱਕ ਖੁਸ਼ੀ ਦੇ ਪਲ ਨੇ। ਸੋ ਜਦੋਂ ਮੈਂ ਓਲੰਪਿਕਸ ਖੇਡ ਰਹੀ ਸੀਗੀ, ਜਦੋਂ ਤਾਂ ਮੇਰੀ ਸਿਲੈਕਸ਼ਨ ਹੋਈ ਸੀਗੀ, ਇੱਕ ਬਹੁਤ ਜ਼ਿਆਦਾ ਮੇਰੇ ਲਈ ਖੁਸ਼ੀ ਦੀ ਕੋਈ ਜਗ੍ਹਾ ਨਹੀਂ ਸੀ। ਮੈਂ ਆਪਣੇ ਪੇਰੈਂਟਸ ਨੂੰ ਦੱਸਿਆ, ਉਹ ਬਹੁਤ ਜ਼ਿਆਦਾ ਖੁਸ਼ ਸੀਗੇ ਕਿ ਅੱਜ ਇਹਦਾ ਸੁਪਨਾ ਜਿਹੜਾ ਉਹ ਪੂਰਾ ਹੋਣ ਜਾ ਰਿਹਾ ਆ, ਜਿਹਦੇ ਲਈ ਇੰਨੇ ਸਾਲਾਂ ਤੋਂ ਮਿਹਨਤ ਕਰ ਰਹੀ ਸੀਗੀ। ਔਰ ਜਿਸ ਦਿਨ ਮੇਰਾ ਫਸਟ ਮੈਚ ਸੀਗਾ ਓਲੰਪਿਕਸ ਦਾ, ਨਰਵਸ ਵੀ ਸੀਗੀ ਇੰਨੇ ਵੱਡੇ ਟੂਰਨਾਮੈਂਟ ਖੇਡਣ ਲਈ, ਕਿਉਂਕਿ ਕੋਵਿਡ 'ਤੇ ਸੀਗੇ ਉਸ ਟਾਈਮ 'ਤੇ, ਆਡੀਅੰਸ ਨਹੀਂ ਸੀਗੀ। ਬਟ ਇਹ ਚੀਜ਼ ਦਾ ਸੀਗਾ ਕਿ ਓਕੇ, ਇਹ ਮਤਲਬ ਮੈਂ ਨਰਵਸ ਸੀਗੇ, ਖੁਸ਼ ਵੀ ਸੀਗੇ, ਬਟ ਇੱਕ ਆਪਣੇ ਆਪ ਨੂੰ ਕੌਨਫੀਡੈਂਸ ਇੰਨੇ ਸਾਲਾਂ ਤੋਂ ਜਿਹੜਾ ਬਿਲਡ ਕਰ ਲਿਆ ਸੀਗਾ ਕਿ ਪ੍ਰੈਸ਼ਰ ਟਾਈਮ ਕਿਵੇਂ ਦਾ ਖੇਡਣਾ ਆ, ਪ੍ਰੈਸ਼ਰ ਨੂੰ ਹੈਂਡਲ ਕਿਵੇਂ ਦਾ ਕਰਨਾ ਆ, ਔਰ ਤੁਸੀਂ ਖੁੱਲ੍ਹ ਕੇ ਖੇਡੋਗੇ ਤਾਂ ਤੁਹਾਨੂੰ ਅੱਛਾ ਰਿਜ਼ਲਟ ਮਿਲੂਗਾ, ਓਕੇ ਗਲਤੀਆਂ ਹੋ ਰਹੀਆਂ ਆ ਉਹਨੂੰ ਕਵਰ ਕਿਵੇਂ ਕਰਨਾ ਆ, ਉਸ ਚੀਜ਼ ਨੂੰ ਨਰਵਸ ਨਹੀਂ ਹੋਣਾ। ਅਤੇ ਮੈਂ ਜਦੋਂ ਓਲੰਪਿਕਸ ਖੇਡੀ ਸੀਗੀ, ਬਹੁਤ ਕੌਨਫੀਡੈਂਟ ਸੀਗੀ ਆਪਣੇ ਆਪ 'ਤੇ, ਆਪਣੀ ਟੀਮ ਨੂੰ ਲੈ ਕੇ ਬਹੁਤ ਕੌਨਫੀਡੈਂਟ ਸੀਗੀ, ਜਿਹਦੇ ਕਾਰਨ ਪੂਰੀ ਟੀਮ ਬਹੁਤ ਖੁੱਲ੍ਹ ਕੇ ਖੇਡੀ, ਬਹੁਤ ਅੱਛੇ ਰਿਜ਼ਲਟ ਹੋਏ। ਸਾਡਾ ਜਿਹੜਾ ਰਿਜ਼ਲਟ ਮਿਲਿਆ, ਇੱਕ ਦੂਸਰੇ ਦੀ ਗਲਤੀ ਅਸੀਂ ਸਪੈਸ਼ਲ ਕਵਰ ਕਰਦੇ ਰਹੇ, ਇੱਕ ਦੂਸਰੇ ਉੱਤੇ ਬਲੇਮ ਨਹੀਂ ਕੀਤਾ, ਓਕੇ ਤੂੰ ਗਲਤੀ ਕਰ ਰਿਹਾ, ਤੂੰ ਗਲਤੀ ਕਰ ਰਿਹਾ, ਬਟ ਕੋਈ ਵੀ ਗਲਤੀ ਕਰ ਰਿਹਾ ਸੀਗਾ, ਉਸ ਗਲਤੀ ਨੂੰ ਅਸੀਂ ਕਵਰ ਕਰ ਰਹੇ ਸੀਗੇ, ਜਿਹਦੇ ਨਾਲ ਸਾਨੂੰ ਪੂਰੀ ਟੀਮ ਨੂੰ ਬਹੁਤ ਜ਼ਿਆਦਾ ਸਪੋਰਟ ਮਿਲੀ, ਹੈਲਪ ਮਿਲੀ, ਜਿਹਦੇ ਕਾਰਨ ਸਾਡਾ ਅਸੀਂ ਮੈਡਲ ਤੋਂ ਇੱਕ ਸਟੈਪ ਦੂਰ ਤਾਂ ਰਹੇ ਹਾਂ, ਬਟ ਅਸੀਂ ਇਸ ਲੋਕਾਂ ਦੇ ਜਿਹੜੇ ਦਿਲ, ਦੇਸ਼ ਦਾ ਜਿਹੜਾ ਦਿਲ ਆ, ਵਰਲਡ ਦਾ ਦਿਲ ਅਸੀਂ ਜਿੱਤਿਆ।
1: ਸੋ ਮੈਦਾਨ ਵਿੱਚ ਜਿਹੜਾ ਰੋਮਾਂਚ, ਜਿਹੜੀ ਖੇਡ, ਜਿਹੜੇ ਮੁਕਾਬਲੇ ਅਸੀਂ ਦੇਖਦੇ ਹਾਂ, ਇਹਦੇ ਨਾਲ ਨਾਲ ਖਿਡਾਰੀ ਜਿਸ ਤਰੀਕੇ ਦੇ ਨਾਲ ਵੱਖੋ ਵੱਖਰੇ ਦਬਾਵਾਂ ਨੂੰ ਚੱਲਦਾ ਹੈ, ਵਿਰੋਧੀਆਂ ਨੂੰ ਚੱਲਦਾ ਹੈ, ਉਹ ਵੀ ਆਪਣੇ ਆਪ ਵਿੱਚ ਇੱਕ ਮਿਸਾਲ ਹੁੰਦੀ ਹੈ। ਖੇਡ ਸੰਸਾਰ ਪ੍ਰੋਗਰਾਮ 'ਚ ਹੁਣ ਖੇਡ ਖਬਰਾਂ। ਖੇਡ ਖਬਰਾਂ 'ਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਘਰੇਲੂ ਕ੍ਰਿਕਟ ਦੀ। ਸਾਲ 2026-2027 ਸੀਜ਼ਨ ਦੇ ਰਣਜੀ ਟਰਾਫੀ ਮੁਕਾਬਲਿਆਂ ਦੀ ਸ਼ੁਰੂਆਤ 11 ਅਕਤੂਬਰ ਤੋਂ ਹੋ ਚੁੱਕੀ ਹੈ। ਪੰਜਾਬ ਦਾ ਮੁਕਾਬਲਾ ਅਸਾਮ ਦੇ ਖਿਲਾਫ ਨਿਊ ਚੰਡੀਗੜ੍ਹ ਮੁੱਲਾਂਪੁਰ ਵਿੱਚ ਹੋ ਰਿਹਾ। ਅਸਾਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਹੈ ਅਤੇ 373 ਦੌੜਾਂ ਦਾ ਟੀਚਾ ਪੰਜਾਬ ਨੂੰ ਦਿੱਤਾ ਹੈ। ਪੰਜਾਬ ਨੇ ਇਹਦਾ ਕਰਾਰਾ ਜਵਾਬ ਦਿੰਦਿਆਂ ਪਹਿਲੇ ਵਿਕਟ 'ਚ ਹੀ 137 ਦੌੜਾਂ ਦੀ ਸਾਂਝੇਦਾਰੀ ਹਰਨੂਰ ਪੰਨੂ ਅਤੇ ਵਿਹਾਨ ਮਲਹੋਤਰਾ ਦੇ ਦਰਮਿਆਨ ਹੋਈ। ਹਰਨੂਰ ਪੰਨੂ 54 ਦੌੜਾਂ ਬਣਾ ਕੇ ਆਊਟ ਹੋ ਗਏ, ਪਰ ਵਿਹਾਨ ਮਲਹੋਤਰਾ ਨੇ ਰਣਜੀ ਟਰਾਫੀ ਦੇ ਡੈਬਿਊ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਦੂਜੇ ਪਾਸੇ ਦਿੱਲੀ ਦਾ ਮੁਕਾਬਲਾ ਬੰਗਾਲ ਨਾਲ ਅਤੇ ਮੁੰਬਈ ਦੀ ਟੀਮ ਚੰਡੀਗੜ੍ਹ ਦੇ ਨਾਲ ਭਿੜ ਰਹੀ ਹੈ। ਖੇਡ ਸੰਸਾਰ ਪ੍ਰੋਗਰਾਮ 'ਚ ਹੁਣ ਤੁਹਾਨੂੰ ਫੁੱਟਬਾਲ ਦੇ ਮੈਦਾਨ ਵਿੱਚ ਲੈ ਚੱਲੀਏ। ਫੁੱਟਬਾਲ ਦੇ ਮੈਦਾਨ ਤੋਂ ਭਾਰਤੀ ਖੇਡ ਪ੍ਰੇਮੀਆਂ ਲਈ ਇੱਕ ਬਹੁਤ ਹੀ ਰੋਮਾਂਚਕ ਖਬਰ ਸਾਹਮਣੇ ਆਈ ਹੈ ਕਿ ਇੰਡੀਅਨ ਸੁਪਰ ਲੀਗ 2026-2027 ਦੇ ਮੁਕਾਬਲੇ ਵਿੱਚ ਨਾਰਥ ਈਸਟ ਯੂਨਾਈਟਿਡ FC ਨੇ ਇੱਕ ਵੱਡਾ ਉਲਟਫੇਰ ਕਰਦਿਆਂ ਮੋਹਨ ਬਗਾਨ ਸੁਪਰ ਜਾਇੰਟਸ ਨੂੰ 1-0 ਦੇ ਨਾਲ ਹਰਾ ਦਿੱਤਾ। ਮੈਚ ਬੇਹੱਦ ਰੋਮਾਂਚਕ ਰਿਹਾ। ਮੈਚ ਦੇ 71ਵੇਂ ਮਿੰਟ ਵਿੱਚ ਨਾਰਥ ਈਸਟ ਦਾ ਇੱਕ ਗੋਲ ਆਫਸਾਈਡ ਕਰਾਰ ਦਿੱਤਾ ਗਿਆ ਸੀ, ਪਰ ਟੀਮ ਨੇ ਹਿੰਮਤ ਨਹੀਂ ਹਾਰੀ। ਸਟਾਪੇਜ ਟਾਈਮ ਦੇ ਆਖਰੀ ਮਿੰਟਾਂ ਵਿੱਚ ਜਿਥਨ ਨੇ ਸ਼ਾਨਦਾਰ ਗੋਲ ਕੀਤਾ ਅਤੇ ਨਾਰਥ ਈਸਟ ਯੂਨਾਈਟਿਡ ਨੂੰ ਇੱਕ ਯਾਦਗਾਰੀ ਜਿੱਤ ਦਵਾਈ। ਮੋਹਨ ਬਗਾਨ ਵਰਗੀ ਮਜ਼ਬੂਤ ਟੀਮ ਨੂੰ ਉਹਨਾਂ ਦੇ ਪਹਿਲੇ ਮੈਚ ਵਿੱਚ ਹਰਾਉਣਾ ਇਸ ਸੀਜ਼ਨ ਦੇ ਰੋਮਾਂਚ ਨੂੰ ਵਧਾ ਚੁੱਕਾ। ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅਹਿਮਦਾਬਾਦ, ਗੁਜਰਾਤ ਵਿਖੇ ਬ੍ਰਿਕਸ ਪਰੰਪਰਾਗਤ ਅਤੇ ਦੇਸੀ ਖੇਡਾਂ 2026 ਦਾ ਉਦਘਾਟਨ ਕੀਤਾ। ਇਸ ਇਵੈਂਟ ਵਿੱਚ ਭਾਰਤ ਦੀਆਂ ਰਵਾਇਤੀ ਖੇਡਾਂ ਜਿਵੇਂ ਕਿ ਮਲਖੰਬ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਸਾਰਿਆਂ ਦਾ ਮਨ ਮੋਹਿਆ। ਇਹ ਖੇਡਾਂ ਬ੍ਰਿਕਸ ਦੇਸ਼ਾਂ ਵਿਚਾਲੇ ਸੱਭਿਆਚਾਰਕ ਅਤੇ ਖੇਡ ਸਾਂਝ ਨੂੰ ਮਜ਼ਬੂਤ ਕਰ ਰਹੀਆਂ ਨੇ। ਕਾਇਰਾ ਵਿੱਚ ਚੱਲ ਰਿਹਾ ਹੈ ISSF ਸ਼ੂਟਿੰਗ ਵਰਲਡ ਕੱਪ। ਇੱਥੋਂ ਖਬਰ ਭਾਰਤ ਲਈ ਥੋੜ੍ਹੀ ਜਿਹੀ ਨਿਰਾਸ਼ਾ ਵਾਲੀ ਹੈ। ਭਾਰਤ ਦੀ ਸਟਾਰ ਪਿਸਟਲ ਸ਼ੂਟਰ ਰਿਦਮ ਸਾਂਗਵਾਨ ਔਰਤਾਂ ਦੇ 25 ਮੀਟਰ ਸਪੋਰਟਸ ਪਿਸਟਲ ਫਾਈਨਲ ਵਿੱਚ ਬਹੁਤ ਹੀ ਕਰੀਬੀ ਮੁਕਾਬਲੇ ਤੋਂ ਬਾਅਦ ਚੌਥੇ ਨੰਬਰ 'ਤੇ ਰਹੀ ਅਤੇ ਕਾਂਸੇ ਦੇ ਤਮਗੇ ਤੋਂ ਖੁੰਝ ਗਈ, ਜਦਕਿ ਪੁਰਸ਼ ਰਾਈਫਲ ਸ਼ੂਟਰ ਫਾਈਨਲ ਵਿੱਚ ਆਪਣੀ ਥਾਂ ਬਣਾਉਣ ਵਿੱਚ ਨਾਕਾਮਯਾਬ ਰਹੇ। ਗੋਲਫ ਦੀ ਜੇ ਗੱਲ ਕਰੀਏ ਤਾਂ DP ਵਰਲਡ ਇੰਡੀਆ ਚੈਂਪੀਅਨਸ਼ਿਪ 2026 ਲਈ ਤਿਆਰੀਆਂ ਜ਼ੋਰਾਂ 'ਤੇ ਨੇ। ਭਾਰਤ ਦੇ ਸਟਾਰ ਗੋਲਫਰ ਗਗਨਜੀਤ ਭੁੱਲਰ, ਜੋ ਹਾਲ ਹੀ ਵਿੱਚ ਹੈਦਰਾਬਾਦ ਵਿਖੇ ਇੰਡੀਅਨ ਗੋਲਫਰ ਪ੍ਰੀਮੀਅਰ ਲੀਗ ਜਿੱਤ ਕੇ ਆਏ ਨੇ, ਉਹਨਾਂ ਦੇ ਨਾਲ ਰਾਸ਼ਿਦ ਖਾਨ ਅਤੇ ਸ਼ਿਵਾ ਕਪੂਰ ਵਰਗੇ ਖਿਡਾਰੀਆਂ ਦਾ ਮੁਕਾਬਲਾ ਦੁਨੀਆ ਦੇ ਦਿੱਗਜ ਗੋਲਫਰ ਰੋਰੀ ਮੈਕਲਰੋਏ ਨਾਲ ਹੋਣ ਜਾ ਰਿਹਾ। ਇਹ ਸਨ ਬੀਤੇ ਦਿਨਾਂ ਦੀਆਂ ਕੁਝ ਖੇਡ ਸਰਗਰਮੀਆਂ। ਇਸ ਦੇ ਨਾਲ ਹੀ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ। ਖੇਡ ਸੰਸਾਰ।
2: ਹੁਣ ਤੁਸੀਂ ਖੇਡ ਜਗਤ

ਹੁਣ ਤੁਸੀਂ ਸਰਵਨ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ DRM 864 ਕਿਲੋ ਹਰਟਸ FM ਬੈਂਡ 100.8 ਮੈਗਾ ਹਰਟਸ FM ਬੈਂਡ 100.9 ਮੈਗਾ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

0: ਗੁਰਬਾਣੀ ਵਿਚਾਰ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਪੁਰਬ 27 ਅਕਤੂਬਰ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ। ਉਹਦੇ ਸੰਬੰਧ ਦੇ ਵਿੱਚ ਵੱਡੇ ਜਿਹੜੇ ਪ੍ਰੋਗਰਾਮ ਲੀਕੇ ਗਏ ਆ, ਅੰਮ੍ਰਿਤਸਰ ਦੀ ਧਰਤੀ ਤੇ ਸਮੂਹ ਸਿੰਘ ਸਭਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ, ਜਿੱਥੇ ਅੰਮ੍ਰਿਤਸਰ ਸ਼ਹਿਰ ਵਿਖੇ ਗੁਰੂ ਘਰਾਂ ਦੇ ਵਿੱਚ ਸਵੇਰੇ 7 ਵਜੇ ਤੋਂ 10 ਵਜੇ ਤੱਕ ਸਾਰੇ ਗੁਰੂ ਘਰਾਂ ਦੇ ਵਿੱਚ ਪ੍ਰੋਗਰਾਮ ਲੀਕੇ ਗਏ ਆ, ਅਤੇ ਇਸੇ ਤਰ੍ਹਾਂ ਮੰਜੀ ਸਾਹਿਬ ਵਿਖੇ ਬੱਚਿਆਂ ਦੇ ਸ਼ਬਦ ਕੀਰਤਨ, ਗੁਰਬਾਣੀ ਕੰਠ, ਗੁਰਮੁਖੀ ਲਿਖਾਈ ਪ੍ਰੋਗਰਾਮ ਜਿਹੜੇ ਆ ਲੀਕੇ ਗਏ ਆ, ਅਤੇ ਖਾਲਸਾ ਕਾਲਜ ਵਿਖੇ ਵੀ ਇਹ ਸਮਾਗਮ ਜਿਹੜੇ ਆ ਹੋ ਰਹੇ ਆ। ਉਹਦੇ ਤਹਿਤ 25 ਅਤੇ 26 ਅਕਤੂਬਰ ਨੂੰ ਮੰਜੀ ਸਾਹਿਬ ਵਿਖੇ, ਜਿੱਥੇ ਰਾਗ ਦਰਬਾਰ ਅਤੇ ਪੜਤਾਲ ਸ਼ਬਦ ਗਾਇਨ ਦੇ ਵੀ ਕੀਰਤਨ ਦਰਬਾਰ ਹੋਣਗੇ, 26 ਅਕਤੂਬਰ ਨੂੰ ਅੰਮ੍ਰਿਤਸਰ ਸ਼ਹਿਰ ਵਿਖੇ ਨਗਰ ਕੀਰਤਨ ਵੀ ਕੱਢਿਆ ਜਾਵੇਗਾ, 27 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਬਾਬਾ ਟਲ ਰਾਏ ਵਿਖੇ ਜਲੌਸ ਸਜਾਏ ਜਾਣਗੇ। ਉੱਥੇ ਸਾਰਾ ਦਿਨ ਜਿਹੜੇ ਕੀਰਤਨ ਦੇ ਸਮਾਗਮ ਚੱਲਣਗੇ ਅਤੇ ਨਾਲ ਰਾਤ ਨੂੰ ਆਤਿਸ਼ਬਾਜ਼ੀ ਹੋਏਗੀ। ਇਹਨਾਂ ਸਮਾਗਮਾਂ ਦੇ ਵਿੱਚ ਕਥਾ ਦੇ ਤੌਰ 'ਤੇ ਭਾਈ ਪਿੰਦਰਪਾਲ ਸਿੰਘ ਅਤੇ ਭਾਈ ਬੰਤਾ ਸਿੰਘ ਵੀ ਹਾਜ਼ਰੀ ਲਵਾਉਣਗੇ। ਮੇਰੀ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਸਮਾਗਮਾਂ ਦਾ ਆਪਾਂ ਲਾਹਾ ਲਈਏ, ਵੱਧ ਚੜ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ ਅੱਜ ਤੋਂ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਝੋਨੇ ਦੀ ਜਿਹੜੀ ਖਰੀਦ ਹੈ ਉਹ 1 ਅਕਤੂਬਰ

0: ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 6:20 ਹੋਣ ਜਾ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।
1: ਤਾਂ ਸ਼ੁਰੂ ਕਰੀਏ ਇਨਵੈਸਟਮੈਂਟ ਦਾ ਸਬਕ।

0: जागरूकता पहल। और जानकारी लई सभी इन्वेस्टर वेबसाइट पे विजिट करो या सभी साथी ऐप डाउनलोड करो।
1: नमस्कार, ए आकाशवाणी ए हुण तुसी सरबजीत कौर तो प्रादेशिक खबरां सुनो। पहला इस बुलेटिन दियां खास खबरां। पंजाब विच नशा विरोधी कार्यकर्ता परविंदर सिंह चोटा दे कतल दी भाजपा समेत वख-वख सियासी पार्टियां वल्लों सख्त नखेधी, सीबीआई जांच दी मंग। पंजाब विच एसआईआर मुकम्मल, वोटरां दी कुल गिणती 2.1 करोड़ तों वध, रहिंदे लोकां लई जल्द ही लाए जाणगे विशेष कैंप। पंजाब दे खेतीबाड़ी ते किसान भलाई मंत्री गुरमीत सिंह खुडियां वल्लों एसएएस नगर विखे आधुनिक बायो फर्टिलाइजर टेस्टिंग लैबोरेटरी दा उद्घाटन। 2000 रुपए तो वध दे गाहक तो व्यापारी लैण देण लई यूपीआई व्यापारी छोट दर एमडीआर दिवाली तो बाद कीती जाएगी लागू। व्यक्ति तो व्यक्ति सारे यूपीआई लैण देण रहणगे मुफ्त। ते मौसम विभाग वल्लों पंजाब हरियाणा ते चंडीगढ़ विच अगले 2 दिनां लई कई थावां ते गड़ेमारी ते बारिश दा ऑरेंज अलर्ट जारी। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਵਿਚ ਅੱਜ ਮਾਨਸਾ ਵਿਖੇ ਇਕ ਨਸ਼ਾ ਵਿਰੋਧੀ ਕਾਰਜਕਰਤਾ ਪਰਵਿੰਦਰ ਸਿੰਘ ਚੋਟਾ ਦੀ ਇਕ ਕੈਮਿਸਟ ਨੇ ਦਿਨ ਦਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਉਦੋਂ ਵਾਪਰੀ ਜਦੋਂ ਇਹ ਕਾਰਜਕਰਤਾ ਕਥਿਤ ਤੌਰ ਤੇ ਨਸ਼ੇ ਵੇਚਣ ਦਾ ਵਿਰੋਧ ਕਰਨ ਲਈ ਕੈਮਿਸਟ ਦੀ ਦੁਕਾਨ ਤੇ ਗਏ ਸਨ। ਕਾਰਜਕਰਤਾ ਤੇ ਉਨ੍ਹਾਂ ਦੇ ਸਾਥੀਆਂ ਨਾਲ ਬਹਿਸ ਦੌਰਾਨ ਕੈਮਿਸਟ ਨੇ ਪਰਵਿੰਦਰ ਸਿੰਘ ਤੇ ਗੋਲੀ ਚਲਾ ਦਿੱਤੀ। ਉਨ੍ਹਾਂ ਨੂੰ 3 ਗੋਲੀਆਂ ਲੱਗੀਆਂ। ਉਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਏ ਅਤੇ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਯੁੱਧ ਨਸ਼ਿਆਂ ਵਿਰੁੱਧ ਦੇ ਬਾਵਜੂਦ ਅਜਿਹੀ ਘਟਨਾ ਇਸ ਮੁਹਿੰਮ ਤੇ ਸ਼ੱਕ ਪੈਦਾ ਕਰਦੀ ਏ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਨਸ਼ਾ ਵਿਰੋਧੀ ਕਾਰਜਕਰਤਾ ਦੀ ਹੱਤਿਆ ਹੈਰਾਨ ਕਰਨ ਵਾਲੀ ਏ ਅਤੇ ਆਪ ਸਰਕਾਰ ਦੇ ਅਧੀਨ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਚਿੰਤਾਜਨਕ ਸਥਿਤੀ ਨੂੰ ਉਜਾਗਰ ਕਰਦੀ ਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਸ਼ਾ ਮੁਕਤ ਪੰਜਾਬ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ। ਅੱਜ ਜੋ ਲੋਕ ਨਸ਼ਿਆਂ ਵਿਰੁੱਧ ਖੜੇ ਨੇ ਉਹ ਖੁਦ ਜੋਖਮ ਵਿਚ ਨੇ। ਇਹ ਸ਼ਾਸਨ ਦੀ ਇਕ ਗੰਭੀਰ ਨਾਕਾਮਯਾਬੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਸਵਾਲ ਕੀਤਾ ਕਿ ਜੇਕਰ ਡਰੱਗ ਮਾਫੀਆ ਨਾਲ ਲੜਨ ਵਾਲੇ ਸੁਰੱਖਿਅਤ ਨਹੀਂ ਨੇ ਤਾਂ ਪੰਜਾਬ ਵਿਚ ਕੌਣ ਸੁਰੱਖਿਅਤ ਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਵਾਬ ਅਤੇ ਜਵਾਬਦੇਹੀ ਦੇ ਹੱਕਦਾਰ ਨੇ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਇਸ ਕਤਲ ਨੂੰ ਬੇਹੱਦ ਦੁਖਦਾਈ ਦੱਸਿਆ ਤੇ ਪਰਵਿੰਦਰ ਸਿੰਘ ਦੇ ਪਿਤਾ ਵੱਲੋਂ ਸਥਾਨਕ ਵਿਧਾਇਕ ਦਾ ਇਸ ਮਾਮਲੇ ਵਿਚ ਨਾਂ ਲਏ ਜਾਣ ਮਗਰੋਂ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖ ਕੇ ਇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਰਵਿੰਦਰ ਸਿੰਘ ਦੇ ਕਤਲ ਦੀ ਮੰਦਭਾਗੀ ਘਟਨਾ ਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਯਤਨਸ਼ੀਲ ਨੌਜਵਾਨ ਦਾ ਇਸ ਤਰ੍ਹਾਂ ਕਤਲ ਹੋਣਾ ਬੇਹੱਦ ਦੁਖਦਾਈ ਅਤੇ ਚਿੰਤਾਜਨਕ ਏ। ਇਹ ਘਟਨਾ ਸਮਾਜ ਅੰਦਰ ਨਸ਼ਿਆਂ ਦੇ ਵੱਧ ਰਹੇ ਮਾੜੇ ਪ੍ਰਭਾਵਾਂ ਅਤੇ ਇਸ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪੈਦਾ ਕਰਦੀ ਏ। ਇਸ ਦੌਰਾਨ ਬਠਿੰਡਾ ਰੇਂਜ ਦੇ DIG ਹਰਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਸ ਕਤਲ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤੇ ਪੂਰਾ ਹੋਣ ਤੋਂ ਬਾਅਦ ਰਾਜ ਵਿਚ ਵੋਟਰਾਂ ਦੀ ਕੁੱਲ ਗਿਣਤੀ 2.1 ਕਰੋੜ ਤੋਂ ਵੱਧ ਹੋ ਗਈ ਏ, ਜਿਸ ਵਿਚ 506 ਤੀਜੇ ਲਿੰਗ ਤੇ ਜਾਂ ਥਰਡ ਜੈਂਡਰ ਵੋਟਰ ਸ਼ਾਮਲ ਨੇ। 13 ਅਗਸਤ 2026 ਨੂੰ ਪਹਿਲਾਂ ਪ੍ਰਕਾਸ਼ਿਤ ਖਰੜਾ ਸੂਚੀ ਵਿਚ ਵੋਟਰਾਂ ਦੀ ਗਿਣਤੀ 1,93,94,435 ਸੀ। ਇਹ 3.64% ਦੇ ਵਾਧੇ ਨੂੰ ਦਰਸਾਉਂਦਾ ਹੈ। ਸਾਰੇ 117 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਕੱਲ੍ਹ ਪ੍ਰਕਾਸ਼ਿਤ ਕੀਤੀਆਂ ਗਈਆਂ ਅਤੇ ਜ਼ਿਲ੍ਹਾ ਚੋਣ ਅਧਿਕਾਰੀਆਂ DEOs, ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ERO's ਅਤੇ ਬੂਥ ਪੱਧਰ ਦੇ ਅਧਿਕਾਰੀਆਂ PLO's ਦੇ ਦਫ਼ਤਰਾਂ ਤੇ ਉਪਲਬਧ ਨੇ। ਇਨ੍ਹਾਂ ਨੂੰ ਮੁੱਖ ਚੋਣ ਅਧਿਕਾਰੀ ਪੰਜਾਬ ਦੀ ਅਧਿਕਾਰਤ ਵੈਬਸਾਈਟ ਅਤੇ ਨਾਗਰਿਕ ਸੇਵਾ ਪੋਰਟਲ www.vote

0: voters.eci.gov.in ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਮੁੱਖ ਚੋਣ ਅਧਿਕਾਰੀ ਪੰਜਾਬ ਸ਼੍ਰੀਮਤੀ ਆਨੰਦਿਤਾ ਮਿੱਤਰਾ ਨੇ ਅੱਜ ਚੰਡੀਗੜ੍ਹ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਾਰੇ ਵੋਟਰਾਂ ਦਾ ਬਲਾਕ ਪੱਧਰੀ ਅਧਿਕਾਰੀਆਂ ਨਾਲ ਕੰਮ ਨੂੰ ਪੂਰਾ ਕਰਨ ਵਿਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਉਨਾਂ ਕਿਹਾ ਕਿ ਸਾਰੇ ਯੋਗ ਵੋਟਰਾਂ ਤੱਕ ਪਹੁੰਚਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਏ। ਹਾਲਾਂਕਿ ਜਿਨ੍ਹਾਂ ਲੋਕਾਂ ਨੇ ਅਜੇ ਵੀ ਅੰਤਮ ਸੂਚੀ ਵਿਚ ਆਪਣੇ ਨਾਂ ਦਰਜ ਕਰਾਉਣੇ ਨੇ ਉਨ੍ਹਾਂ ਲਈ ਜਲਦ ਹੀ ਵਿਸ਼ੇਸ਼ ਕੈਂਪ ਲਾਏ ਜਾਣਗੇ।
1: ਇਹ ਫਾਈਨਲ ਵੋਟਰ ਸੂਚੀ ਹੈਗੀ, ਇਹ ਤੋਂ ਬਾਅਦ ਜੇ ਕੋਈ ਵੀ ਵੋਟਸ ਜੁੜਨੇ ਹੈ ਉਹ ਸਪੈਸ਼ਲ ਕੈਂਪਸ ਅਸੀਂ ਕੰਡਕਟ ਕਰਾਂਗੇ ਐਂਡ ਸਪੈਸ਼ਲ ਕੈਂਪਸ ਕੰਡਕਟ ਕਰਦੇ ਹੋਏ ਅਸੀਂ BLOs ਨੂੰ ਵੋਟਰ ਸੂਚੀਆਂ ਦੇ ਕੇ ਉਹਦੇ ਵਿਚ ਅਸੀਂ ਲੋਕਾਂ ਨੂੰ ਉਹਨਾਂ ਦੇ ਨਾਂ ਚੈੱਕ ਕਰਾਵਾਂਗੇ। ਹਾਲਾਂਕਿ ਅਸੀਂ ਆਨਲਾਈਨ ਪਾਤੇ ਹੈਗੇ, ਲੇਕਿਨ ਕਈ ਲੋਕਾਂ ਦੀ ਕੰਫਰਟ ਲੈਵਲ ਨਹੀਂ ਹੁੰਦੀ ਹੈ, ਉਹਨਾਂ ਨੂੰ ਅਸੀਂ ਫਿਜ਼ੀਕਲ ਲਿਸਟਾਂ ਤੋਂ ਚੈੱਕ ਕਰਾਵਾਂਗੇ। ਚੈੱਕ ਕਰਾਉਣ ਤੋਂ ਬਾਅਦ ਜੇ ਫਿਰ ਵੀ ਕਿਸੇ ਦੀ ਵੋਟ ਰਹਿ ਗਈ ਹੈ ਉਹਨਾਂ ਤੋਂ ਅਸੀਂ ਦੈਨ ਐਂਡ ਦੇਅਰ ਫਾਰਮ ਨੰਬਰ 6 ਜਿਹੜਾ ਹੈਗਾ ਉਹ ਭਰਵਾ ਲਿਆਂਗੇ। ਜਿਹੜੀ ਹੁਣ ਤਿਆਰ ਹੋਈ ਹੈ ਫਾਈਨਲ ਰੋਲ, ਇਹਨੂੰ ਇੱਕ ਕਿਸਮ ਦਾ ਤੁਸੀਂ ਮਦਰ ਰੋਲ ਸਮਝੋ ਤੇ ਇਹ ਤੋਂ ਬਾਅਦ ਜਿਹੜੇ ਵੀ ਐਡੀਸ਼ਨਸ ਹੋਣਗੇ ਉਹ ਸਪਲੀਮੈਂਟ ਦੇ ਵਿੱਚ ਆਉਂਦੇ ਰਹਿਣਗੇ।
0: ਉਨ੍ਹਾਂ ਕਿਹਾ ਕਿ ਪ੍ਰਕਿਰਿਆ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਸਹਿਮਤ ਸਨ ਅਤੇ ਉਨ੍ਹਾਂ ਨੇ SIR ਦੇ ਕੰਮ ਦੀ ਸ਼ਲਾਘਾ ਕੀਤੀ ਏ ਤੇ ਸੰਤੁਸ਼ਟੀ ਦਿਖਾਈ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR ਜਲੰਧਰ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਅੱਜ SAS ਨਗਰ ਦੇ ਕਾਲਕਟ ਭਵਨ ਵਿਖੇ ਇਕ ਆਧੁਨਿਕ ਬਾਇਓ ਫਰਟੀਲਾਈਜ਼ਰ ਟੈਸਟਿੰਗ ਲੈਬੋਰੇਟਰੀ ਦਾ ਉਦਘਾਟਨ ਕੀਤਾ। ਇਸ ਨਾਲ ਹੁਣ ਕਿਸਾਨਾਂ ਨੂੰ ਪ੍ਰਮਾਣਿਤ ਅਤੇ ਮਿਲਾਵਟ ਰਹਿਤ ਜੈਵਿਕ ਖਾਦਾਂ ਦੀ ਸਪਲਾਈ ਯਕੀਨੀ ਬਣਾਉਣ ਲਈ 4.50 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਿਚ 3 ਲੈਬਾਂ ਵਾਲਾ ਨੈਟਵਰਕ ਮੁਕੰਮਲ ਹੋ ਗਿਐ। ਇਸ ਤੋਂ ਪਹਿਲਾਂ 2 ਲੈਬੋਰੇਟਰੀਆਂ ਗੁਰਦਾਸਪੁਰ ਅਤੇ ਬਠਿੰਡਾ ਵਿਖੇ ਕਾਇਮ ਕੀਤੀਆਂ ਜਾ ਚੁੱਕੀਆਂ ਨੇ। ਉਦਘਾਟਨ ਉਪਰੰਤ ਸੰਬੋਧਨ ਕਰਦਿਆਂ ਸ੍ਰੀ ਖੁੱਡੀਆਂ ਨੇ ਕਿਹਾ ਕਿ ਲੈਬੋਰੇਟਰੀਆਂ ਕਿਸਾਨਾਂ ਨੂੰ ਮਿਆਰੀ ਉਤਪਾਦ ਉਪਲਬਧ ਕਰਾਉਣ, ਨਕਲੀ ਉਤਪਾਦਾਂ ਤੋਂ ਬਚਾਉਣ ਅਤੇ ਰਸਾਇਣਕ ਖਾਦਾਂ ਤੇ ਨਿਰਭਰਤਾ ਘਟਾਉਣ ਵਿਚ ਅਹਿਮ ਸਾਬਿਤ ਹੋਣਗੀਆਂ। 2000 ਰੁਪਏ ਤੋਂ ਵੱਧ ਦੇ ਗਾਹਕ ਤੋਂ ਵਪਾਰੀ ਲੈਣ ਦੇਣ ਲਈ UPI ਵਪਾਰੀ ਛੋਟ ਦਰ MDR ਦੀਵਾਲੀ ਤੋਂ ਬਾਅਦ ਲਾਗੂ ਕੀਤੀ ਜਾਏਗੀ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ NPCI ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ UPI ਅਤੇ ਸੇਵਾਵਾਂ ਸਟੀਅਰਿੰਗ ਕਮੇਟੀ ਨੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਇਹ ਫੈਸਲਾ ਲਿਆ ਕਿ ਚੋਣਵੇਂ ਗਾਹਕ ਤੋਂ ਵਪਾਰੀ UPI ਲੈਣ ਦੇਣ ਤੇ MDR ਦੀਵਾਲੀ ਤੋਂ ਤੁਰੰਤ ਬਾਅਦ ਲਾਗੂ ਕੀਤੀ ਜਾਏਗੀ। ਰਿਪੋਰਟ ਵਿਚ ਕਿਹਾ ਗਿਆ ਕਿ ਇਸ ਦੀ ਤਰੀਕ ਦੀ ਸੂਚਨਾ ਵੱਖਰੇ ਤੌਰ ਤੇ ਐਲਾਨੀ ਜਾਏਗੀ। ਸਾਰੇ ਵਿਅਕਤੀ ਤੋਂ ਵਿਅਕਤੀ UPI ਲੈਣ ਦੇਣ ਮੁਫ਼ਤ ਰਹਿਣਗੇ ਭਾਵੇਂ ਰਕਮ ਕਿੰਨੀ ਵੀ ਹੋਵੇ। MDR ਚਾਰਜ ਸਿਰਫ 2000 ਰੁਪਏ ਤੋਂ ਵੱਧ ਦੇ ਵਿਅਕਤੀ ਤੋਂ ਵਪਾਰੀ ਲੈਣ ਦੇਣ ਤੇ ਲਾਗੂ ਹੋਣਗੇ। ਕਰੀਬ 96% ਵਿਅਕਤੀ ਤੋਂ ਵਪਾਰੀ UPI ਲੈਣ ਦੇਣ ਪ੍ਰਭਾਵਿਤ ਨਹੀਂ ਹੋਣਗੇ। ਵਿਅਕਤੀ ਤੋਂ ਵਪਾਰੀ ਸ਼੍ਰੇਣੀ ਤਹਿਤ UPI QR ਕੋਡਾਂ ਰਾਹੀਂ ਪ੍ਰਤੀ ਮਹੀਨਾ 1 ਲੱਖ ਰੁਪਏ ਤੱਕ ਪ੍ਰਾਪਤ ਕਰਨ ਵਾਲੇ ਛੋਟੇ ਵਪਾਰੀ ਅਤੇ ਰੇਹੜੀ ਪਟੜੀ ਵਾਲਿਆਂ ਨੂੰ ਸਾਰੇ ਲੈਣ ਦੇਣ ਤੇ 0 MDR ਦਾ ਲਾਭ ਮਿਲਦਾ ਰਹੇਗਾ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਾਕਿਸਤਾਨ ਦੀ ISI ਦੀ ਹਮਾਇਤ ਪ੍ਰਾਪਤ ਗੈਰ ਕਾਨੂੰਨੀ ਹਥਿਆਰ ਤੇ ਧਮਾਕਾ ਖੇਜ ਸਪਲਾਈ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਪੁਲਿਸ ਅਦਾਰਿਆਂ ਤੇ ਹਮਲਾ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਮਈ 2026 ਵਿਚ ਆਰਮੀ ਛਾਉਣੀ ਖਾਸਾ ਨੇੜੇ ਹੋਏ ਇੰਪਰੋਵਾਈਜ਼ ਐਕਸਪਲੋਸਿਵ ਡਿਵਾਈਸ IED ਧਮਾਕੇ ਸਬੰਧੀ ਮਾਮਲੇ ਨੂੰ ਸੁਲਝਾ ਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਆਪਸ ਵਿਚ ਜੁੜੇ 2 ਮਾਮਲਿਆਂ ਵਿਚ ਕੁਲ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਹੈਂਡ ਗ੍ਰੇਨੇਡ ਅਤੇ ਇਕ 9 mm ਪਿਸਤੌਲ ਸਮੇਤ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ। ਪੁਲਿਸ ਅਦਾਰਿਆਂ ਤੇ ਹਮਲੇ ਦੀ ਸਾਜ਼ਿਸ਼ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਏ। ਖਾਸਾ ਛਾਉਣੀ ਵਿਖੇ ID ਧਮਾਕੇ ਨੂੰ ਅੰਜਾਮ ਦੇਣ ਲਈ ਗ੍ਰਿਫ਼ਤਾਰ ਕੀਤੇ 3 ਕਾਰਕੁਨਾਂ ਦੀ ਪਛਾਣ ਅੰਮ੍ਰਿਤਸਰ ਦੇ ਰਹਿਣ ਵਾਲਿਆਂ ਵਜੋਂ ਹੋਈ ਏ। DGP ਗੌਰਵ ਯਾਦਵ ਨੇ ਦਸਿਆ ਕਿ ਮੁੱਢਲੀ ਜਾਂਚ ਦੌਰਾਨ ਇਸ ਮਾਡਿਊਲ ਦੇ ਵਿਦੇਸ਼ੀ ਤਸਕਰਾਂ ਤੇ ISI ਦੇ ਕਾਰਕੁਨਾਂ ਨਾਲ ਕਥਿਤ ਸਬੰਧ ਸਾਹਮਣੇ ਆਏ ਨੇ। ਅਗਲੇ ਦੀ ਜਾਂਚ ਜਾਰੀ ਏ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਭਲਕੇ 14 ਤੇ 15 ਅਕਤੂਬਰ ਨੂੰ ਬਹੁਤ ਸਾਰੀਆਂ ਥਾਵਾਂ ਤੇ ਤੇਜ਼ ਹਵਾਵਾਂ ਨਾਲ ਗੜੇਮਾਰੀ ਅਤੇ ਗਰਜ ਚਮਕ ਸਮੇਤ ਭਾਰੀ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਐ। ਇਨ੍ਹਾਂ ਜ਼ਿਲ੍ਹਿਆਂ ਵਿਚ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ ਅਤੇ ਮੋਹਾਲੀ ਸਮੇਤ 11 ਜ਼ਿਲ੍ਹੇ ਸ਼ਾਮਲ ਨੇ, ਜਦਕਿ ਬਾਕੀ ਕੁਝ ਹੋਰ ਜ਼ਿਲ੍ਹਿਆਂ ਵਿਚ ਵੀ ਯੈਲੋ ਅਲਰਟ ਜਾਰੀ ਕੀਤਾ ਗਿਐ। ਪੰਜਾਬ ਵਿਚ ਨਸ਼ਾ ਵਿਰੋਧੀ ਕਾਰਜਕਰਤਾ ਪਰਵਿੰਦਰ ਸਿੰਘ ਚੋਟਾ ਦੇ ਕਤਲ ਦੀ ਭਾਜਪਾ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਸਖ਼ਤ ਨਿਖੇਧੀ। CBI ਜਾਂਚ ਦੀ ਮੰਗ। ਪੰਜਾਬ ਵਿਚ SIR ਮੁਕੰਮਲ। ਵੋਟਰਾਂ ਦੀ ਕੁਲ ਗਿਣਤੀ 2.1 ਕਰੋੜ ਤੋਂ ਵੱਧ ਰਹਿੰਦੇ ਲੋਕਾਂ ਲਈ ਜਲਦ ਹੀ ਲਾਏ ਜਾਣਗੇ ਵਿਸ਼ੇਸ਼ ਕੈਂਪ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ SAS ਨਗਰ ਵਿਖੇ ਅਤਿਆਧੁਨਿਕ ਬਾਇਓ ਫਰਟੀਲਾਈਜ਼ਰ ਟੈਸਟਿੰਗ ਲੈਬੋਰੇਟਰੀ ਦਾ

0: ਕਾਟਨ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਅਗਲੇ 2 ਦਿਨਾਂ ਲਈ ਕਈ ਥਾਵਾਂ ਤੇ ਗੜੇਮਾਰੀ ਤੇ ਬਾਰਿਸ਼ ਦਾ ਔਰੇਂਜ ਅਲਰਟ ਜਾਰੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਰਾਤ 8:30 ਵਜੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਵੱਲੋਂ ਸਪਾਂਸਰਡ ਪ੍ਰੋਗਰਾਮ ਕਿਸਾਨ ਵਾਣੀ।
2: ਪ੍ਰੋਗਰਾਮ ਕਿਸਾਨ ਵਾਣੀ ਦੇ ਪ੍ਰਯੋਜਕ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
3: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ। ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਨਾਲ ਛੋਟੇ ਕਿਸਾਨਾਂ ਦਾ ਭਵਿੱਖ ਹੋਏਗਾ ਸੁਰੱਖਿਅਤ
4: ਅਤੇ 60 ਸਾਲ ਦੀ ਉਮਰ ਵਾਲਿਆਂ ਨੂੰ 3000 ਰੁਪਏ ਮਹੀਨੇ ਦੀ ਪੈਨਸ਼ਨ ਹੋਏਗੀ ਸੁਨਿਸ਼ਚਿਤ।
3: 55 ਰੁਪਏ ਤੋਂ 200 ਰੁਪਏ ਮਹੀਨੇ ਦੀ ਕਿਸ਼ਤ ਦੇ ਕੇ ਯੋਜਨਾ ਵਿੱਚ ਸ਼ਾਮਿਲ ਹੋ ਸਕਦੇ ਨੇ 18 ਤੋਂ 40 ਸਾਲ ਤੱਕ ਦੇ ਕਿਸਾਨ।
4: ਇਸ ਯੋਜਨਾ ਵਿੱਚ ਸਰਕਾਰ ਦੇਵੇਗੀ ਬਰਾਬਰ ਦਾ ਯੋਗਦਾਨ।
3: ਸਾਰੇ ਕਿਸਾਨ ਭੈਣ ਭਰਾ ਇਸ ਯੋਜਨਾ ਦੇ ਲਾਭ ਲਈ ਜਨ ਸੇਵਾ ਕੇਂਦਰ ਵਿੱਚ ਜਾਣ
4: ਤੇ ਆਪਣਾ ਨਾਮ ਮੁਫ਼ਤ ਵਿੱਚ ਦਰਜ ਕਰਾਉਣ।
3: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਅੰਨਦਾਤਾ ਦੀ ਮਿਹਨਤ ਨੂੰ ਸਮਰਪਿਤ, ਪੈਨਸ਼ਨ ਨਾਲ ਸੁਰੱਖਿਅਤ ਉਹਨਾਂ ਦਾ ਮਾਣ। ਕ੍ਰਿਸ਼ੀ ਤੇ ਕਿਸਾਨ ਕਲਿਆਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜਨਹਿਤ ਵਿੱਚ ਜਾਰੀ।
2: ਜੈ ਹਿੰਦ ਕਿਸਾਨ ਵੀਰੋ, ਲੈ ਕੇ ਅਸੀਂ ਹਾਜ਼ਰ ਹਾਂ ਪ੍ਰੋਗਰਾਮ ਕਿਸਾਨ ਵਾਣੀ। ਸੋ ਸਭ ਤੋਂ ਪਹਿਲਾਂ ਖੇਤੀ ਸੰਦੇਸ਼ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਵਿੱਚ ਕਣਕ ਝੋਨਾ ਪ੍ਰਮੁੱਖ ਫਸਲੀ ਚੱਕਰ ਹੈ। ਸਾਲ 2025 ਵਿੱਚ ਪੰਜਾਬ ਵਿੱਚ 32 ਲੱਖ ਹੈਕਟੇਅਰ ਰਕਬੇ ਉੱਤੇ ਝੋਨੇ ਦੀ ਕਾਸ਼ਤ ਕੀਤੀ ਗਈ, ਜੋ ਕਿ ਸਾਉਣੀ ਦੀਆਂ ਸਾਰੀਆਂ ਫਸਲਾਂ ਦੇ ਕੁੱਲ ਰਕਬੇ ਦਾ ਤਕਰੀਬਨ 90% ਬਣਦਾ ਤੇ ਇਸ ਤੋਂ ਲਗਭਗ 20 ਮਿਲੀਅਨ ਟਨ ਪਰਾਲੀ ਪੈਦਾ ਹੋਈ। ਤੇ ਪਿਛਲੇ ਸਮੇਂ ਦੌਰਾਨ ਝੋਨੇ ਦੀ ਗੱਲ ਕਰੀਏ ਤਾਂ ਝੋਨੇ ਦੀ ਪਰਾਲੀ ਦਾ ਵੱਡਾ ਹਿੱਸਾ ਅੱਗ ਲਗਾ ਕੇ ਖੇਤਾਂ ਵਿੱਚ ਹੀ ਸਾੜ ਦਿੱਤਾ ਜਾਂਦਾ ਸੀ ਤੇ ਇਸ ਰੁਝਾਨ ਦਾ ਮੁੱਖ ਕਾਰਨ ਕਣਕ ਦੀ ਫਸਲ ਦੀ ਸਮੇਂ ਸਿਰ ਬਿਜਾਈ ਕਰਨਾ ਸੀ। ਪਰ ਇਸ ਸੰਬੰਧੀ ਨਿਰੰਤਰ ਪਸਾਰ ਯਤਨਾਂ ਸਦਕਾ ਕਿਸਾਨਾਂ ਵਿੱਚ ਹੁਣ ਇਸ ਰੁਝਾਨ ਪ੍ਰਤੀ ਠੱਲ ਪਈ ਹੈ ਤੇ ਹੁਣ ਪਰਾਲੀ ਨੂੰ ਖੇਤਾਂ ਵਿੱਚੋਂ ਬਾਹਰ ਕੱਢਣ ਦਾ ਰੁਝਾਨ ਪ੍ਰਚਲਿਤ ਹੋ ਰਿਹਾ ਹੈ। ਬੇਲਰ ਤੇ ਹੋਰ ਸਾਧਨਾਂ ਦੀ ਵਰਤੋਂ ਨਾਲ ਪਰਾਲੀ ਖੇਤ ਵਿੱਚੋਂ ਬਾਹਰ ਕੱਢਣ ਕਰਕੇ ਜ਼ਮੀਨ ਵਿੱਚ ਮੌਜੂਦ ਖੁਰਾਕੀ ਤੱਤਾਂ ਦੀ ਲਗਾਤਾਰ ਮਾਈਨਿੰਗ ਹੋ ਰਹੀ ਹੈ। ਸਾਲ 2025 ਦੇ ਸੌਣੀ ਸੀਜ਼ਨ ਦੌਰਾਨ ਪੰਜਾਬ ਪੱਧਰ ਤੇ ਕੇਵਲ 47.4% ਰਕਬੇ ਦੀ ਪਰਾਲੀ ਹੀ ਖੇਤ ਵਿੱਚ ਮਿਲਾਈ ਗਈ, ਜਦੋਂ ਕਿ 16.2% ਰਕਬੇ ਦੀ ਪਰਾਲੀ ਸਾੜ ਦਿੱਤੀ ਗਈ ਤੇ 36.4% ਰਕਬੇ ਦੀ ਪਰਾਲੀ ਬਿਲਡਰ ਤੇ ਹੋਰ ਸਾਧਨਾਂ ਦੀ ਵਰਤੋਂ ਕਰਕੇ ਖੇਤਾਂ ਵਿੱਚੋਂ ਬਾਹਰ ਕਰ ਦਿੱਤੀ ਗਈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਖੋਜ ਮੁਤਾਬਿਕ 1 ਟਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਤਕਰੀਬਨ 4.95 ਕਿਲੋ ਨਾਈਟ੍ਰੋਜਨ, 0.58 ਕਿਲੋ ਫਾਸਫੋਰਸ, 5 ਕਿਲੋ ਪੋਟਾਸ਼, 1.1 ਕਿਲੋ ਸਲਫਰ ਤੱਤ, 50-70% ਸੂਖਮ ਤੱਤ ਤੇ 400 ਕਿਲੋ ਕਾਰਬਨ ਆਦਿ ਤੱਤਾਂ ਦਾ ਨੁਕਸਾਨ ਹੁੰਦਾ ਹੈ। ਤੇ ਇਹਨਾਂ ਵਿੱਚ ਜੇਕਰ ਸਿਰਫ ਨਾਈਟ੍ਰੋਜਨ ਤੇ ਸਲਫਰ ਤੱਤ ਦੀ ਕੀਮਤ ਲਗਾਈਏ ਤਾਂ ਪੰਜਾਬ ਪੱਧਰ ਤੇ ਇਹ ਤਕਰੀਬਨ 150 ਕਰੋੜ ਰੁਪਏ ਬਣਦੀ ਹੈ ਤੇ ਇਸ ਦੇ ਉਲਟ ਜੇਕਰ 1 ਏਕੜ ਝੋਨੇ ਦੀ ਪਰਾਲੀ ਲਗਭਗ 2.5 ਟਨ ਨੂੰ ਖੇਤ ਵਿੱਚ ਮਿਲਾਇਆ ਜਾਵੇ ਤਾਂ ਤਕਰੀਬਨ 28.6 ਕਿਲੋ ਯੂਰੀਆ, 34 ਕਿਲੋ ਸੁਪਰ ਫਾਸਫੇਟ, 100 ਕਿਲੋ ਮਾਊਰੇਟ ਆਫ ਪੋਟਾਸ਼ ਤੇ 3.21 ਕਿਲੋ ਬੈਂਟੋਨਾਈਟ ਸਲਫਰ ਤੱਤ ਸਿੱਧੇ ਤੌਰ ਤੇ ਖੇਤ ਵਿੱਚ ਪਾਏ ਜਾ ਸਕਦੇ ਨੇ, ਜਿਨ੍ਹਾਂ ਦੀ ਕੀਮਤ ਲਗਭਗ 5300 ਰੁਪਏ ਬਣਦੀ ਹੈ ਤੇ ਫਸਲ ਦੇ ਵਾਧੇ ਤੇ ਵਿਕਾਸ ਵਿੱਚ ਸਿੱਧੇ ਤੌਰ ਤੇ ਯੋਗਦਾਨ ਪਾ ਸਕਦੇ ਨੇ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਰੱਖ ਕੇ ਕਣਕ ਦੀ ਬਿਜਾਈ ਲਈ ਬਹੁਤ ਸਾਰੀਆਂ ਤਕਨੀਕਾਂ ਦੀ ਸਿਫਾਰਿਸ਼ ਕੀਤੀ ਗਈ ਹੈ ਤੇ ਇਹਨਾਂ ਤਕਨੀਕਾਂ ਦੀ ਵਰਤੋਂ ਲਈ ਕੰਬਾਈਨ ਹਾਰਵੈਸਟਰ ਦੇ ਪਿੱਛੇ PAU, ਸੁਪਰ SMS, ਸੁਪਰ ਸਟਾਰਟ, ਸੁਪਰ ਸਟਰਾ ਮੈਨੇਜਮੈਂਟ ਸਿਸਟਮ ਲਗਾਉਣਾ ਜ਼ਰੂਰੀ ਹੈ, ਜੋ ਕਿ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਦਾ ਕੁਤਰਾ ਕਰਕੇ ਖੇਤ ਵਿੱਚ ਇੱਕ ਸਾਰ ਖਿਲਾਰ ਦਿੰਦਾ ਹੈ ਤੇ ਜਿਸ ਤੋਂ ਬਾਅਦ ਹੈਪੀ ਸੀਡਰ, ਸੁਪਰ ਸੀਡਰ ਤੇ ਸਮਾਰਟ ਸੀਡਰ ਦੀ ਵਰਤੋਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ ਤੇ ਕਿਸਾਨ ਵੀਰ ਆਪਣੀ ਸਹੂਲਤ ਤੇ ਇਹਨਾਂ ਮਸ਼ੀਨਾਂ ਦੀ ਉਪਲਬਧਤਾ ਤੇ ਆਧਾਰ ਤੇ ਕਿਸੇ ਵੀ ਤਕਨੀਕ ਦੀ ਵਰਤੋਂ ਕਰਕੇ ਪਰਾਲੀ ਨੂੰ ਆਸਾਨੀ ਨਾਲ ਖੇਤ ਵਿੱਚ ਹੀ ਸੰਭਾਲ ਸਕਦੇ ਨੇ ਤੇ ਆਓ ਇਸ ਤੱਤਾਂ ਦੀ ਖਾਣ ਨੂੰ ਖੇਤ ਵਿੱਚ ਹੀ ਸੰਭਾਲ ਕੇ ਰਸਾਇਣਿਕ ਖਾਦਾਂ ਤੇ ਨਿਰਭਰਤਾ ਘਟਾਈਏ ਤੇ ਜ਼ਮੀਨ ਦੀ ਸਿਹਤ ਬਰਕਰਾਰ ਰੱਖਣ ਦੇ ਨਾਲ ਵੱਧ ਉਤਪਾਦਨ ਲੈ ਕੇ ਖੇਤੀ ਨੂੰ ਹੋਰ ਲਾਹੇਵੰਦ ਬਣਾਈਏ ਤੇ ਇਸੇ ਕਾਰਨ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਮਿਲਾ ਕੇ ਜ਼ਮੀਨ ਦੀ ਸਿਹਤ ਬਣਾਓ ਤੇ ਖੇਤੀ ਖਰਚ ਘਟਾਓ। ਖੇਤੀ ਸੰਦੇਸ਼ ਦੀ ਜਾਣਕਾਰੀ ਦੇ ਰਹੇ ਹਾਂ ਕਿਸਾਨ ਵੀਰੋ। ਤੇ ਝੋਨੇ ਦੀ ਗੱਲ ਕਰੀਏ ਤਾਂ ਕਟਾਈ

0: 2 ਹਫ਼ਤੇ ਪਹਿਲਾਂ ਪਾਣੀ ਬੰਦ ਕਰ ਦਿਓ। ਤਿਆਰ ਫਸਲ ਦੀ ਵਾਢੀ ਲਈ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਹੀ ਕਰੋ। ਕਮਾਦ ਦੀ ਗੱਲ ਕਰਦੇ ਹਾਂ ਤਾਂ COPB 95, COPB 96, CO 15 023, COPP 92, CO 118, COJ 85, COJ 64 ਦੀ ਬਿਜਾਈ ਪੂਰੀ ਕਰ ਲਵੋ। ਗੰਨੇ ਦੀ ਬਿਜਾਈ 2 ਕਤਾਰੀ ਖਾਲੀ ਵਿਧੀ ਰਾਹੀਂ ਕਰਨ ਨਾਲ ਸਿੰਚਾਈ ਵਾਲੇ ਪਾਣੀ ਦੀ ਬਚਤ, ਫਸਲ ਦੀ ਸੌਖੀ ਬਣਾਈ ਤੇ ਝਾੜ ਵਿੱਚ ਵਾਧਾ ਹੁੰਦਾ ਹੈ। ਫਸਲ ਦੀ ਬਿਜਾਈ 2 ਕਤਾਰਾਂ ਵਿੱਚ 1 ਫੁੱਟ ਚੌੜੀਆਂ ਤੇ 20 ਤੋਂ ਲੈ ਕੇ 25 ਸੈਂਟੀਮੀਟਰ ਡੂੰਘੀਆਂ ਖਾਲੀਆਂ ਵਿੱਚ ਕਰੋ। ਇੱਕ ਖਾਲੀ ਤੋਂ ਦੂਸਰੀ ਖਾਲੀ ਵਿਚਕਾਰ ਫਾਸਲਾ 3 ਫੁੱਟ ਰੱਖੋ। ਕਮਾਦ ਨੂੰ ਬਿਜਾਈ ਵੇਲੇ 65 ਕਿਲੋ ਪ੍ਰਤੀ ਏਕੜ ਯੂਰੀਆ ਪਾਓ। ਕਤਾਰਾਂ ਵਿਚਕਾਰ ਸਰੋਂ, ਮਟਰ, ਗੋਭੀ, ਸਰੋਂ, ਬੰਦ ਗੋਭੀ, ਛੋਲੇ, ਕਣਕ, ਮੂਲੀ, ਲਸਣ ਆਦਿ ਬਿਜਾਈ ਕੀਤੀ ਜਾ ਸਕਦੀ ਹੈ। ਮੱਕੀ ਦੀ ਗੱਲ ਕਰੀਏ, ਤਿਆਰ ਫਸਲ ਦੀ ਵਾਢੀ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਹੀ ਕਰੋ। ਤਿਲ ਬੀਜ ਤੋਰੀਆ ਦੀ ਬਿਜਾਈ ਪੂਰੀ ਕਰ ਲਵੋ। ਜੇਕਰ ਸਮੇਂ ਸਿਰ ਖੇਤ ਵਿਹਲਾ ਚਾਹੁੰਦੇ ਹੋ ਤਾਂ ਤੋਰੀਆ ਦੀਆਂ ਥੋੜਾ ਸਮਾਂ ਲੈਣ ਵਾਲੀਆਂ TL 17 ਜਾਂ TL 15 ਕਿਸਮਾਂ ਬੀਜੋ। ਤੋਰੀਆ ਬੀਜਣ ਸਮੇਂ ਖੇਤ ਵਿੱਚ 55 ਕਿਲੋ ਯੂਰੀਆ ਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਪਾਓ। ਜੇਕਰ ਸੁਪਰ ਫਾਸਫੇਟ ਖਾਦ ਨਾ ਮਿਲੇ ਤਾਂ 80 ਕਿਲੋ ਜਿਪਸਮ ਪ੍ਰਤੀ ਏਕੜ, ਖਾਸ ਕਰਕੇ ਗੰਧਕ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਨਾਈਟ੍ਰੋਜਨ ਤੇ ਫਾਸਫੋਰਸ ਵਾਲੀਆਂ ਖਾਦਾਂ ਦੇ ਨਾਲ ਜ਼ਰੂਰ ਪਾਓ। ਤੇ ਮੂੰਗਫਲੀ ਦੀ ਗੱਲ ਕਰੀਏ ਤਾਂ ਤਿਆਰ ਫਸਲ ਦੀ ਵਾਢੀ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਕਰੋ। ਤੇ ਬਾਗਬਾਨੀ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਦੇ ਅਨੁਸਾਰ ਨਿਯਮਤ ਪਾਣੀ ਦਿੰਦੇ ਰਹੋ। ਨਵੇਂ ਲਗਾਏ ਫਲਦਾਰ ਬੂਟਿਆਂ ਦੇ ਠੀਕ ਵਾਧੇ ਤੇ ਇਹਨਾਂ ਦਾ ਢਾਂਚਾ ਤੇ ਆਕਾਰ ਸਹੀ ਬਣਾਉਣ ਲਈ ਇਹਨਾਂ ਬੂਟਿਆਂ ਨੂੰ ਬਾਂਸ ਤੇ ਡੰਡਿਆਂ ਨਾਲ ਸਹਾਰਾ ਦਿੱਤਾ ਜਾ ਸਕਦਾ। ਇਹਨਾਂ ਬੂਟਿਆਂ ਨੂੰ ਲਗਾਤਾਰ ਹਲਕੇ ਪਾਣੀ ਦਿੰਦੇ ਰਹੋ। ਜਿੰਨੀਆਂ ਵੀ ਸ਼ਾਖਾਵਾਂ ਪਿਉਂਦੀ ਸ਼ਾਖਾ ਦੇ ਹੇਠੋਂ ਨਿਕਲੀਆਂ ਹੋਣ ਉਹਨਾਂ ਨੂੰ ਲਗਾਤਾਰ ਕੱਟਦੇ ਰਹੋ। ਅੰਬਾਂ ਵਿੱਚ ਮਾਲਫੋਰਮੇਸ਼ਨ ਦੀ ਸਮੱਸਿਆ ਘਟਾਉਣ ਲਈ ਬੂਟਿਆਂ ਉੱਤੇ NAA 200 PPM ਦਾ ਘੋਲ ਦਾ ਛਿੜਕਾਅ ਕਰੋ। 100 ਗ੍ਰਾਮ NAA ਨੂੰ ਪਹਿਲਾਂ 100 ਤੋਂ ਲੈ ਕੇ 150 ਮਿਲੀਲੀਟਰ ਐਲਕੋਹਲ ਵਿੱਚ ਘੋਲ ਕੇ 500 ਲੀਟਰ ਪਾਣੀ ਵਿੱਚ ਘੋਲ ਬਣਾਓ। ਸਬਜ਼ੀਆਂ ਦੀ ਗੱਲ ਕਰੀਏ, ਅਗਲੇ 4-5 ਦਿਨਾਂ ਦੌਰਾਨ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਸਿੰਚਾਈ ਕਰੋ। ਮੂਲੀ ਦੀਆਂ ਕਿਸਮਾਂ ਜਿਵੇਂ ਪੰਜਾਬ ਸਫੈਦ ਮੂਲੀ 2 ਦੀ ਬਿਜਾਈ 7-10 ਅਕਤੂਬਰ ਦੌਰਾਨ ਕਰੋ। ਇਹ ਸਨ ਖੇਤੀ ਸੰਦੇਸ਼ ਤੇ ਹੁਣ ਗੱਲ ਕਰਦੇ ਹਾਂ ਕਿਸਾਨ ਵੀਰੋ ਇੱਕ ਸਵਾਣੀ ਜਿਨ੍ਹਾਂ ਦਾ ਆਪਣਾ ਬੇਕਰੀ ਦਾ ਕੰਮ ਹੈ। ਸਪਨਪ੍ਰੀਤ ਜੀ, ਆਪ ਜੀ ਦਾ ਸਵਾਗਤ ਕਰਦੇ ਹਾਂ।
1: ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ।
0: ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਕਿ ਤੁਸੀਂ ਐਂਟਰਪ੍ਰੀਨਰ ਹੋ ਔਰ ਬਿਸਕਿਟਸ ਜਾਂ ਬੇਕਰੀ ਦਾ ਕੰਮ ਕਰਦੇ ਹੋ, ਇਹ ਤੁਹਾਨੂੰ ਕਿੱਥੋਂ ਦਿਲਚਸਪੀ ਹੋਈ?
1: ਹਾਂਜੀ ਮੈਮ, ਐਕਚੁਅਲੀ ਮੈਂ ਸਾਰਾ ਕੁਝ ਮਤਲਬ ਘਰੇ ਹੀ ਤਿਆਰ ਕਰਦੀ ਹਾਂ। ਐਮ ਹੋਮ ਬੇਕਰ ਜਿਹੜੀ ਮਤਲਬ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਕਿੱਥੋਂ ਮਤਲਬ ਹੋਈ, ਇਹ ਮਤਲਬ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਮਤਲਬ ਕਿ ਹੈ ਨਾ ਵੀ ਮੈਂ ਬੇਕਿੰਗ ਲਾਈਨ ਦੇ ਵਿੱਚ ਜਾਣਾ ਵਾ। ਤੇ ਦੈਨ ਆਫਟਰ ਗ੍ਰੈਜੂਏਸ਼ਨ ਤੋਂ ਬਾਅਦ ਫਿਰ ਮੈਂ ਮਤਲਬ ਇਸ ਚੀਜ਼ ਦਾ ਪ੍ਰੋਪਰ ਕੋਰਸ ਕੀਤਾ ਪ੍ਰੋਫੈਸ਼ਨਲ ਲੈਵਲ ਦਾ, ਤੇ ਜਿਹਦੇ ਵਿੱਚ ਮਤਲਬ ਮੈਂ ਸਾਰਾ ਕੁਝ ਟੋਟਲੀ ਐਗਲੈਸ ਸਾਰਾ ਕੁਝ ਸਿੱਖਿਆ, ਜਿਹਦੇ ਵਿੱਚ ਮੈਂ ਕੇਕਸ ਹੋ ਗਏ, ਡਰਾਈ ਕੇਕਸ ਹੋ ਗਏ, ਕੁਕੀਜ਼ ਹੋ ਗਈਆਂ, ਇਹ ਸਾਰੀ ਚੀਜ਼ਾਂ ਤਿਆਰ ਕਰਦੀ ਹਾਂ ਬਿਨਾਂ ਅੰਡੇ ਤੋਂ।
0: ਤੇ ਸ਼ੁਰੂ ਚ ਟ੍ਰੇਨਿੰਗ ਲਈ ਸੀ ਕੰਮ ਸਿੱਖਣ ਦੀ?
1: ਹਾਂਜੀ ਹਾਂਜੀ ਮੈਮ, ਮੈਂ ਜ਼ਰੂਰ ਟ੍ਰੇਨਿੰਗ ਲਿੱਤੀ ਆ। ਟ੍ਰੇਨਿੰਗ ਲੈਣ ਤੋਂ ਬਾਅਦ ਹੀ ਫਿਰ ਮੈਂ ਮਤਲਬ ਆਪਣਾ ਪ੍ਰੋਪਰ ਕੰਮ ਸਟਾਰਟ ਕੀਤਾ ਵਾ। ਇਹਦੀਆਂ ਮੈਂ ਟ੍ਰੇਨਿੰਗ ਲੈਂਦੀ ਰਹਿੰਦੀ ਸੀਗੀ, ਮਤਲਬ ਕਦੇ ਕੀ ਸਿੱਖ ਲਿਆ, ਕਦੇ ਕੀ ਸਿੱਖ ਲਿਆ, ਇਹ ਨਹੀਂ ਮਤਲਬ ਹੈਗਾ ਕਿ ਮੈਂ ਜਸਟ ਉਹ ਕੋਰਸ ਕਰਨ ਤੋਂ ਬਾਅਦ ਮੈਂ ਉਦੋਂ ਬਾਅਦ ਕੁਛ ਨਹੀਂ ਕੀਤਾ ਗਾ। 1-1, 2-2 ਡੇਜ਼ ਦੀ ਕਲਾਸ ਵੀ ਹੁੰਦੀ ਸੀ ਮੇਰੀ, ਮਾਸਟਰ ਕਲਾਸ, ਮੈਂ ਉਹ ਵੀ ਮਤਲਬ ਜ਼ਰੂਰ ਉਹਦੀ ਲਿੱਤੀ ਹੈਗੀ। ਦੈਨ ਉਸ ਤੋਂ ਬਾਅਦ ਮੇਰੀ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਮੇਰੀ ਟ੍ਰੇਨਿੰਗ ਹੋਈ ਸੀਗੀ ਪ੍ਰੋਫੈਸ਼ਨਲ ਲੈਵਲ ਦੀ, ਤੇ ਉਹ ਵੀ ਜ਼ਰੂਰ ਲਿੱਤੀਆਂ ਨੇ ਉਸ ਦੇ ਵਿੱਚ। ਟ੍ਰੇਨਿੰਗ ਮੈਂ ਲਿੱਤੀ ਹੈ ਨਾ, ਉੱਥੇ ਤਾਂ ਉਹ ਟੀਚਰ ਸਿਖਾਉਂਦੇ ਸੀਗੇ, ਉਹ ਸਾਰਾ ਕੁਝ ਉਹਨਾਂ ਦਾ ਆਪਣਾ ਸਮਾਨ ਹੁੰਦਾ ਸੀਗਾ, ਅਸੀਂ ਜਸਟ ਦੇਖਦੇ ਸੀਗੇ ਤੇ ਉਹ ਸਾਨੂੰ ਦੱਸਦੇ ਸੀ ਵੀ ਆਪਾਂ ਕਿੱਦਾਂ ਨੀ ਕਿਵੇਂ ਕੀ ਕਰਨਾ ਵਾ। ਉਹ ਯੂਨੀਵਰਸਿਟੀ ਵੱਲੋਂ ਫਿਰ ਮੈਨੂੰ ਮਤਲਬ ਸਟਾਲ ਵਗੈਰਾ ਵੀ ਮਿਲਦੀ ਹੁੰਦੀ ਸੀ ਕਿ ਤੁਸੀਂ ਲਗਾ ਸਕਦੇ ਹੋ, ਜਿਹੜੀ ਮੈਂ ਸਟਾਲ ਲਗਾਉਂਦੀ ਹੁੰਦੀ ਸੀ ਮਤਲਬ ਉਹਦੇ ਵਿੱਚ ਸਾਰਾ ਕੁਝ ਮੈਂ ਆਪਣਾ ਆਪ ਤਿਆਰ ਕਰਦੀ ਹੁੰਦੀ ਸੀ।
0: ਤੇ ਸਟਾਲ ਲਗਾਉਣ ਨੂੰ ਪਰਮਿਸ਼ਨ ਮਿਲ ਜਾਂਦੀ ਹੈ ਇਸ ਤਰ੍ਹਾਂ?
1: ਹਾਂਜੀ ਹਾਂਜੀ ਮੈਮ, ਐਕਚੁਅਲੀ ਮਤਲਬ ਮੈਂ ਯੂਨੀਵਰਸਿਟੀ ਸਾਡੇ ਨਿੱਧੀ ਵਾਲੇ ਮਤਲਬ ਹੈਗੇ ਨੇਗੇ, ਮਤਲਬ ਮੈਂਬਰ ਬਣੀ ਹੋਈ ਹਾਂ।
0: ਪਰ ਇੱਕ ਗੱਲ ਹੁੰਦੀ ਹੈ ਸਪਨਪ੍ਰੀਤ ਜੀ ਕਿ ਚੀਜ਼ਾਂ ਨੂੰ ਬਣਾਉਣਾ,
1: ਹਾਂਜੀ,
0: ਤੇ ਇੱਕ ਚੀਜ਼ ਹੁੰਦੀ ਹੈ ਮਾਰਕੀਟਿੰਗ ਕਰਨਾ ਤੇ ਕਸਟਮਰ ਨੂੰ ਆਪਣੇ ਤੱਕ ਖਿੱਚਣਾ ਕਿ ਤੁਹਾਡਾ ਬਣਾਇਆ ਹੋਇਆ ਕੇਕ, ਬਿਸਕਿਟਸ ਜਾਂ ਜੋ ਵੀ ਤੁਸੀਂ ਕੁਝ ਤਿਆਰ ਕਰਦੇ ਹੋ ਉਹਨਾਂ ਨੂੰ ਇੱਕੋ ਦਮ ਪਸੰਦ ਆ ਜਾਏ।
1: ਨਾ ਪਸੰਦ ਵਾਲੀ ਤਾਂ ਵੈਸੇ ਅੱਜ ਤੱਕ ਹੋਈ ਨਹੀਂ ਹੈਗੀ ਜੀ ਇੱਦਾਂ ਦੀ, ਕਿਉਂਕਿ ਜੋ ਚੀਜ਼ ਮੈਂ ਬਣਾਉਂਦੀ ਹਾਂ ਨਾ ਉਹ ਇੱਕ ਟੋਟਲੀ ਫਰੈਸ਼ ਵਾ, ਇੱਕ ਤਾਂ ਐਗ ਫਰੀ ਆ, ਇੱਕ ਫਰੈਸ਼ ਆ, ਇੱਕ ਪ੍ਰੀਜ਼ਰਵੇਟਿਵ ਆ, ਨੋਨ ਪ੍ਰੀਜ਼ਰਵੇਟਿਵ, ਆਪਾਂ ਕੋਈ ਵੀ ਮਤਲਬ ਉਹਦੇ 'ਚ ਕੈਮੀਕਲ ਵਗੈਰਾ ਐਡ ਨਹੀਂ ਕਰਦੇ। ਰਹੀ ਗੱਲ ਕਸਟਮਰ ਦੀ, ਮਤਲਬ ਜੇ ਕਸਟਮਰ ਮੇਰੇ ਤੋਂ ਇੱਕ ਵਾਰ ਮਤਲਬ ਟਰਾਈ ਕਰਦਾ ਵਾ ਤਾਂ ਮੇਰੇ ਕੋਲ ਦੂਸਰੀ ਵਾਰ ਜ਼ਰੂਰ ਆਉਂਦਾ ਵਾ।
0: ਕਸਟਮਰਸ ਤੱਕ ਤੁਸੀਂ ਜਾਂਦੇ ਹੋ ਜਾਂ ਤੁਹਾਡੇ ਤੱਕ ਕਸਟਮਰ ਫੋਨ ਰਾਹੀਂ ਜਾਂ ਇੰਟਰਨੈਟ ਰਾਹੀਂ, ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਪਹੁੰਚਦੇ ਨੇ?
1: ਨਹੀਂ ਮੈਮ, ਕਸਟਮਰ ਮਤਲਬ ਮੇਰਾ ਨਾ ਐਕਚੁਅਲੀ ਪੇਜ ਬਣਿਆ ਹੋਇਆ ਵਾ ਇੰਸਟਾਗ੍ਰਾਮ ਦੇ ਉੱਤੇ, ਮੇਰਾ ਬਿਜ਼ਨਸ ਵਟਸਐਪ ਵੀ ਬਣਿਆ ਹੋਇਆ ਵਾ, ਤੇ ਮੈਂ ਉਹਦੇ ਵਿੱਚ ਮਤਲਬ ਡੇਲੀ ਅਪਡੇਟਸ ਆਪਣੀਆਂ ਪਾਉਂਦੀਆਂ ਰਹਿੰਦੀ ਆ, ਤੇ ਉਹਦੇ ਰਾਹੀਂ ਮੈਨੂੰ ਆਰਡਰ ਆਉਂਦੇ ਨੇਗੇ।
0: ਜਿਹੜੀਆਂ

0: ਚੀਜ਼ਾਂ ਬਣਾਉਂਦੇ ਹੋ, ਇਹ ਬਣਾ ਕੇ ਰੱਖਦੇ ਹੋ, ਫਰੈਸ਼ ਬਣਾਉਂਦੇ ਹੋ?
1: ਨਹੀਂ ਨਹੀਂ ਮੈਮ, ਬਿਲਕੁਲ ਔਨ ਆਰਡਰ ਤੇ ਮੈਂ ਕਸਟਮਰ ਨੂੰ ਇਹ ਗੱਲ ਕਹੀ ਹੋਈ ਹੈ ਸਪੈਸ਼ਲੀ ਵੀ ਤੁਸੀਂ ਜਦੋਂ ਵੀ ਮੈਨੂੰ ਆਰਡਰ ਦੇਣਾ ਤੁਸੀਂ ਮੈਨੂੰ 2 ਦਿਨ ਪਹਿਲਾਂ ਹੀ ਦੱਸਣਾ ਵਾ, ਕਿਉਂਕਿ ਮੈਂ ਸਾਰਾ ਕੁਛ ਔਨ ਆਰਡਰ ਤੇ ਹੀ ਰੈਡੀ ਕਰਦੀ ਹਾਂ ਜੀ, ਬਿਲਕੁਲ ਫਰੈਸ਼ ਹੁੰਦਾ ਵਾ। ਤੇ ਮੈਮ ਮੇਰਾ ਪਲੱਸ ਪੁਆਇੰਟ ਇਹ ਵੀ ਹੈ ਨਾ ਕਿ ਜਿਹੜਾ ਮੈਂ ਉਹਦੇ ਚ ਦਹੀਂ ਯੂਜ ਕਰਦੀ ਹਾਂ ਨਾ ਆਪਣੇ ਕੇਕ ਦੇ ਵਿੱਚ, ਉਹ ਸਾਰਾ ਮੇਰਾ ਹੋਮ ਮੇਡ ਹੀ ਹੁੰਦਾ ਵਾ, ਮਤਲਬ ਮੈਂ ਐਗ ਵਗੈਰਾ ਯੂਜ ਨਹੀਂ ਕਰਦੀ ਜੀ।
0: ਤੇ ਖਾਸ ਤੁਹਾਡੀ ਸਪੈਸ਼ਲਿਟੀ ਕਿਸ ਚੀਜ਼ ਵਿੱਚ ਹੈ, ਖਾਲੀ ਕੇਕਸ ਵਿੱਚ ਹੈ ਜਾਂ ਕੁਝ ਹੋਰ ਵੀ ਚੀਜ਼ ਹੈ ਐਕਸਟਰਾ ਕੋਈ?
1: ਸਪੈਸ਼ਲਾਈਜ਼ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਉਹ ਅੱਜ ਕੱਲ ਜਿਵੇਂ ਲੋਕਾਂ ਨੂੰ ਨਾ ਹੁਣ ਗਲੂਟਨ ਫਰੀ ਤੋਂ ਹਲਕੀ ਅਲਰਜੀ ਆ ਵੀਟ ਤੱਕ, ਉਹ ਫਿਰ ਲੋਕ ਮਤਲਬ ਗਲੂਟਨ ਫਰੀ ਪਸੰਦ ਕਰਦੇ ਨੇਗੇ। ਗਲੂਟਨ ਫਰੀ ਦੇ ਨਾਲ ਨਾਲ ਮਤਲਬ ਮੇਰਾ ਸ਼ੂਗਰ ਫਰੀ ਵੀ ਹੁੰਦਾ ਵਾ, ਆਪਾਂ ਉਹਦੇ ਵਿੱਚ ਆਟੇ ਮਤਲਬ ਅਲੱਗ ਅਲੱਗ ਤਰ੍ਹਾਂ ਦੇ ਯੂਜ ਕਰਦੇ ਹਾਂ, ਲਾਈਕ ਜਿਵੇਂ ਰਾਗੀ ਦਾ ਆਟਾ ਹੋ ਗਿਆ, ਖੱਪਲੀ ਦਾ ਆਟਾ ਹੋ ਗਿਆ, ਬਕਵੀਟ ਹੋ ਗਈ, ਮਤਲਬ ਇਹ ਚੀਜ਼ਾਂ ਤੋਂ ਮਤਲਬ ਮੇਰੇ ਕੇਕ ਬਣਦੇ ਨੇਗੇ। ਜਿਹੜੇ ਲੋਕ ਮਤਲਬ ਕਿ ਡਾਇਬਟੀਜ਼ ਦੇ ਪੇਸ਼ੈਂਟ ਨੇ ਹਨਾ, ਤੋਂ ਅਲਰਜੀ ਹੁੰਦੀ ਆ, ਤਾਂ ਉਹ ਇਹ ਚੀਜ਼ਾਂ ਮੇਰੀਆਂ ਜਾਂਦੀਆਂ ਹੀ ਜਾਂਦੀਆਂ ਨੇਗੀਆਂ, ਲੋਕ ਮਤਲਬ ਪਸੰਦ ਕਰਦੇ ਨੇਗੇ, ਕਿਉਂਕਿ ਉਹਨਾਂ ਨੂੰ ਹੁੰਦਾ ਵਾ ਵੀ ਅਸੀਂ ਕੇਕ ਖਾਈਏ, ਉਹਨਾਂ ਨੂੰ ਸ਼ੌਂਕ ਵਾ ਵੀ ਅਸੀਂ ਵੀ ਕੇਕ ਖਾਈਏ, ਤਾਂ ਇਹ ਚੀਜ਼ਾਂ ਮਤਲਬ ਉਹ ਖਾਂਦੇ ਨੇਗੇ, ਫਿਰ ਇਹ ਚੀਜ਼ਾਂ ਮੈਨੂੰ ਆਰਡਰ ਕਰਦੇ ਨੇਗੇ।
0: ਤੇ ਇਹ ਜਿਹੜਾ ਮਟੀਰੀਅਲ ਹੈ ਤੁਹਾਡਾ, ਸਰ ਆਪਣਾ ਹੁੰਦਾ ਕਿ ਉਹ ਦਿੰਦੇ ਨੇ ਕਸਟਮਰ ਕਿ ਹਾਂ ਵੀ ਅਸੀਂ ਇੰਨਾ ਦੇ ਰਹੇ ਹਾਂ, ਇੰਨੀ ਚੀਜ਼ ਬਣ ਜਾਣੀ ਚਾਹੀਦੀ ਹੈ?
1: ਨਹੀਂ ਨਹੀਂ ਮੈਮ, ਸਾਰਾ ਕੁਛ ਮੈਂ ਆਪਣਾ ਹੀ ਯੂਜ਼ ਕਰਦੀ ਹੈਗੀ, ਮਤਲਬ ਜੋ ਵੀ ਕੇਕ ਦੇ ਵਿੱਚ ਜੋ ਵੀ ਯੂਜ਼ ਹੁੰਦਾ ਸਾਰਾ ਕੁਛ ਮੇਰਾ ਆਪਣਾ ਹੀ ਹੁੰਦਾ, ਉਹ ਜਸਟ ਮੈਨੂੰ ਆਰਡਰ ਦਿੰਦੇ ਨੇ, ਵੇਟ ਦੱਸਦੇ ਨੇ, ਤੇ ਜਿੱਦਾਂ ਉਹਨਾਂ ਨੂੰ ਡਿਜ਼ਾਈਨ ਚਾਹੀਦਾ ਵਾ ਉਹ ਚੀਜ਼ ਮੈਨੂੰ ਦੱਸਦੇ ਨੇ, ਤੇ ਆਪਾਂ ਬਣਾ ਕੇ ਦੇ ਦਿੰਦੇ ਆ ਫਿਰ ਉਹਨਾਂ ਨੂੰ।
0: ਤੇ ਡਿਫਰੈਂਟ ਡਿਜ਼ਾਈਨਸ ਤੁਸੀਂ ਆਪਣੇ ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਪਾਉਂਦੇ ਰਹਿੰਦੇ ਹੋ?
1: ਹਾਂਜੀ ਹਾਂਜੀ ਮੈਮ, ਬਿਲਕੁਲ ਮੈਂ ਮਤਲਬ ਆਪਣੇ ਡਿਜ਼ਾਈਨ ਵਗੈਰਾ ਜੋ ਵੀ ਮੈਂ ਕਸਟਮਾਈਜ਼ ਕਰਦੀ ਹਾਂ, ਕੁਛ ਵੀ ਮਤਲਬ ਮੇਰਾ ਜੋ ਬਣਦਾ ਵਾ ਉਹ ਮੈਂ ਸਾਰਾ ਕੁਛ ਰੈਗੂਲਰਲੀ ਆਪਣੇ ਇੰਸਟਾਗ੍ਰਾਮ ਉੱਤੇ ਅਪਡੇਟ ਦਿੰਦੀ ਰਹਿੰਦੀ ਹਾਂ।
0: ਤੁਹਾਡੇ ਕੋਲ ਕੋਈ ਲੜਕੀਆਂ ਜਾਂ ਕੋਈ ਲੜਕੀ ਵੀ ਹੁੰਦੇ ਨੇ ਸਿੱਖਣ ਕੇ ਆਏ ਮੈਮ, ਤੁਸੀਂ ਵਧੀਆ ਬਣਾ ਰਹੇ ਹੋ, ਸਾਨੂੰ ਵੀ ਇਹਦੇ ਬਾਰੇ ਜਾਣਕਾਰੀ ਦਿਓ।
1: ਬਿਲਕੁਲ ਮੈਮ, ਮੇਰੇ ਕੋਲ ਲਾਸਟ ਟਾਈਮ 2 ਸਟੂਡੈਂਟਸ ਆਏ ਸੀਗੇ, ਮਤਲਬ ਇੱਕ ਕੁੜੀ ਤਾਂ ਮੇਰੇ ਲੁਧਿਆਣੇ ਦੀ ਵੀ ਸੀਗੀ ਤੇ ਇੱਕ ਮੋਗੇ ਤੋਂ ਆਈ ਸੀਗੀ ਸਪੈਸ਼ਲ ਮੇਰੇ ਕੋਲ ਸਿੱਖਣ ਵਾਸਤੇ, ਉਹ ਮੇਰੇ ਕੋਲ ਮੈਮ 5 ਦਿਨ ਦੀ ਟ੍ਰੇਨਿੰਗ ਲਗਾ ਕੇ ਗਈ ਸੀਗੀ, ਉਹਨੇ ਮਤਲਬ ਮੇਰੇ ਤੋਂ ਆਈਸਿੰਗ ਕੇਕ ਸਿੱਖੇ ਸੀਗੇ।
0: ਤੁਸੀਂ ਖਾਲੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸਿੱਖਿਆ, PAU ਲੁਧਿਆਣੇ ਤੋਂ ਜਾਂ ਕਿਤੇ ਹੋਰ ਵੀ ਇਹਦੀ ਕੋਈ ਟ੍ਰੇਨਿੰਗ ਲਈ ਮਾੜੀ ਮੋਟੀ?
1: ਨਹੀਂ ਮੈਮ, ਐਕਚੁਅਲੀ ਮੇਰੇ ਨਾ ਮੈਂ ਜਿਹੜੀ ਸਕੂਲਿੰਗ ਕੀਤੀ ਆ ਮੇਰੀ ਯੂਨੀਵਰਸਿਟੀ ਤੋਂ ਹੋਈ ਹੋਈ ਆ PAU ਆਪਣੇ, ਉਹਦੇ 'ਚ ਨਾ ਸਾਨੂੰ ਸਬਜੈਕਟ ਹੁੰਦਾ ਸੀਗਾ 9ਵੀਂ 10ਵੀਂ 11ਵੀਂ 12ਵੀਂ ਦੇ ਵਿੱਚ ਹੋਮ ਸਾਇੰਸ, ਤੇ ਮਤਲਬ ਉਹਦੇ ਵਿੱਚ ਸ਼ੁਰੂ ਤੋਂ ਹੀ ਸਾਨੂੰ ਇਹ ਚੀਜ਼ਾਂ ਨਾ ਮਤਲਬ ਸਿਖਾਇਆ ਗਿਆ ਸੀਗਾ, ਹੋਮ ਦੇ ਨਾਲ ਕੁਕਿੰਗ ਹੋ ਗਈ, ਬੇਕਿੰਗ ਹੋ ਗਈ, ਇਹ ਸਭ ਚੀਜ਼ਾਂ, ਫਿਰ ਮਤਲਬ ਮੇਰਾ ਉੱਥੋਂ ਹੀ ਸ਼ੌਂਕ ਪੈਦਾ ਹੋ ਗਿਆ, ਫਿਰ ਮੈਂ ਗ੍ਰੈਜੂਏਸ਼ਨ ਵੀ ਆਪਣੀ ਇਹਦੇ ਵਿੱਚ ਹੀ ਕੀਤੀ ਹੋਮ ਸਾਇੰਸ ਦੇ ਵਿੱਚ ਸਪੈਸ਼ਲੀ ਲੈ ਕੇ, ਜਿਹਦੇ ਵਿੱਚ ਬੇਕਿੰਗ ਵਗੈਰਾ ਸਾਰਾ ਕੁਝ ਸੀਗਾ, ਫਿਰ ਦੈਨ ਉਸ ਤੋਂ ਬਾਅਦ ਫਿਰ ਮੈਂ ਇੱਕ ਪ੍ਰੋਫੈਸ਼ਨਲ ਕੋਰਸ ਲਿੱਤਾ, ਫਿਰ ਦੈਨ ਉਸ ਤੋਂ ਬਾਅਦ ਫਿਰ ਮੈਂ ਟ੍ਰੇਨਿੰਗ ਵਗੈਰਾ ਲਿੱਤੀਆਂ ਆਪਣੀਆਂ ਹੋਰ।
0: ਪ੍ਰੋਫੈਸ਼ਨਲ ਕੋਰਸ ਇਸੇ ਕਾਰਨ ਕੀਤਾ ਸੀ ਕਿ ਤੁਸੀਂ ਇਸ ਕੰਮ ਵਿੱਚ ਆਓ ਜਾਂ ਵੈਸੇ ਤੁਹਾਡਾ ਇੱਕ ਰਸਤਾ ਬਣ ਗਿਆ?
1: ਵੀ ਹੌਬੀ ਸੀਗੀ ਵੀ ਮੈਂ, ਮੈਨੂੰ ਸ਼ੌਂਕ ਸੀਗਾ, ਮਤਲਬ ਸ਼ੌਂਕ ਮੇਰਾ ਕਦੋਂ ਪੈਸ਼ਨ ਚ ਬਦਲ ਗਿਆ ਮੈਨੂੰ ਪਤਾ ਹੀ ਲੱਗਿਆ।
0: ਕਈ ਵਾਰੀ ਕੇਕ ਬਣਾਉਂਦੇ ਹੋ, ਕਈ ਵਾਰੀ ਏਦਾਂ ਨਹੀਂ ਹੁੰਦਾ ਕਦੇ ਖਰਾਬ ਹੋ ਗਿਆ ਜਾਂ ਕੁਛ ਹੋ ਗਿਆ, ਏਦਾਂ ਵੀ ਤਾਂ ਹੁੰਦਾ ਕਦੇ ਕਦੇ?
1: ਹਾਂਜੀ ਹਾਂਜੀ ਮੈਮ, ਬਿਲਕੁਲ ਜੀ ਬਿਲਕੁਲ, ਏਦਾਂ ਬਹੁਤ ਵਾਰ ਹੁੰਦਾ ਵਾ, ਕਹਿੰਦੇ ਆ ਨਾ ਮਤਲਬ ਕਿ ਵੀ ਆਪਾਂ ਅਗਰ ਮਤਲਬ ਸਿੱਖਦੇ ਰਹਿੰਦੇ ਹਾਂ ਕੁਛ ਨਾ ਕੁਛ, ਆਪਣੀ ਗਲਤੀਆਂ ਹੁੰਦੀਆਂ ਨੇ, ਬੰਦਾ ਗਲਤੀ ਕੋਲੋਂ ਹੀ ਸਿੱਖਦਾ ਵਾ, ਮਤਲਬ ਬਹੁਤ ਇੱਦਾਂ ਦੇ ਕੇਕ ਸੀਗੇ, ਕਈ ਵਾਰ ਮੇਰੇ ਕੋਲ ਸੈੱਟ ਨਾ ਹੋਣੇ, ਕਰੀਮ ਮਤਲਬ ਚੰਗੀ ਤਰ੍ਹਾਂ ਵਿਪ ਨਾ ਹੋਣੀ, ਮਤਲਬ ਇਹ ਚੀਜ਼ਾਂ ਮੈਂ ਬਹੁਤ ਮੁਸ਼ਕਿਲਾਂ ਮਤਲਬ ਫੇਸ ਕੀਤੀਆਂ ਨੇਗੀਆਂ, ਬਟ ਐਂਡ ਦੀ ਪੁਆਇੰਟ ਆਪਾਂ ਮਤਲਬ ਕਰ ਲੈਂਦੇ ਸੀਗੇ ਉਹਨੂੰ, ਉਸ ਚੀਜ਼ ਨੂੰ ਹੈਂਡਲ ਮਤਲਬ।
0: ਤੇ ਐਜ਼ ਐਂਟਰਪ੍ਰੀਨਰ ਸਾਡੇ ਜਿਹੜੀ ਹੋਰ ਸਵਾਣੀਆਂ ਨੇ ਜੋ ਘਰ ਵਿੱਚ ਇਹ ਸੋਚਦੇ ਕਿ ਅਸੀਂ ਹੁਣ ਕੋਈ ਕੰਮ ਕਰੀਏ, ਆਪਣੇ ਹੁਨਰ ਨੂੰ ਅੱਗੇ ਲੈ ਕੇ ਆਈਏ,
1: ਮੇਰੇ ਕੋਲ ਨਾ ਇੱਕ ਕਸਟਮਰ ਦਾ ਮੈਨੂੰ ਫੋਨ ਵੀ ਆਇਆ ਸੀਗਾ ਹਨਾ, ਉਹ ਮੈਨੂੰ ਕਸਟਮਰ ਇਹ ਵੀ ਕਹਿ ਰਿਹਾ ਸੀਗਾ ਕਿ ਮੈਮ ਵੀ ਮੈਂ ਨਾ ਇਸ ਚੀਜ਼ ਨੂੰ ਸਿੱਖਣਾ ਚਾਹੁੰਦੀ ਹਾਂ ਹਨਾ, ਤੇ ਬਟ ਮੈਨੂੰ ਸਾਥ ਨਹੀਂ ਮਿਲ ਰਿਹਾ ਪਿੱਛੋਂ, ਮਤਲਬ ਕਿ ਹਨਾ ਉਹਨਾਂ ਦੇ ਘਰ ਦੇ ਸ਼ਾਇਦ ਉਹਨੂੰ ਸਪੋਰਟ ਨਹੀਂ ਕਰ ਰਹੇ, ਉਹ ਸ਼ੀਜ਼ ਮੈਰਿਡ ਮਤਲਬ ਹਨਾ, ਉਹਦੇ ਹਸਬੈਂਡ ਉਹਨੂੰ ਸਪੋਰਟ ਨਹੀਂ ਸੀ ਕਰਦੇ ਗੇ, ਤੇ ਮਤਲਬ ਮੈਂ ਉਹਨੂੰ ਇਹੀ ਚੀਜ਼ਾਂ ਗਈਆਂ ਸੀ, ਮੈਂ ਕਿਹਾ ਵੀ ਕੋਈ ਗੱਲ ਨੀ ਤੁਸੀਂ ਸਿੱਖੋ ਹਨਾ, ਮਤਲਬ ਤੁਸੀਂ ਮਤਲਬ ਕਿ ਇਸ ਚੀਜ਼ ਨੂੰ ਸਿੱਖੋ, ਵਧੀਆ ਕੰਮ ਵਾ ਹਨਾ, ਤੁਹਾਡੇ ਜਿਹੜੇ ਆਲੇ ਦੁਆਲੇ ਲੋਕ ਨੇ ਤੁਸੀਂ ਪਹਿਲਾਂ ਉਹਨਾਂ ਨੂੰ ਦੱਸੋ ਵੀ ਹਨਾ ਵੀ ਇਹ ਚੀਜ਼ ਇੱਦਾਂ ਹੁੰਦੀ ਆ, ਜਿਹੜਾ ਇੱਕ ਬਾਹਰਲਾ ਆਪਣਾ ਹੋਮ ਮਤਲਬ ਕਿ ਹੁੰਦਾ ਵਾ ਬੇਕਰੀ, ਬਾਹਰ ਲਗਾ ਲਓ ਘਰ ਘਰ ਵਾਲਾ ਹੋਮ ਬੇਕਰ ਲਾ ਲਓ ਹਨਾ, ਮਤਲਬ ਇਹਦੇ ਵਿੱਚ ਡਿਫਰੈਂਟ ਦੱਸਣਾ ਵੀ ਬਹੁਤ ਜ਼ਰੂਰੀ ਆ ਵੀ ਕੀ ਫਰਕ ਹੁੰਦਾ ਵਾ ਇਸ ਚੀਜ਼ ਦੇ ਵਿੱਚ।
0: ਤੁਸੀਂ ਇਕੱਲੇ ਹੀ ਕੰਮ ਕਰ ਲੈਂਦੇ ਹੋ ਜਾਂ ਨਾਲ ਤੁਹਾਨੂੰ ਹੈਲਪਰ ਵੀ ਚਾਹੀਦਾ ਹੁੰਦਾ ਕਈ ਵਾਰੀ ਜ਼ਿਆਦਾ ਆਰਡਰ ਆ ਜਾਏ?
1: ਨਹੀਂ ਮੈਮ, ਹੈਲਪਰ ਮੇਰੇ ਕੋਲ ਕੋਈ ਨਹੀਂ ਹੈਗਾ, ਮੇਰੀ ਮਤਲਬ ਫੈਮਿਲੀ ਮੈਨੂੰ ਸਪੋਰਟ ਕਰਦੀ ਹੈ, ਮੇਰਾ ਬ੍ਰਦਰ ਡੈਡੀ ਜੀ ਮਤਲਬ ਮੈਨੂੰ ਜਦੋਂ ਮਤਲਬ ਮੈਨੂੰ ਬਲਕ ਦੇ ਵਿੱਚ ਆਰਡਰ ਆਉਂਦੇ ਨੇ ਤਾਂ ਮੇਰੇ ਘਰ ਦੇ ਹੀ ਮੈਨੂੰ ਸਪੋਰਟ ਕਰਦੇ ਨੇਗੇ, ਤੇ ਮੇਰੀ ਫੈਮਿਲੀ ਮਤਲਬ ਬਹੁਤ ਸਪੋਰਟਿਵ ਆ ਮੈਨੂੰ, ਜਿਹੜਾ ਆਪਣੇ ਹੱਥ ਦਾ ਹੁਨਰ ਹੁੰਦਾ ਨਾ ਕੰਮ ਦਾ, ਮਤਲਬ ਉਹ ਸਭ ਤੋਂ ਬੈਸਟ ਵਾ, ਕੋਈ ਵੀ ਕੰਮ ਲਗਾ ਲਓ, ਚਾਹੇ ਤੁਸੀਂ ਹੋਮ ਬੇਕਰ ਲਗਾ ਲਓ ਜਾਂ ਕੋਈ ਮਤਲਬ ਕਿਸਾਨ ਮਤਲਬ ਆਪਣਾ ਕੰਮ ਕਾਰ ਕਰਦੇ ਨੇ ਹਨਾ, ਆਪਣੀ ਮਿਹਨਤ ਕਰਦੇ ਨੇ, ਮਤਲਬ ਇਹੀ ਹੈ ਕਿ ਮਿਹਨਤ ਦਾ ਕਿਤੇ ਨਾ ਕਿਤੇ ਇੱਕ ਦਿਨ ਮੁੱਲ ਤਾਂ ਪੈਂਦਾ ਹੀ ਪੈਂਦਾ ਵਾ, ਮਤਲਬ ਇਹੀ ਹੈ ਕਿ ਮਿਹਨਤ ਆਪਣੀ

0: ਨਹੀਂ ਬੀਜਣ ਦੇ ਕੀ ਫਾਇਦੇ ਨੇ? ਤੇ ਹੁਣ ਲੈਂਦੇ ਹਾਂ ਜਾਣਕਾਰੀ ਕਿਸਾਨ ਵੀਰੋ ਕਿ ਝੋਨੇ ਦੀ ਪਰਾਲੀ ਨੂੰ ਵੱਖ ਵੱਖ ਢੰਗਾਂ ਰਾਹੀਂ ਬੀਜਣ ਦੇ ਨੁਕਤੇ ਕੀ ਨੇ, ਤੇ ਇਸ ਬਾਰੇ ਜਾਣਕਾਰੀ ਦੇ ਰਹੇ ਨੇ ਡਾਕਟਰ ਪਰਮਿੰਦਰ ਸਿੰਘ ਸੰਧੂ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਜੀ ਡਾਕਟਰ ਪਰਮਿੰਦਰ ਸਿੰਘ ਸੰਧੂ। ਮੈਂ ਬਤੌਰ ਫਸਲ ਵਿਗਿਆਨੀ ਫਾਰਮ ਸਲਾਹਕਾਰ ਸੇਵਾ ਕੇਂਦਰ ਤਰਨ ਤਾਰਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਦਾਰੇ ਵਿਖੇ ਸੇਵਾ ਨਿਭਾ ਰਿਹਾ ਜੀ। ਸੋ ਅੱਜ ਦਾ ਜਿਹੜਾ ਵਿਸ਼ਾ ਜੀ ਆਪਣਾ, ਇਹ ਪਰਾਲੀ ਵਾਲੇ ਝੋਨੇ ਦੀ ਪਰਾਲੀ ਵਾਲੇ ਖੇਤਾਂ ਵਿੱਚ ਕਣਕ ਦੀ ਬਿਜਾਈ, ਸੋ ਬੜਾ ਹੀ ਮਹੱਤਵਪੂਰਨ ਵਿਸ਼ਾ ਜੀ ਇਹ, ਕਿਉਂਕਿ ਆਪਾਂ ਵੇਖਿਆ ਕਿ ਆਮ ਤੌਰ 'ਤੇ ਜਦੋਂ ਝੋਨੇ ਦੀ ਵਾਢੀ ਹੋ ਜਾਂਦੀ ਹੈ ਉਸ ਤੋਂ ਬਾਅਦ ਜ਼ਿਮੀਂਦਾਰਾਂ ਕੋਲ ਬਹੁਤ ਥੋੜ੍ਹਾ ਸਮਾਂ ਹੁੰਦਾ ਜਿਹਦੇ ਵਿੱਚ ਉਹਨਾਂ ਨੇ ਕਣਕ ਦੀ ਜਿਹੜੀ ਬਿਜਾਈ ਕਰਨੀ ਹੁੰਦੀ ਆ। ਸੋ

ਪਾ ਰਿਹਾ ਜੀ। ਸੋ ਅੱਜ ਦਾ ਜਿਹੜਾ ਵਿਸ਼ਾ ਜੀ ਆਪਣਾ ਇਹ ਪਰਾਲੀ ਵਾਲੇ ਝੋਨੇ ਦੀ ਪਰਾਲੀ ਵਾਲੇ ਖੇਤਾਂ ਵਿੱਚ ਕਣਕ ਦੀ ਬਿਜਾਈ, ਸੋ ਬੜਾ ਹੀ ਮਹੱਤਵਪੂਰਨ ਵਿਸ਼ਾ ਜੀ ਇਹ, ਕਿਉਂਕਿ ਆਪਾਂ ਵੇਖਿਆ ਕਿ ਆਮ ਤੌਰ 'ਤੇ ਜਦੋਂ ਝੋਨੇ ਦੀ ਵਾਢੀ ਹੋ ਜਾਂਦੀ ਹੈ ਉਸ ਤੋਂ ਬਾਅਦ ਜ਼ਿਮੀਂਦਾਰਾਂ ਕੋਲ ਬਹੁਤ ਥੋੜ੍ਹਾ ਸਮਾਂ ਹੁੰਦਾ ਜਿਹਦੇ ਵਿੱਚ ਉਹਨਾਂ ਨੇ ਕਣਕ ਦੀ ਜਿਹੜੀ ਬਿਜਾਈ ਕਰਨੀ ਹੁੰਦੀ ਆ। ਸੋ ਆਪਾਂ ਵੇਖੀਏ ਕਿ ਲਗਭਗ ਤਕਰੀਬਨ ਝੋਨਾ ਜਿਹੜਾ ਉਹ 30 ਤੋਂ 32 ਲੱਖ ਹੈਕਟੇਅਰ ਏਰੀਏ ਦੇ ਵਿੱਚ ਪੰਜਾਬ ਦੇ ਵਿੱਚ ਬੀਜਿਆ ਜਾਂਦਾ, ਅਤੇ ਹਰ ਸਾਲ ਪਰਾਲੀ ਆ ਜਿਹੜੀ ਤਕਰੀਬਨ 220 ਲੱਖ ਟਨ ਝੋਨੇ ਦੀ ਪਰਾਲੀ ਆ ਜਿਹੜੀ ਉਹ ਪੈਦਾ ਹੁੰਦੀ ਹੈ ਇਸ ਤੋਂ। ਅਤੇ ਔਸਤਨ ਆਪਾਂ ਵੇਖਿਆ ਕਿ ਜੇ ਜਿਹੜੀ ਝੋਨੇ ਦੀ ਪਰਾਲੀ ਆ ਇਹਦੇ ਵਿੱਚ ਜੇ 1 ਟਨ ਪਰਾਲੀ ਆ ਇਹਨੂੰ ਸਾੜਨ ਦੇ ਨਾਲ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ ਅਤੇ 1.2 ਕਿਲੋ ਸਲਫਰ ਆ ਜਿਹੜੀ, ਇਹ ਜਿਹੜੇ ਸਾਰੇ ਤੱਤ ਆ ਇਹਨਾਂ ਦਾ ਜਦੋਂ ਪਰਾਲੀ ਜੇ ਆਪਾਂ ਜ਼ਿਮੀਂਦਾਰ ਇਹਨੂੰ ਖੇਤ ਦੇ ਵਿੱਚ ਨਹੀਂ ਵਾਹੁੰਦੇ ਜਾਂ ਕਿਸੇ ਕਾਰਨਵਾਸ਼ ਇਹਨੂੰ ਅੱਗ ਲਾਉਂਦੇ ਆ ਤਾਂ ਇਹ ਸਾਰੇ ਜਿਹੜੇ ਤੱਤ ਆ ਜ਼ਰੂਰੀ ਉਹ ਸੜ ਕੇ ਸਵਾਹ ਹੋ ਜਾਂਦੇ ਆ। ਸੋ ਇਸ ਤੋਂ ਇਲਾਵਾ ਤਕਰੀਬਨ 8 ਮਿਲੀਅਨ ਟਨ ਕਾਰਬਨ ਡਾਈਆਕਸਾਈਡ ਆ ਜਿਹੜੀ ਉਹ ਇਹ 15-20 ਦਿਨਾਂ ਦੇ ਵਿੱਚ ਜਿਹੜੀ ਉਹ ਵੀ ਉੱਡਦੀ ਹਵਾ ਦੇ ਵਿੱਚ। ਸੋ ਪਰਾਲੀ ਪ੍ਰਬੰਧਨ ਆ ਜਿਹੜਾ ਉਹ ਬਹੁਤ ਮਹੱਤਵਪੂਰਨ ਵਿਸ਼ਾ, ਔਰ ਅਸੀਂ ਵੇਖਿਆ ਕਿ ਜ਼ਿਮੀਂਦਾਰ ਕਿਸਾਨ ਵੀਰ ਆ ਜਿਹੜੇ ਬਹੁਤ ਜ਼ਿਆਦਾ ਸੂਝਵਾਨ ਆ ਉਹ ਵੀ ਪਰਾਲੀ ਵਿੱਚ ਵਾਹੁਣਾ ਚਾਹੁੰਦੇ ਆ, ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਇਹ ਦੱਸਦੀਆਂ ਕਿ ਜਦੋਂ ਝੋਨੇ ਦੀ ਪਰਾਲੀ ਆਪਾਂ ਲਗਾਤਾਰ ਵਿੱਚ ਵਾਹੁੰਦੇ ਹਾਂ ਤਾਂ ਉਹਦੇ ਨਾਲ ਜਿਹੜਾ ਆਪਾਂ ਨੂੰ ਮੁੱਖ ਤੌਰ 'ਤੇ ਜੇ 3 ਕੁ ਸਾਲ ਆਪਾਂ ਪਰਾਲੀ ਵਿੱਚ ਵਾਲੀਏ ਤਾਂ ਉਹਦੇ ਨਾਲ ਵੇਖਣ ਦੇ ਵਿੱਚ ਆਇਆ ਕਿ ਜਿਹੜਾ ਆਪਣਾ ਖਾਦਾਂ ਦੀ ਜਿਹੜੀ ਵਰਤੋਂ ਆ ਬਹੁਤ ਜ਼ਿਆਦਾ ਘੱਟ ਜਾਂਦੀ ਆ। ਸੋ ਜਦੋਂ ਖਾਦਾਂ ਦੀ ਵਰਤੋਂ ਘੱਟ ਜਾਂਦੀ ਆ ਤਾਂ ਇਹਦੇ ਨਾਲ ਕੀ ਹੁੰਦਾ ਕਿ ਜ਼ਿਮੀਂਦਾਰਾਂ ਨੂੰ ਜਿਹੜਾ ਵਿੱਤੀ ਫਾਇਦਾ ਹੁੰਦਾ ਥੋੜ੍ਹਾ ਜਿਹਾ, ਔਰ ਉਹਨਾਂ ਨੂੰ ਨੁਕਸਾਨ ਨਹੀਂ ਹੁੰਦਾ ਬਹੁਤ ਜ਼ਿਆਦਾ। ਦੂਸਰਾ ਇਹਦੇ ਨਾਲ ਕੀ ਆ ਕਿ ਜਿਹੜੀ ਜ਼ਮੀਨ ਦੀ ਸਿਹਤ ਆ ਉਹ ਬਹੁਤ ਸੁਧਰ ਜਾਂਦੀ ਆ। ਅਤੇ ਇੱਕ ਹੋਰ ਵੇਖਣ ਦੇ ਵਿੱਚ ਆਇਆ ਕਿ ਜਿਹੜਾ ਕਣਕ ਆ ਜਿਹੜੇ ਆਪਾਂ ਝੋਨੇ ਦੀ ਪਰਾਲੀ ਜਿਹਦੇ ਵਿੱਚ ਆਪਾਂ ਇਹ ਬੀਜਿਆ ਕਣਕ ਬੀਜੀ ਹੁੰਦੀ ਹੈ, ਸਿੱਧੀ ਬਿਜਾਈ ਕੀਤੀ ਹੁੰਦੀ ਹੈ ਝੋਨੇ ਦੀ ਪਰਾਲੀ ਦੇ ਵਿੱਚ, ਉਹਦੇ ਵਿੱਚ ਜਿਹੜਾ ਕਣਕ ਦਾ ਝਾੜ ਆ ਉਹ ਵੀ ਜਿਹੜਾ ਵੱਧ ਜਾਂਦਾ। ਆਪਾਂ ਗੱਲ ਕਰਾਂਗੇ ਕਿ ਮੁੱਖ ਤੌਰ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕੰਬਾਈਨ ਨਾਲ ਕੱਟੇ ਝੋਨੇ ਦੇ ਵੱਢ ਵਿੱਚ ਸਿੱਧੀ ਬਿਜਾਈ ਲਈ ਕਣਕ ਦੇ ਵਿੱਚ ਜਿਹੜੀਆਂ ਮਸ਼ੀਨਾਂ ਜਿਹੜੀਆਂ ਉਹ ਸਿਫਾਰਿਸ਼ ਕੀਤੀਆਂ। ਸੋ ਮੁੱਖ ਤੌਰ 'ਤੇ ਹੈਗੀ ਆ ਜੀ ਹੈਪੀ ਸੀਡਰ, ਸੁਪਰ ਸੀਡਰ, PAU ਸਮਾਰਟ ਸੀਡਰ, ਇਸ ਤੋਂ ਇਲਾਵਾ PAU ਸਰਫੇ ਸੀਡਰ, ਅਤੇ ਜਿਹਨੂੰ ਆਪਾਂ ਮਲਚਿੰਗ ਵਿਧੀ ਵੀ ਕਹਿ ਦਿੰਦੇ ਹਾਂ ਜੀ। ਹੁਣ ਆਪਾਂ ਇਹਨਾਂ ਮਸ਼ੀਨਾਂ ਦੇ ਬਾਰੇ ਆਪਾਂ ਵਿਸਥਾਰ ਦੇ ਵਿੱਚ ਜਿਹੜੀ ਜਾਣਕਾਰੀ ਆ ਉਹ ਕਿਸਾਨ ਵੀਰਾਂ ਦੇ ਨਾਲ ਸਾਂਝੀ ਕਰਾਂਗੇ ਜੀ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਹੈਪੀ ਸੀਡਰ ਆ ਜਿਹੜਾ PAU ਹੈਪੀ ਸੀਡਰ ਆ ਜਿਹੜਾ ਜਿਹੜੀ ਇਹ ਬੜੀ ਪ੍ਰਚਲਿਤ ਮਸ਼ੀਨ ਆ, ਕਿਉਂਕਿ ਇਹਦੇ ਵਿੱਚ ਨਾ ਹੁਣ PAU ਨੇ ਕੀ ਕੀਤਾ ਕਿ ਹੈਪੀ ਸੀਡਰ ਆ ਜਿਹੜਾ ਇਹਦੇ ਨਾਲ ਦਬਾਅ ਵਾਲੇ ਪਹੀਏ ਲਾ ਦਿੱਤੇ ਆ, ਅਟੈਚਮੈਂਟ ਕਰ ਦਿੱਤੀ ਆ, ਇਹ ਜਿਹੜੀ ਸੋਧ ਕੀਤੀ ਗਈ ਨਵੀਂ। ਸੋ ਇਸ ਮਸ਼ੀਨ ਦੇ ਨਾਲ ਕੀ ਆ ਕਿ ਜਦੋਂ ਆਪਾਂ ਝੋਨੇ ਦੀ ਪਰਾਲੀ ਦੇ ਵਿੱਚ ਕਣਕ ਦੀ ਬਿਜਾਈ ਕਰਦੇ ਹਾਂ ਤਾਂ ਜਿਹੜੀ ਇਹ ਕਣਕ ਦੀ ਝੋਨੇ ਦੀ ਪਰਾਲੀ ਨੂੰ ਇਹ ਕਣਕ ਜਿਹੜੀ ਸਿਆੜਾਂ ਦੇ ਵਿੱਚ ਇੱਕ ਸਾਰ ਆ ਜਿਹੜੀ ਮਲਚ ਦੇ ਰੂਪ ਵਿੱਚ ਪਛਾ ਦਿੰਦੀ ਆ, ਅਤੇ ਜਿਸ ਦਾ ਕਰਕੇ ਜਿਹੜਾ ਕਣਕ ਦਾ ਪੰਗਾਰਾ ਅਤੇ ਜਿਹੜਾ ਮੁੱਢਲਾ ਵਾਧਾ ਉਹ ਬਹੁਤ ਵਧੀਆ ਹੁੰਦਾ। ਕਿਉਂਕਿ ਇਹਦੇ ਵਿੱਚ ਹੈਪੀ ਸੀਡਰ ਦੇ ਵਿੱਚ ਹੈ ਕੀ ਆ ਕਿ ਇਹਦੇ ਵਿੱਚ ਨਾ ਫਲੇਲ ਟਾਈਪ ਦੇ ਬਲੇਡ ਲੱਗੇ ਹੁੰਦੇ ਆ ਜਿਹੜੇ ਕਿ ਜਦੋਂ ਫਾਲਾ ਜਿਹੜਾ ਉਹਦੇ ਅੱਗੇ ਜਿਹੜੀ ਪਰਾਲੀ ਆਉਂਦੀ ਆ ਉਹਨਾਂ ਨੂੰ ਪਛਾਣ ਨੂੰ ਧੱਕਦੇ ਆ, ਅਤੇ ਨਾਲ ਉਹ ਜਿਹੜੀ ਫਾਲੇ ਦੇ ਵਿੱਚ ਜਿਹੜੀ ਪਰਾਲੀ ਆ ਉਹਨੂੰ ਫਸਣ ਨਹੀਂ ਦਿੰਦੇ। ਸੋ ਉਹਦੇ ਨਾਲ ਜਿਹੜਾ ਜੰਮ ਵੀ ਬਹੁਤ ਸੋਹਣਾ ਹੁੰਦਾ। ਦੂਸਰੀ ਜਿਹੜੀ ਪਚਾਲੀ ਮਲਚ ਪਰਾਲੀ ਮਲਚ ਦੇ ਰੂਪ ਵਿੱਚ ਜਿਹੜੀ ਪਈ ਹੁੰਦੀ ਆ ਉਹ ਕੀ ਕਰਦੀ ਆ, ਉਹ ਨਮੀ ਬਰਕਰਾਰ ਰੱਖਦੀ ਆ, ਨਦੀਨਾਂ ਨੂੰ ਬਹੁਤ ਹੱਦ ਤੱਕ ਜਿਹੜੀ ਉਹ ਕੰਟਰੋਲ ਕਰਕੇ ਰੱਖਦੀ ਆ। ਸੋ ਕਾਫੀ ਲੰਮੇ ਸਮੇਂ ਤੋਂ ਕਿਸਾਨ ਵੀਰ ਜਿਹੜਾ ਹੈਪੀ ਸੀਡਰ ਅਪਣਾ ਰਹੇ ਆ ਔਰ ਇਹਨੂੰ ਮਕਬੂਲ ਵੀ ਕੀਤਾ ਕਿਸਾਨ ਵੀਰਾਂ ਨੇ, ਔਰ ਝਾੜ ਵੀ ਬਹੁਤ ਵਧੀਆ ਲੈ ਰਹੇ ਆ। ਇੱਕ ਇਹਦੇ ਵਿੱਚ ਬੇਨਤੀ ਹੋ ਰਿਹਾ, ਇਹਦੇ ਵਿੱਚ ਨਾ PAU ਸਟਰਾ ਕਟਰ ਕਮ ਸਪਰੈਡਰ ਦੀ ਵਰਤੋਂ ਜੇ ਕਿਸਾਨ ਵੀਰ ਕਰ ਲੈਂਦੇ ਆ ਇਹਦੇ ਨਾਲ ਕੀ ਹੁੰਦਾ ਕਿ ਹੈਪੀ ਸੀਡਰ ਦੀ ਸਮਰੱਥਾ ਜਿਹੜੀ ਹੋਰ ਵੱਧ ਜਾਂਦੀ ਆ ਕਣਕ ਦੀ ਜਦੋਂ ਆਪਾਂ ਬਿਜਾਈ ਕਰਦੇ ਹਾਂ। ਦੂਸਰਾ ਇਹਦੇ ਵਿੱਚ ਕੀ ਆ ਕਿ ਜੇ ਆਪਾਂ ਕਣਕ ਦਾ ਝਾੜ ਵੱਧ ਲੈਣਾ ਹੋਵੇ ਜਾਂ ਆਪਾਂ ਕਹੀਏ ਕਿ ਨਦੀਨਾਂ ਦੀ ਹੋਰ ਵਧੀਆ ਆਪਾਂ ਰੋਕਥਾਮ ਕਰਨੀ ਹੋਵੇ ਤਾਂ ਕੋਸ਼ਿਸ਼ ਕਰਿਆ ਕਰੋ ਜਿਹੜਾ 8 ਇੰਚ ਫਾਲਿਆਂ ਦੀ ਵਿੱਥ ਵਾਲਾ ਹੈਪੀ ਸੀਡਰ ਆ ਆਪਾਂ ਉਹਨੂੰ ਤਰਜੀਹ ਦਈਏ ਕਣਕ ਦੀ ਬਿਜਾਈ ਵਾਸਤੇ। ਇਸ ਤੋਂ ਬਾਅਦ ਆ ਜੀ ਆਪਣਾ ਸੁਪਰ ਸੀਡਰ। ਸੁਪਰ ਸੀਡਰ ਤਕਰੀਬਨ ਸਾਰੇ ਜ਼ਿਮੀਂਦਾਰ ਵੀਰਾਂ ਨੂੰ ਪਤਾ ਇਸ ਮਸ਼ੀਨ ਬਾਰੇ, ਕਿਉਂਕਿ ਜਦੋਂ ਆਪਾਂ ਝੋਨੇ ਦੇ ਵੱਢ ਦੇ ਵਿੱਚ ਪਰਾਲੀ ਖੇਤ 'ਚੋਂ ਬਿਨਾਂ ਕੱਢੇ ਆਪਾਂ ਬਿਜਾਈ ਕਰਨੀ ਹੋਵੇ ਜ਼ਿਮੀਂਦਾਰਾਂ ਦੀ ਸਭ ਤੋਂ ਵੱਡੀ ਜਿਹੜੀ ਪਹਿਲ ਹੁੰਦੀ ਆ ਉਹ ਸੁਪਰ ਸੀਡਰ ਨੂੰ ਦਿੰਦੇ ਆ। ਉਹ ਕਾਰਨ ਇਹ ਆ ਕਿ ਇਹਦੇ ਵਿੱਚ ਨਾ ਦਿੱਖ ਬਹੁਤ ਸੋਹਣੀ ਆਉਂਦੀ ਆ ਕਣਕ ਦੀ, ਜਿਹੜਾ ਕਿ ਜ਼ਿਮੀਂਦਾਰਾਂ ਨੂੰ ਲੱਗਦਾ ਕਿ ਅਸੀਂ ਜਦੋਂ ਕਣਕ ਦੀ ਬਿਜਾਈ ਕਰੀਏ ਸਾਡੀ ਇੱਕ ਸਾਰ ਆ ਜਿਹੜੀ ਉਹ ਕਣਕ ਸਾਨੂੰ ਜਿਹੜੀ ਪੁੰਗਰ ਦੀ ਆ ਜੰਮ ਦੀ ਜਿਹੜੀ ਦਿਸੇ। ਤਕਰੀਬਨ 55 ਤੋਂ 65 ਹਾਰਸ ਪਾਵਰ ਦਾ ਟਰੈਕਟਰ ਚਾਹੀਦਾ ਇਹਨੂੰ ਚਲਾਉਣ ਵਾਸਤੇ, ਅਤੇ ਇਹ ਆਪਾਂ ਨਾਲ ਦੀ ਨਾਲ ਡਰਿਲ ਕਰਕੇ ਇਹ ਬੇਸਿਕਲੀ ਮਸ਼ੀਨ ਕਰਦੀ ਕੀ ਆ ਕਿ ਇਹ ਕਣਕ ਦੀ ਬਿਜਾਈ ਵੇਲੇ ਇਹ ਪਰਾਲੀ ਜਦੋਂ ਆਪਾਂ ਜਿਹੜੀ ਹੁੰਦੀ ਆ ਉਹਦਾ ਕੁਤਰਾ ਕਰਕੇ ਉਹਨੂੰ ਮਿੱਟੀ ਦੇ ਵਿੱਚ ਮਿਲਾ ਦਿੰਦੀ ਆ, ਅਤੇ ਨਾਲ ਹੀ ਜਿਹੜਾ ਉਹ ਬੀਜ ਪੋਰ ਦਿੰਦੀ ਆ, ਅਤੇ ਇਸ ਤੋਂ ਬਾਅਦ ਜਿਹੜੀ ਆਪਾਂ ਕੋਈ ਵੀ ਨਦੀਨ ਨਾਸ਼ਕ ਜਿਹੜੀ ਕਰਨੀ ਹੁੰਦੀ ਆ 24 ਤੋਂ 48 ਘੰਟਿਆਂ ਦੇ ਵਿੱਚ ਆਪਾਂ ਉਹ ਵਰਤ ਕੇ ਅਤੇ ਆਪਾਂ ਬਹੁਤ ਵਧੀਆ ਜਿਹੜਾ ਝਾੜ ਆ ਜਿਹੜਾ ਸੁਪਰ ਸੀਡਰ ਤੋਂ ਬੀਜੀ ਹੋਈ ਕਣਕ ਤੋਂ ਆਪਾਂ ਲੈ ਸਕਦੇ ਹਾਂ। ਔਰ ਤਕਰੀਬਨ ਜਿਹੜੀ ਇਹਦੀ ਆਪਾਂ ਮੰਨੀਏ ਕਿ ਇਹਦੀ ਬਿਜਾਈ ਦੀ ਡੇਟ ਆ ਜਾਂ ਬਿਜਾਈ ਦੀ ਤਰੀਕ ਆ ਇਹਦੀ, ਉਹ ਮੰਨੀ ਜਾਂਦੀ ਜਿੱਦਣ ਆਪਾਂ ਕਣਕ ਨੂੰ ਪਾਣੀ ਲਾਉਣੇ ਆ। ਸੋ ਉਸ ਤੋਂ ਬਾਅਦ ਇਹਦੇ ਵਿੱਚ ਕਟਰਕਮ ਸਪਰੈਡਰ ਦੇ ਉੱਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਜਿਹੜੀ ਸੀ ਉਹ ਡਰਿਲ ਫਿੱਟ ਕਰਤੀ। ਸੋ ਉਹਨੂੰ ਆਪਾਂ ਸਰਫੇ ਸੀਡਿੰਗ

ਸਰਫੇਸ ਸੀਡਰ ਕਹਿ ਦਿੰਦੇ ਹਾਂ, ਪੀ ਏ ਯੂ ਸਰਫੇਸ ਸੀਡਰ। ਸੋ ਇਹਦੇ ਵਿੱਚ ਕੀ ਆ ਕਿ ਪੀ ਏ ਯੂ ਸਰਫੇਸ ਸੀਡਰ ਦੇ ਵਿੱਚ ਕੀ ਆ ਕਿ ਜਦੋਂ ਆਪਾਂ ਡਰਿੱਲ ਉੱਤੇ ਫਿੱਟ ਕਰਤੀ, ਉਹ ਨਾਲ ਦੀ ਨਾਲ ਹੀ ਡਰਿੱਲ ਜਿਹੜਾ ਕਣਕ ਦਾ ਬੀਜ ਆ ਅਤੇ ਨਾਲ ਹੀ ਜਿਹੜੀ ਡੀ ਏ ਪੀ ਆ ਉਹਦਾ ਉਹ ਛੱਟਾ ਦੇ ਦਿੰਦੀ ਇੱਕ ਸਾਰ, ਅਤੇ ਕਟਰ ਕੰਮ ਸਪਰੈਡਰ ਆ ਜਿਹੜਾ ਉਹ ਜਿਹੜੇ ਗਰਚੇ ਹੁੰਦੇ ਆ ਮਗਰ ਝੋਨੇ ਦੇ ਖੜ੍ਹੇ ਹੋਏ ਪਰਾਲ ਹੁੰਦੀ ਉਹਨੂੰ ਇੱਕ ਸਾਰ ਕੁਤਰ ਕੇ ਬੀਜ ਦੇ ਉੱਤੇ ਵਿਛਾ ਦਿੰਦਾ। ਉਸ ਤੋਂ ਬਾਅਦ ਆਪਾਂ ਬਾਅਦ ਦੇ ਵਿੱਚ ਮਗਰੇ ਉੱਤੇ ਪਾਣੀ ਲਾ ਦੇਣਾ ਅਤੇ ਕਣਕ ਦਾ ਜਿਹੜਾ ਜਾਮਿਆ ਬਹੁਤ ਸੋਹਣਾ ਹੁੰਦਾ। ਹੁਣ ਇਹਨੂੰ ਸਰਫੇਸ ਸੀਡਿੰਗ ਜਾਂ ਮਲਚਿੰਗ ਟੈਕਨੀਕ ਤਾਂ ਆਪਾਂ ਅੱਗੇ ਗੱਲ ਹੋ ਗਈ ਵੀ ਕਿਉਂ ਕਹਿੰਦੇ ਆ, ਕਿਉਂਕਿ ਮਲਚ ਉੱਤੇ ਪਈ ਹੁੰਦੀ ਆ। ਸਰਫੇਸ ਸੀਡਰ ਜਾਂ ਸਰਫੇਸ ਸੀਡਰ ਟੈਕਨੀਕ ਇਹਨੂੰ ਤਾਂ ਕਹਿੰਦੇ ਆ ਕਿਉਂਕਿ ਸਰਫੇਸ ਦੇ ਉੱਤੇ ਬੀਜ ਪਿਆ ਹੁੰਦਾ ਤੁਹਾਡਾ, ਬਾਕੀ ਜਿਹੜੀਆਂ ਮਸ਼ੀਨਰੀਆਂ ਉਹ ਤੁਹਾਡਾ ਜਿਹੜਾ ਬੀਜ ਆ ਉਹ ਸਰਫੇਸ ਦੀ ਤਹਿ ਤੋਂ ਥੱਲੇ ਪਿਆ ਹੁੰਦਾ। ਇਹ ਉੱਤੇ ਆਪਾਂ ਜਦੋਂ ਛੱਟਾ ਮਾਰ ਦਿੰਦੇ ਹਾਂ ਤਾਂ ਇਹਦੀ ਜਿਹੜੀ ਜੜ੍ਹ ਆ ਉਹ ਵੀ ਵੇਖਣ ਦੇ ਵਿੱਚ ਆਇਆ ਕਿ ਉਹ ਬਹੁਤ ਮਜ਼ਬੂਤ ਹੁੰਦੀ ਆ। ਝਾੜ ਵੀ ਪਿਛਲੇ ਸਮੇਂ ਦੇ ਵਿੱਚ ਜਦੋਂ ਤਜਰਬੇ ਕੀਤੇ ਕਿਸਾਨ ਵੀਰਾਂ ਦੇ ਉੱਤੇ, ਇਹਦਾ ਝਾੜ ਵੀ ਬਹੁਤ ਵਧੀਆ। ਦੂਸਰਾ ਨਦੀਨਾਂ ਦੇ ਉੱਤੇ ਵੀ ਕਿਉਂਕਿ ਉੱਤੇ ਤਹਿ ਵਿਛੀ ਹੁੰਦੀ ਪਰਾਲੀ ਦੀ, ਔਰ ਤਾਪਮਾਨ ਵੀ ਜਿਹੜਾ ਧਰਤੀ ਦਾ ਉਹ ਵੀ ਬਹੁਤ ਵਧੀਆ ਰਹਿੰਦਾ। ਇਸ ਕਰਕੇ ਜਦੋਂ ਮਾਰਚ ਦੇ ਵਿੱਚ ਜਾਂ ਗਾਂਹ ਜਾ ਕੇ ਜਿਹੜੀ ਗਰਮੀ ਪੈਂਦੀ ਆ, ਜਦੋਂ ਦਾਣਾ ਬਣਦਾ ਕਣਕ ਦਾ, ਉਹਦੇ ਵਿੱਚ ਵੀ ਵੇਖਿਆ ਕਿ ਇਹਦਾ ਜਿਹੜਾ ਰਿਜ਼ਲਟ ਆ ਉਹ ਬਹੁਤ ਵਧੀਆ ਮਿਲਦਾ ਅਤੇ ਕਣਕ ਦਾ ਜਿਹੜਾ ਝਾੜ ਆ ਉਹ ਬਹੁਤ ਵਧੀਆ ਆਉਂਦਾ। ਇੱਕ ਇਹਦੇ ਵਿੱਚ ਜ਼ਰੂਰੀ ਬੇਨਤੀ ਇਹ ਆ ਕਿ ਬਾਕੀ ਜਿਹੜੀਆਂ ਮਸ਼ੀਨਾਂ ਮੈਂ ਤੁਹਾਨੂੰ ਦੱਸੀਆਂ ਜਿੱਦਾਂ ਪੀ ਏ ਯੂ ਹੈਪੀ ਸੀਡਰ, ਸੁਪਰ ਸੀਡਰ ਅਤੇ ਪੀ ਏ ਯੂ ਸਮਾਰਟ ਸੀਡਰ, ਉਹਦੇ ਵਿੱਚ ਜਿਹੜੀ ਖੇਤ ਆ ਉਹਦੇ ਵਿੱਚ ਨਵੀਂ ਚਾਹੀਦੀ ਆ। ਸੋ ਇਹਦੇ ਵਿੱਚ ਇਹ ਆ ਕਿ ਜਿਹੜਾ ਖੇਤ ਆ ਤੁਹਾਡਾ ਉਹ ਜਦੋਂ ਆਪਣਾ ਜਿੰਨਾ ਖੁਸ਼ਕ ਹੋਊਗਾ ਖੇਤ, ਉਨੀ ਵਧੀਆ ਇਹ ਮਸ਼ੀਨ ਚੱਲੂਗੀ। ਇਸੇ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਇਹਨੂੰ ਵਧੀਆ ਸਫਲਤਾ ਲੈਣ ਲਈ ਇਸ ਮਸ਼ੀਨ ਨੂੰ ਝੋਨੇ ਦੇ ਖੇਤ ਨੂੰ ਅਖੀਰਲਾ ਪਾਣੀ ਵਾਢੀ ਤੋਂ ਤਕਰੀਬਨ 15 ਦਿਨ ਪਹਿਲਾਂ ਦਿਓ, ਤਾਂ ਕਿ ਜਦੋਂ ਆਪਾਂ ਝੋਨੇ ਦੀ ਕੰਬਾਈਨ ਦੇ ਨਾਲ ਵਾਢੀ ਕਰਨੀ ਆ ਜਾਂ ਕਣਕ ਦੀ ਬਿਜਾਈ ਕਰਨੀ ਆ, ਉਸ ਸਮੇਂ ਜਿਹੜਾ ਖੇਤ ਆਪਣਾ ਸੁੱਕਾ ਹੋਵੇ, ਕਿਉਂਕਿ ਜਿੱਥੇ ਜਿੱਥੇ ਟਰੈਕਟਰ ਦੀਆਂ ਜਾਂ ਟਰਾਲੀ ਦੀਆਂ ਜਾਂ ਕੰਬਾਈਨ ਦੀਆਂ ਲੀਹਾਂ ਪੈਣਗੀਆਂ, ਜਦੋਂ ਇਹਦਾ ਛੱਟਾ ਵੱਜੂਗਾ ਕਣਕ ਦਾ ਇਕਸਾਰ, ਉੱਥੇ ਵੇਖਿਆ ਗਿਆ ਕਿ ਇਹਦਾ ਕਈ ਵਾਰ ਜੰਮ ਘੱਟ ਜਾਂਦਾ ਕਣਕ ਦਾ। ਸੋ ਬਾਕੀ ਜਿੱਥੇ ਤੁਹਾਨੂੰ ਲੱਗਦਾ ਕਿ ਨਮੀ ਘੱਟ ਆ ਕਈ ਵਾਰ ਬਿਜਾਈ ਵੇਲੇ, ਉੱਥੇ ਤੁਸੀਂ ਇਹ ਤਕਨੀਕ ਵਰਤ ਸਕਦੇ ਹੋ। ਜਿੱਥੇ ਤੁਹਾਨੂੰ ਲੱਗਦਾ ਨਮੀ ਖੇਤ ਦੇ ਵਿੱਚ ਹੈਗੀ, ਉੱਥੇ ਜਿਹੜੀਆਂ ਉੱਤੇ ਦੱਸੀਆਂ ਤਕਨੀਕਾਂ ਜਿਹੜੀਆਂ ਤੁਸੀਂ ਉਹ ਵਰਤ ਕੇ ਜਿਹੜਾ ਵੱਧ ਤੋਂ ਵੱਧ ਜਿਹੜਾ ਉਹ ਲਾਭ ਲੈ ਸਕਦੇ ਹੋ। ਜਿਹੜੀ ਆਪਾਂ ਪਰਾਲੀ ਖੇਤ ਦੇ ਵਿੱਚ ਰੱਖ ਕੇ ਆਪਾਂ ਕੋਈ ਵੀ ਢੰਗ ਤਰੀਕਾ ਉੱਪਰਲਾ ਵਰਤ ਕੇ ਜਦੋਂ ਆਪਾਂ ਬਿਜਾਈ ਕੀਤੀ ਆ, ਤਾਂ ਉਸ ਦੇ ਵਿੱਚ ਆਪਾਂ ਖਾਦ ਪ੍ਰਬੰਧਨ ਦਾ ਖਾਸ ਧਿਆਨ ਰੱਖਣਾ। ਸੋ ਇਹਦੇ ਵਿੱਚ ਸਾਡੀਆਂ ਜਿਹੜੀਆਂ ਆਪਾਂ ਗੱਲ ਕਰੀਏ ਖਾਦਾਂ ਦੀ, ਆਮ ਤੌਰ 'ਤੇ ਜਿਹੜੀ ਯੂਰੀਆ ਉਹ 110 ਕਿਲੋ ਆ, ਡੀ ਏ ਪੀ 55 ਕਿਲੋ ਆ, ਜਾਂ ਸੁਪਰ ਫਾਸਫੇਟ ਜੇ ਆਪਾਂ ਵਰਤਣੀ ਆ ਤਾਂ 155 ਕਿਲੋ ਆ, ਜਦੋਂ ਆਪਾਂ ਆਮ ਕਣਕ ਦੀ ਰਵਾਇਤੀ ਬਿਜਾਈ ਕਰਦੇ ਹਾਂ। ਔਰ ਜਿਹੜੀ ਜੇ ਆਪਾਂ ਆਪਣੇ ਕੋਲ ਨਾਈਟਰੋਫੋਸਫੇਟ ਆਪਾਂ ਵਰਤਣੀ ਆ ਤਾਂ ਉਹਦੀ 125 ਕਿਲੋ ਜਿਹੜੀ ਉਹ ਪ੍ਰਤੀ ਏਕੜ ਦੀ ਜਿਹੜੀ ਉਹ ਸਿਫਾਰਿਸ਼ ਕੀਤੀ ਜਾਂਦੀ ਹੈ ਸਾਡੇ ਵੱਲੋਂ। ਸੋ ਖਾਸ ਤੌਰ 'ਤੇ ਜੇ ਆਪਾਂ ਪੋਟਾਸ਼ ਤੱਤ ਦੀ ਗੱਲ ਕਰੀਏ ਤਾਂ 20 ਕਿਲੋ ਮਿਰਟ ਆਫ ਪੋਟਾਸ਼ ਆ ਜਿਹੜੀ ਪ੍ਰਤੀ ਏਕੜ, ਉਹ ਸਾਡੇ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਆ ਆਪਣਾ ਕਣਕ ਦੇ ਵਾਸਤੇ। ਪਰ ਜੇ ਆਪਾਂ ਪਰਾਲੀ ਪ੍ਰਬੰਧਨ ਕੀਤਾ ਹੋਇਆ ਤਾਂ ਉਹਦੇ ਵਿੱਚ ਆਪਾਂ ਖਾਦਾਂ ਪਾਉਣ ਦੀ ਵਿਧੀ ਆ ਜਿਹੜੀ ਉਹ ਆਪਾਂ ਕਿਵੇਂ ਪਾਉਣੀਆਂ ਖਾਦਾਂ, ਕਿਉਂਕਿ ਪਰਾਲੀ ਖੇਤ ਦੇ ਵਿੱਚ ਪਈ ਹੁੰਦੀ ਆ, ਉੱਪਰਲੀ ਜਿਹੜੀ ਵਿਧੀ ਆ ਉਹ ਆਪਾਂ ਨੂੰ ਪਤਾ ਸਾਰਿਆਂ ਨੂੰ। ਸੋ ਇਹਦੇ ਵਿੱਚ ਆਪਾਂ ਕੋਸ਼ਿਸ਼ ਇਹ ਕਰਨੀ ਆ ਕਿ ਆਪਾਂ ਜਦੋਂ ਆਪਾਂ ਖਾਦ ਪਾਉਣੀ ਆ, ਜੇ ਤੁਹਾਡਾ ਪਰਾਲੀ ਪ੍ਰਬੰਧਨ ਜਾਂ ਪਰਾਲੀ ਦੇ ਵਿੱਚ ਤੁਸੀਂ ਬਿਜਾਈ ਕੀਤੀ ਆ ਕਣਕ ਦੀ, ਤਾਂ ਉਹਦੇ ਵਿੱਚ ਤੁਸੀਂ ਬਿਜਾਈ ਵੇਲੇ 55 ਕਿਲੋ ਡੀ ਏ ਪੀ ਪ੍ਰਤੀ ਏਕੜ ਆ ਉਹ ਜਿਹੜੀ ਪੋਰ ਦੇਣੀ ਆ ਸ਼ੁਰੂ ਦੇ ਵਿੱਚ। ਉਹ ਆਪਾਂ ਦੱਸ ਚੁੱਕੇ ਹਾਂ ਤੁਹਾਨੂੰ ਕਿ ਜਦੋਂ ਆਪਾਂ ਸਰਫੇਸ ਸੀਡਿੰਗ ਦੀ ਜਾਂ ਹੈਪੀ ਸੀਡਰ ਦੀ ਜਾਂ ਸੁਪਰ ਸੀਡਰ ਦੀ ਆਪਾਂ ਬਿਜਾਈ ਕੀਤੀ ਆ। ਅਤੇ ਜੇ ਆਪਾਂ ਗੱਲ ਕਰੀਏ ਯੂਰੀਆ ਖਾਦ ਦੀ, ਤਾਂ ਇਹਦੀਆਂ 45 ਕਿਲੋ ਯੂਰੀਆ ਦੀਆਂ 2 ਬਰਾਬਰ ਕਿਸ਼ਤਾਂ ਜਿਹੜੀਆਂ ਪਹਿਲੇ ਪਾਣੀ 'ਤੇ ਅਤੇ ਦੂਜੇ ਪਾਣੀ ਤੋਂ ਪਹਿਲਾਂ ਆਪਾਂ ਛੱਟਾ ਦੇ ਦੇਣਾ। ਸੋ ਇਹਦੇ ਵਿੱਚ ਇੱਕ ਹੋਰ ਖਾਸ ਧਿਆਨ ਰੱਖਣਾ ਕਿ ਯੂਰੀਆ ਪਾਉਣ ਤੋਂ ਤੁਰੰਤ ਬਾਅਦ ਜਿਹੜਾ ਆਪਾਂ ਉਹ ਪਾਣੀ ਲਾ ਦੇਣਾ, ਤਾਂ ਕਿ ਬਹੁਤ ਵਧੀਆ ਜਿਹੜਾ ਆਪਾਂ ਨੂੰ ਰਿਜ਼ਲਟ ਆ ਯੂਰੀਆ ਖਾਦ ਦਾ ਉਹ ਆਪਾਂ ਨੂੰ ਮਿਲ ਜੇ ਪਰਾਲੀ ਵਾਲੇ ਖੇਤਾਂ ਦੇ ਵਿੱਚ ਜਿੱਥੇ ਆਪਾਂ ਕਣਕ ਦੀ ਬਿਜਾਈ ਕੀਤੀ ਆ। ਜੇਕਰ ਆਪਾਂ ਸੁਪਰ ਸੀਡਰ ਦੇ ਨਾਲ ਕਣਕ ਬੀਜੀ ਆ ਤਾਂ ਉਹਦੇ ਵਿੱਚ ਤੁਸੀਂ ਪਾਣੀ ਭਾਵੇਂ ਪਹਿਲਾਂ ਲਾ ਦਿਓ ਭਾਵੇਂ ਬਾਅਦ 'ਚ ਲਾ ਦਿਓ, ਕਹਿਣ ਦਾ ਮਤਲਬ ਯੂਰੀਆ ਜਿਹੜੀ ਪਾਉਣੀ ਆ ਤੁਸੀਂ ਭਾਵੇਂ ਪਹਿਲਾਂ ਪਾਣੀ ਕਣਕ ਨੂੰ ਲਾਉਣ ਤੋਂ ਪਹਿਲਾਂ ਪਾ ਦਿਓ ਯੂਰੀਆ ਜਾਂ ਪਹਿਲਾਂ ਪਾਣੀ ਲਾਉਣ ਤੋਂ ਬਾਅਦ ਲਾ ਦਿਓ, ਤਾਂ ਉਹਦੇ ਵਿੱਚ ਕੋਈ ਖਾਸ ਫਰਕ ਨਹੀਂ ਪੈਂਦਾ। ਪਰ ਜੇ ਤੁਸੀਂ ਹੈਪੀ ਸੀਡਰ ਨਾਲ ਬਿਜਾਈ ਕੀਤੀ ਆ, ਪੀ ਏ ਯੂ ਸਮਾਰਟ ਸੀਡਰ ਨਾਲ ਬਿਜਾਈ ਕੀਤੀ ਆ, ਤਾਂ ਉਹਦੇ ਵਿੱਚ ਖਾਸ ਤੌਰ 'ਤੇ ਧਿਆਨ ਰੱਖਣਾ ਕਿ ਜਿਹੜੀ ਆਪਾਂ ਪਹਿਲੀ ਕਿਸ਼ਤ ਯੂਰੀਏ ਦੀ 45 ਕਿਲੋ ਦੀ ਪਾਉਣੀ ਆ, ਉਹ ਪਾਉਣ ਤੋਂ ਤੁਰੰਤ ਬਾਅਦ ਆ ਜਿਹੜਾ ਉਹ ਪਾਣੀ ਲਾ ਦਿਓ, ਤਾਂ ਕਿ ਆਪਾਂ ਨੂੰ ਬਹੁਤ ਜਿਹੜਾ ਵਧੀਆ ਰਿਜ਼ਲਟ ਮਿਲ ਸਕੇ, ਤਾਂ ਕਿ ਜਿਹੜੀ ਹਰੇਕ ਕਣਕ ਦੇ ਬੂਟੇ ਨੂੰ ਜਿਹੜੀ ਖਾਦ ਆ ਉਹ ਇੱਕ ਸਾਰ ਮਿਲ ਜੇ। ਸੋ ਜਿੱਥੇ ਹੈਪੀ ਸੀਡਰ ਦੇ ਨਾਲ ਕਣਕ ਦੀ ਆਪਾਂ ਬਿਜਾਈ ਕਰਦੇ ਹਾਂ, ਮੈਂ ਸ਼ੁਰੂ ਦੇ ਵਿੱਚ ਵੀ ਦੱਸਿਆ ਸੀ ਕਿ ਇਹ ਬਹੁਤ ਇਹਦੇ ਵਿੱਚ ਜ਼ਰੂਰੀ ਤੱਤ ਹੁੰਦੇ ਆ ਜਿਹੜੇ ਕਿ ਤੁਹਾਡੇ ਪਰਾਲੀ ਦੇ ਵਿੱਚ ਰਹਿੰਦੇ ਆ। ਜਦੋਂ ਆਪਾਂ ਪਰਾਲੀ ਖੇਤ ਦੇ ਵਿੱਚ ਵਾਹ ਦਿੰਦੇ ਹਾਂ ਔਰ ਆਪਾਂ ਉਸੇ ਖੇਤ ਦੇ ਵਿੱਚ ਕਣਕ ਦੀ ਬਿਜਾਈ ਕਰਦੇ ਹਾਂ, ਤਾਂ ਜਿੰਨੇ ਜ਼ਰੂਰੀ ਤੱਤ ਆ, ਚਾਹੇ ਉਹ ਨਾਈਟ੍ਰੋਜਨ ਆ, ਚਾਹੇ ਉਹ ਫੋਸਫੋਰਸ ਆ, ਚਾਹੇ ਉਹ ਪੋਟਾਸ਼ ਆ, ਚਾਹੇ ਉਹ ਸਲਫਰ ਆ, ਹੋਰ ਵੀ ਤੱਤ ਆ ਜਿਹੜੇ ਜਿੰਨੇ ਵੀ ਆ, ਉਹ ਤੁਹਾਡੇ ਖੇਤ ਦੇ ਵਿੱਚ ਹੀ ਰਹਿੰਦੇ ਆ। ਸੋ ਜਿੱਥੇ ਆਪਾਂ ਹੈਪੀ ਸੀਡਰ ਦੇ ਨਾਲ ਕਣਕ ਦੀ ਬਿਜਾਈ ਪਿਛਲੇ 3 ਸਾਲਾਂ ਤੋਂ ਲਗਾਤਾਰ ਕਰ ਰਹੇ ਹਾਂ, ਉੱਥੇ ਸਾਡੀ ਇਹ ਤੁਹਾਨੂੰ ਸਿਫਾਰਿਸ਼ ਆ ਕਿ ਤੁਸੀਂ 4 ਸਾਲ ਤੋਂ ਕਣਕ ਦੇ ਵਿੱਚ 20 ਕਿਲੋ ਯੂਰੀਆ ਪ੍ਰਤੀ ਏਕੜ ਘੱਟ ਪਾਓ। ਸੋ ਜੇ ਆਪਣੀ ਸਿਫਾਰਿਸ਼ 110 ਕਿਲੋ ਆ, ਤਾਂ
ढाई बोरिया वरत रहे हैं तो तुम उ दो बोरिया कर दो, जे तुम तीन चार पांच साल तो हैप्पी सीडर वरत रहे हो तो दो बोरिया वरतने हो तो

0: ਖਾਦ ਹੋਰ ਘਟਾ ਦੋਗੇ ਤੁਹਾਨੂੰ ਵੇਖਣ ਨੂੰ ਵਿੱਚ ਆਊਗਾ ਕਿ ਝਾੜ ਦੇ ਉੱਤੇ ਕੋਈ ਖਾਸ ਫਰਕ ਨਹੀਂ ਪੈਂਦਾ। ਸੋ ਜਿੱਥੇ ਤੁਸੀਂ 3 ਸਾਲ ਤੋਂ ਐਪੀਸੀਡਰ ਕਰ ਰਹੇ ਹੋ ਉੱਥੇ 20 ਕਿਲੋ ਦਾ ਗੱਟ ਲਾ ਤੋ, ਅਤੇ ਜਿੱਥੇ ਝੋਨੇ ਦੀ ਪਰਾਲੀ ਵਿੱਚ ਲਗਾਤਾਰ ਰੱਖੀ ਹੋਵੇ ਜਾਂ ਵਾਹੀ ਹੋਵੇ, ਉੱਥੇ ਨਾ ਜਿਹੜਾ ਜੈਵਿਕ ਮਾਦਾ ਵੱਧ ਜਾਂਦਾ, ਉਹ ਵੱਧ ਸ਼੍ਰੇਣੀ 'ਚ ਆਪਣੇ ਆਪ ਆ ਜਾਊਗਾ। ਤੁਸੀਂ ਜਦੋਂ ਮਿੱਟੀ ਪਰਖ ਕਰਾਉਂਗੇ, ਜੇ ਤੁਸੀਂ ਪਰਾਲੀ ਪ੍ਰਬੰਧਨ ਨਹੀਂ ਕਰਦੇ ਪਹਿਲਾਂ ਜਾਂ ਹੁਣ ਤੁਸੀਂ ਕਰਨਾ ਸ਼ੁਰੂ ਕੀਤਾ 1-2 ਸਾਲਾਂ ਤੋਂ, ਜੇ ਤੁਹਾਡੀਆਂ ਪੁਰਾਣੀਆਂ ਰਿਪੋਰਟਾਂ ਹੋਣਗੀਆਂ ਉਹਨਾਂ ਖੇਤਾਂ ਦੀਆਂ, ਤਾਂ ਤੁਸੀਂ ਉਹ ਰਿਪੋਰਟਾਂ ਦੇ ਨਾਲ ਜਿਹੜੀਆਂ ਹੋਣ ਵਾਲੀਆਂ ਰਿਪੋਰਟਾਂ ਤੁਸੀਂ ਜਦੋਂ ਉਹਨਾਂ ਨਾਲ ਮੈਚ ਕਰਕੇ ਵੇਖੋਗੇ, ਤਾਂ ਤੁਸੀਂ ਵੇਖੋਗੇ ਕਿ ਤੁਹਾਡਾ ਜਿਹੜਾ ਮੁੱਖ ਚੀਜ਼ ਹੈ ਜਿਹੜੀ ਸਭ ਤੋਂ ਜੈਵਿਕ ਮਾਦਾ ਜਿਹੜਾ ਉਹ ਵੱਧ ਜਾਂਦਾ। ਸੋ ਉਹਨਾਂ ਖੇਤਾਂ ਦੇ ਵਿੱਚ ਬਿਜਾਈ ਵੇਲੇ 27 ਕਿਲੋ DAP ਪ੍ਰਤੀ ਏਕੜ ਹੀ ਵਰਤੋ। ਸੋ ਆਮ ਤੌਰ 'ਤੇ ਮੈਂ ਤੁਹਾਨੂੰ ਦੱਸਿਆ ਵੀ 55 ਕਿਲੋ DAP ਦੀ ਸਿਫਾਰਿਸ਼ ਆ, ਪਰ ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡੇ ਵੱਧ ਸ਼੍ਰੇਣੀ ਹੋ ਗਈ ਆ ਜੈਵਿਕ ਕਾਰਬਨ ਦੀ ਅਤੇ ਤੁਹਾਨੂੰ ਪਰਾਲੀ ਲਗਾਤਾਰ ਵਿੱਚ ਵਾਹੁੰਦੇ ਨੂੰ ਕਾਫੀ ਸਮਾਂ ਹੋ ਗਿਆ, ਤਾਂ ਤੁਸੀਂ DAP ਦੀ ਖਾਦ ਆ ਜਿਹੜੀ ਉਹ ਵੀ 27 ਕਿਲੋ ਪ੍ਰਤੀ ਏਕੜ ਹੀ ਵਰਤਣੀ ਆ। ਸੋ ਇਹ ਸੀਗਾ ਪਰਾਲੀ ਵੱਖ ਵੱਖ ਢੰਗਾਂ ਦੇ ਨਾਲ, ਜਿੱਥੇ ਆਪਾਂ ਪਰਾਲੀ ਵਾਲੇ ਖੇਤਾਂ ਦੇ ਵਿੱਚ ਆਪਾਂ ਕਣਕ ਦੀ ਬਿਜਾਈ ਕੀਤੀ ਆ, ਉਹਨਾਂ ਖੇਤਾਂ ਦੇ ਵਿੱਚ ਖਾਦਾਂ ਦੀਆਂ ਸਿਫਾਰਿਸ਼ਾਂ। ਇਹਨਾਂ ਸ਼ਬਦਾਂ ਦੇ ਨਾਲ ਧੰਨਵਾਦ ਜੀ।
1: ਸਰਕਾਰ ਬਹੁਤ ਤਰ੍ਹਾਂ ਦੀਆਂ ਸਕੀਮਾਂ ਚਲਾਉਂਦੀ ਹੈ ਕਿਸਾਨਾਂ ਵਾਸਤੇ। NFSM ਨੈਸ਼ਨਲ ਫੂਡ ਸਿਕਿਉਰਿਟੀ ਬਾਰੇ ਹੁਣ ਗੱਲ ਕਰਦੇ ਹਾਂ। ਇਸ ਸੰਬੰਧੀ ਕਿਸਾਨ ਨੇ ਦੱਸਿਆ, ਉਹ ਪਹਿਲਾਂ ਕਣਕ ਤੇ ਦਾਲ ਦੀ ਖੇਤੀ ਕਰਦੇ ਸਨ ਤੇ ਪਹਿਲਾਂ ਰਵਾਇਤੀ ਤਰੀਕੇ ਨਾਲ ਹੀ ਖੇਤੀ ਕਰਦੇ ਹੋਏ, ਹੁਣ ਖੇਤੀ ਮਾਹਿਰਾਂ ਦੀ ਸਲਾਹ ਨਾਲ ਉਨ੍ਹਾਂ ਕਿਸਮਾਂ, ਬੀਜ ਦੀ ਸਹੀ ਮਾਤਰਾ ਤੇ ਸੰਤੁਲਿਤ ਖਾਦਾਂ ਦੀ ਵਰਤੋਂ ਵੱਲ ਧਿਆਨ ਦਿੱਤਾ ਜਾ ਰਿਹਾ। ਫਸਲ ਦੀ ਸਿਹਤ ਵਿੱਚ ਸੁਧਾਰ ਆਇਆ ਤੇ ਉਤਪਾਦਨ ਵੀ ਵਧੀਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਅਸੀਂ ਖੇਤੀ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਲੈਣ ਨੂੰ ਤਰਜੀਹ ਦਿੰਦੇ ਹਾਂ। NFSM ਤਹਿਤ ਖਾਸ ਤੌਰ ਤੇ ਚਾਵਲ, ਕਣਕ, ਦਾਲਾਂ ਤੇ ਪੋਸ਼ਕ ਅਨਾਜ ਵਰਗੀਆਂ ਫਸਲਾਂ ਦੀ ਉਤਪਾਦਕਤਾ ਵਧਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਤੇ NFSM ਦੀ ਗੱਲ ਕਰ ਰਹੇ ਹਾਂ ਤਾਂ NFSM ਦਾ ਮੁੱਖ ਉਦੇਸ਼ ਮੁੱਖ ਖੁਰਾਕੀ ਫਸਲਾਂ ਦੀ ਉਤਪਾਦਕਤਾ ਤੇ ਉਤਪਾਦਨ ਵਿੱਚ ਵਾਧਾ ਕਰਨਾ ਹੈ। ਇਸ ਨਾਲ ਕਿਸਾਨਾਂ ਨੂੰ ਉੱਨਤ ਬੀਜ, ਆਧੁਨਿਕ ਖੇਤੀ ਤਕਨੀਕਾਂ ਤੇ ਵਿਗਿਆਨਿਕ ਖੇਤੀ ਪ੍ਰਬੰਧਨ ਬਾਰੇ ਉਤਸ਼ਾਹਿਤ ਕੀਤਾ ਜਾਂਦਾ ਹੈ। ਦਾਲਾਂ ਪ੍ਰੋਟੀਨ ਦਾ ਮਹੱਤਵਪੂਰਨ ਸਰੋਤ ਨੇ ਤੇ ਫਸਲੀ ਵਿਭਿੰਨਤਾ ਲਈ ਵੀ ਪੋਸ਼ਣ ਅਨਾਜ ਵੀ ਪੋਸ਼ਣ ਦੇ ਪੱਖੋਂ ਮਹੱਤਵਪੂਰਨ ਨੇ ਤੇ ਇਹਨਾਂ ਫਸਲਾਂ ਨੂੰ ਫਸਲੀ ਚੱਕਰ ਵਿੱਚ ਸ਼ਾਮਲ ਕਰਨ ਨਾਲ ਮਿੱਟੀ ਦੀ ਸਿਹਤ ਤੇ ਖੇਤੀ ਦੀ ਟਿਕਾਊਪਣ ਵਿੱਚ ਵੀ ਮਦਦ ਮਿਲਦੀ ਹੈ। ਕਰਨਾ ਕੀ ਹੈ ਕਿਸਾਨਾਂ ਨੂੰ? ਕਿਸਾਨ ਆਪਣੇ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਦੇ ਦਫ਼ਤਰ, ਕ੍ਰਿਸ਼ੀ ਵਿਗਿਆਨ ਕੇਂਦਰ ਤੇ ਸੰਬੰਧਿਤ ਸਰਕਾਰੀ ਖੇਤੀਬਾੜੀ ਸੰਸਥਾਵਾਂ ਨਾਲ ਸੰਪਰਕ ਕਰ ਸਕਦੇ ਨੇ, ਕਿਉਂਕਿ ਵੱਖ ਵੱਖ ਸਹਾਇਤਾਵਾਂ ਤੇ ਉਹਨਾਂ ਦੇ ਮਾਪਦੰਡ ਰਾਜ ਤੇ ਸਾਲਾਨਾ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋ ਸਕਦੇ ਨੇ। ਇਸ ਲਈ ਕਿਸਾਨ ਤਾਜ਼ਾ ਜਾਣਕਾਰੀ ਜ਼ਰੂਰ ਪ੍ਰਾਪਤ ਕਰਨ। ਕਿਸਾਨ ਉੱਨਤ ਤੇ ਪ੍ਰਮਾਣਿਤ ਬੀਜ ਦੀ ਵਰਤੋਂ ਕਰਦੇ ਨੇ, ਮਿੱਟੀ ਦੀ ਜਾਂਚ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਕਰਨ ਤੇ ਸੰਬੰਧੀ ਸੁਨੇਹਾ ਇਹ ਹੈ ਕਿ ਕਿਸਾਨ ਉੱਨਤ ਤੇ ਪ੍ਰਮਾਣਿਤ ਬੀਜ ਦੀ ਵਰਤੋਂ ਕਰਨ, ਮਿੱਟੀ ਦੀ ਜਾਂਚ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਕਰਨ, ਪਾਣੀ ਦੀ ਬਚਤ ਕਰਨ ਤੇ ਫਸਲਾਂ ਦੀ ਸਹੀ ਸਮੇਂ ਤੇ ਨਿਗਰਾਨੀ ਕਰਨ ਤੇ ਕਿਸੇ ਵੀ ਨਵੀਂ ਤਕਨੀਕ ਨੂੰ ਅਪਣਾਉਣ ਤੋਂ ਪਹਿਲਾਂ ਖੇਤੀ ਮਾਹਿਰ ਦੀ ਸਲਾਹ ਜ਼ਰੂਰ ਲਵੋ। ਤੇ ਇਸ ਨਾਲ ਹੀ ਕਿਸਾਨ ਵਾਣੀ ਦਾ ਪ੍ਰੋਗਰਾਮ ਖਤਮ ਹੁੰਦਾ ਹੈ। ਜੈ ਹਿੰਦ, ਜੈ ਕਿਸਾਨ। ਪ੍ਰੋਗਰਾਮ ਕਿਸਾਨ ਵਾਣੀ ਦੇ ਪ੍ਰਯੋਜਕ ਸਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
2: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਨਾਲ ਛੋਟੇ ਕਿਸਾਨਾਂ ਦਾ ਭਵਿੱਖ ਹੋਏਗਾ ਸੁਰੱਖਿਅਤ
3: ਅਤੇ 60 ਸਾਲ ਦੀ ਉਮਰ ਵਾਲਿਆਂ ਨੂੰ 3,000 ਰੁਪਏ ਮਹੀਨੇ ਦੀ ਪੈਨਸ਼ਨ ਹੋਏਗੀ ਸੁਨਿਸ਼ਚਿਤ।
2: 55 ਰੁਪਏ ਤੋਂ 200 ਰੁਪਏ ਮਹੀਨੇ ਦੀ ਕਿਸ਼ਤ ਦੇ ਕੇ ਯੋਜਨਾ ਵਿੱਚ ਸ਼ਾਮਿਲ ਹੋ ਸਕਦੇ ਨੇ 18 ਤੋਂ 40 ਸਾਲ ਤੱਕ ਦੇ ਕਿਸਾਨ।
3: ਇਸ ਯੋਜਨਾ ਵਿੱਚ ਸਰਕਾਰ ਦੇਵੇਗੀ ਬਰਾਬਰ ਦਾ ਯੋਗਦਾਨ।
2: ਸਾਰੇ ਕਿਸਾਨ ਭੈਣ ਭਰਾ ਇਸ ਯੋਜਨਾ ਦੇ ਲਾਭ ਲਈ ਜਨ ਸੇਵਾ ਕੇਂਦਰ ਵਿੱਚ ਜਾਣ
3: ਤੇ ਆਪਣਾ ਨਾਮ ਮੁਫ਼ਤ ਵਿੱਚ ਦਰਜ ਕਰਾਉਣ।
2: ਅੰਨਦਾਤਾ ਦੀ ਮਿਹਨਤ ਨੂੰ ਸਮਰਪਿਤ ਪੈਨਸ਼ਨ ਨਾਲ ਸੁਰੱਖਿਅਤ ਉਹਨਾਂ ਦਾ ਮਾਣ। ਕ੍ਰਿਸ਼ੀ ਤੇ ਕਿਸਾਨ ਕਲਿਆਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜਨਹਿਤ ਵਿੱਚ ਜਾਰੀ।

0: ਹੁਣ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ ਵੱਲੋਂ ਸਪੌਂਸਰਡ ਪ੍ਰੋਗਰਾਮ ਕਿਸਾਨ ਵਾਣੀ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਹੈਲੋ,
2: ਇਹ ਆਇਕਰ ਵਿਭਾਗ ਹੈ। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
4: ਮੂੰਹ ਮਿੱਠਾ ਕਰਨ ਲੱਗੇ ਹੋ? ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ।

0: ध्यान रखो क्योंकि आजकल इन ठगण दे नवे तरीके ने क्योंकि नौकरी देने वाले कदे भी पैसे नहीं मांगदे।
1: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਜਲੰਧਰ ਕੇਂਦਰ। ਹੁਣ ਪੇਸ਼ ਹੈ ਕੁਝ ਪੰਜਾਬੀ ਗੀਤ। ਸਭ ਤੋਂ ਪਹਿਲਾ ਗੀਤ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ 'ਚ।

0: ਹੁਣ ਤੁਸੀਂ ਸੁਣ ਰਹੇ ਸੀ ਗੁਰ ਨਜ਼ਰ ਅਤੇ ਬੀ ਪਰਾਗ ਦੀਆਂ ਆਵਾਜ਼ਾਂ 'ਚ ਇਹ ਖੂਬਸੂਰਤ ਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 7:10 ਹੋਣ ਜਾ ਰਹੇ ਨੇ। ਹੁਣ ਤੁਸੀਂ ਸੁਣੋਗੇ ਦਿੱਲੀ ਤੋਂ ਵਿਸ਼ੇਸ਼ ਪ੍ਰੋਗਰਾਮ ਜਨ ਸੇਵਾ ਸੇ ਦੇਸ਼ ਸੇਵਾ।
1: ये आकाशवाणी है, विशेष श्रृंखला जनसेवा से देश सेवा के 27वें

0: ਹੁਣ ਤੁਸੀਂ ਸੁਣ ਰਹੇ ਸੀ ਕਰਮਾ ਫਿਲਮ ਤੋਂ ਦੇਸ਼ ਭਗਤੀ ਦਾ ਇੱਕ ਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8:10 ਹੋ ਚੁੱਕੇ ਨੇ। ਹੁਣ ਪੇਸ਼ ਹੈ ਜਨ ਸੇਵਾ ਤੋਂ ਦੇਸ਼ ਸੇਵਾ ਲੜੀ ਤਹਿਤ ਵਿਸ਼ੇਸ਼ ਪ੍ਰੋਗਰਾਮ ਪੀਪਲਸ ਪਦਮਾ, ਭਾਰਤ ਦੀ ਰਾਸ਼ਟਰੀ ਪਛਾਣ ਦੀ ਨਵੀਂ ਪਰਿਭਾਸ਼ਾ। ਪੇਸ਼ ਕਰ ਰਹੇ ਨੇ ਪੂਨਮ, ਪੇਸ਼ਕਸ਼ ਪ੍ਰਤਿਸ਼ਠਾ ਜੈਨ।
1: ਪਦਮ ਪੁਰਸਕਾਰ ਪੀਪਲਸ ਪਦਮਾ, ਭਾਰਤ ਦੀ ਰਾਸ਼ਟਰੀ ਪਛਾਣ ਦੀ ਨਵੀਂ ਪਰਿਭਾਸ਼ਾ। ਕਦੇ ਚਿੱਤ ਚੇਤੇ ਵੀ ਸੋਚਿਆ ਹੈ ਕਿ ਜਿਨ੍ਹਾਂ ਪੈਰਾਂ ਨੇ ਜ਼ਿੰਦਗੀ ਭਰ ਗਰੀਬੀ ਦੇ ਕੰਢੇ ਚੁਗੇ ਹੋਣ, ਜਿਨ੍ਹਾਂ ਹੱਥਾਂ ਦੀਆਂ ਤਲੀਆਂ ਮਿੱਟੀ ਗਾਰੇ ਨਾਲ ਲਿਖੀਆਂ ਮਿਹਨਤ ਦੀਆਂ ਗੂੜੀਆਂ ਲਕੀਰਾਂ ਹੋਣ, ਤੇ ਜਿਨ੍ਹਾਂ ਦੇ ਪਿੰਡੇ ਤੇ ਇੱਕ ਖੱਦਰ ਦੀ ਲੋਈ ਹੋਵੇ ਤੇ ਕਿਰਦਾਰ ਵਿੱਚ ਸੂਰਜ ਦਾ ਚਾਨਣ ਹੋਵੇ, ਕਿ ਉਹ ਪੈਰ ਰਾਸ਼ਟਰਪਤੀ ਭਵਨ ਦੇ ਸ਼ਾਨਦਾਰ ਦਰਬਾਰ ਹਾਲ ਦੇ ਲਾਲ ਕਾਲੀਨ ਵੱਲ ਇੰਨੇ ਮਾਣ ਨਾਲ ਵਧਣਗੇ ਤੇ ਦੇਸ਼ ਦੇ ਉੱਚ ਅਧਿਕਾਰੀ ਸਨਮਾਨਿਤ ਕਰਨਗੇ। ਇਹ ਕੋਈ ਸੁਪਨਾ ਨਹੀਂ, ਸਗੋਂ ਸਾਡੇ ਦੇਸ਼ ਦੇ ਇਤਿਹਾਸ 'ਚ ਆਇਆ ਉਹ ਸੁਨਹਿਰੀ ਮੋੜ ਹੈ। ਇਹ ਹੈ ਸਨਮਾਨਾਂ ਦੇ ਇਤਿਹਾਸ ਦਾ ਉਹ ਸਭ ਤੋਂ ਵੱਡਾ ਇਨਕਲਾਬ, ਜਿਸ ਨੂੰ ਅੱਜ ਪੂਰਾ ਦੇਸ਼ ਪੀਪਲਸ ਪਦਮਾ ਯਾਨੀ ਲੋਕਾਂ ਦਾ ਪਦਮ ਪੁਰਸਕਾਰ ਕਹਿ ਕੇ ਸਲਾਮ ਕਰ ਰਿਹਾ ਹੈ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਤੁਹਾਨੂੰ ਲੈ ਚੱਲਾਂਗੇ ਇੱਕ ਅਜਿਹੇ ਸਫ਼ਰ ਤੇ ਜਿੱਥੇ ਅਹੁਦਿਆਂ ਦੇ ਘਮੰਡ ਤੇ ਸਿਫਾਰਿਸ਼ਾਂ ਦੇ ਬੁਰਜ ਢੇਰੀ ਹੋ ਗਏ ਤੇ ਜਿੱਤ ਹੋਈ ਤਾਂ ਸਿਰਫ ਤੇ ਸਿਰਫ ਸੱਚੀ ਮਾਨਵਤਾ ਦੀ। ਆਓ ਇਤਿਹਾਸ ਦੇ ਪੰਨੇ ਪਿੱਛੇ ਪਰਤਾਈਏ, ਸਮੇਂ ਦਾ ਪਹੀਆ ਥੋੜਾ ਪਿੱਛੇ ਘੁਮਾਈਏ। ਸਾਲ 1954 ਜਦੋਂ ਦੇਸ਼ 'ਚ ਪਦਮ ਪੁਰਸਕਾਰਾਂ, ਪਦਮ ਵਿਭੂਸ਼ਣ, ਪਦਮ ਭੂਸ਼ਣ ਤੇ ਪਦਮ ਸ਼੍ਰੀ ਦਾ ਆਗਾਜ਼ ਹੋਇਆ। ਮਕਸਦ ਸੀ ਦੇਸ਼ ਦੇ ਵਿਲੱਖਣ ਹੁਨਰ ਨੂੰ ਸਲਾਮ ਕਰਨਾ, ਪਰ ਆਉਂਦੇ ਦਹਾਕਿਆਂ 'ਚ ਇਹ ਸਨਮਾਨ ਸਿਰਫ ਸਿਆਸਤਦਾਨਾਂ, ਲੱਖਾਂ ਕਰੋੜਾਂ ਦੇ ਮਾਲਕ ਉਦਯੋਗਪਤੀਆਂ ਜਾਂ ਬਾਲੀਵੁੱਡ ਦੀਆਂ ਚਮਕਦੀਆਂ ਹਸਤੀਆਂ ਲਈ ਹੀ ਬਣ ਕੇ ਰਹਿ ਗਏ ਸਨ। ਖੇਤਾਂ 'ਚ ਮਿਹਨਤ ਕਰਦਾ ਇੱਕ ਆਮ ਪੇਂਡੂ, ਗਰੀਬ ਕਾਰੀਗਰ ਜਾਂ ਕੋਈ ਗੁਮਨਾਮ ਸਮਾਜ ਸੇਵਕ ਇਹ ਸੋਚ ਵੀ ਨਹੀਂ ਸਕਦਾ ਸੀ ਕਿ ਕਦੇ ਦੇਸ਼ ਦੀ ਸਰਕਾਰ ਉਸਦੇ ਅਣਥੱਕ ਯਤਨਾਂ ਨੂੰ ਨਿਗਾਹ ਹੇਠ ਵੀ ਲੈ ਕੇ ਆਏਗੀ। ਪਰ ਕਹਿੰਦੇ ਨੇ ਨਾ ਕਿ ਹੱਦਾਂ ਤੋੜ ਕੇ ਜਦੋਂ ਬਦਲਾਅ ਆਉਂਦਾ ਏ ਤਾਂ ਇਤਿਹਾਸ ਦੇ ਪੰਨੇ ਆਪਣਾ ਨਵਾਂ ਰੂਪ ਧਾਰ ਕਰ ਲੈਂਦੇ ਨੇ। ਇਹ ਬਦਲਾਅ ਸਿਰਫ ਕਾਗਜ਼ਾਂ ਜਾਂ ਦਫ਼ਤਰਾਂ ਤੱਕ ਸੀਮਤ ਨਹੀਂ ਸੀ, ਇਹ ਬਦਲਾਅ ਸੀ ਦੇਸ਼ ਦੀ ਸੋਚ ਤੇ ਮਾਨਸਿਕਤਾ ਦਾ। ਉਹ ਪੁਰਾਣੀ ਧਾਰਨਾ ਇੱਕ ਪਲ ਦੇ ਵਿੱਚ ਪਸਤ ਹੋ ਗਈ ਕਿ ਸਨਮਾਨ ਸਿਫਾਰਿਸ਼ਾਂ ਜਾਂ ਅਹੁਦਿਆਂ ਨਾਲ ਮਿਲਦੇ ਨੇ। ਅੱਜ ਦੀ ਹਕੀਕਤ ਇਹ ਹੈ ਕਿ ਸਨਮਾਨ ਮੰਗਣ ਨਾਲ ਨਹੀਂ ਬਲਕਿ ਸੱਚੇ ਕਰਮ ਨਾਲ ਮਿਲਦਾ ਏ। ਇਸੇ ਇਨਕਲਾਬੀ ਪਰਿਵਰਤਨ ਦੀ ਡੂੰਘੀ ਪਰਤ ਨੂੰ ਫਰੋਲਣ ਦੀ ਸਭ ਤੋਂ ਵੱਡੀ ਮਿਸਾਲ ਬਣੇ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸ਼੍ਰੀ ਗੁਰੂ ਸੰਤ ਨਿਰੰਜਨ ਦਾਸ ਜੀ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸ਼੍ਰੀ ਗੁਰੂ ਰਵਿਦਾਸ ਜੀ ਦੇ ਬੇਗਮਪੁਰਾ ਦੇ ਸੰਕਲਪ ਨੂੰ ਸਾਕਾਰ ਕਰਨ, ਗਰੀਬਾਂ ਲਈ ਮੁਫ਼ਤ ਹਸਪਤਾਲ ਤੇ ਸਕੂਲ ਖੋਲ੍ਹਣ ਤੇ ਸਮਾਜਿਕ ਬਰਾਬਰੀ ਦੇ ਲੇਖੇ ਲਾ ਦਿੱਤੀ। ਆਓ ਝਾਤ ਮਾਰਦੇ ਹਾਂ ਮਾਨਵਤਾ ਦੇ ਇਸ ਮਹਾਨ ਰਹਿਬਰ ਦੇ ਅਣਥੱਕ ਯੋਗਦਾਨ ਤੇ ਉਹਨਾਂ ਨੂੰ ਮਿਲੇ ਇਸ ਪਵਿੱਤਰ ਸਨਮਾਨ ਤੇ।
2: ਸੰਤ ਨਿਰੰਜਨ ਦਾਸ ਜੀ ਅਧਿਆਤਮ,
1: ਮਹਾਂਪੁਰਖਾਂ ਨੇ ਸੱਚ ਹੀ ਕਿਹਾ ਏ, ਜਿੱਥੇ ਪੰਜਾਂ ਦਰਿਆਵਾਂ ਦਾ ਵਗਦਾ ਏ ਪਾਣੀ, ਉੱਥੇ ਗੁੰਜੇ ਵਿਰਾਸਤ ਦੀ ਮਿੱਠੀ ਕਹਾਣੀ। ਸਾਡਾ ਪੰਜਾਬ ਜਿਸ ਦੀ ਮਿੱਟੀ ਵਿੱਚੋਂ ਸੇਵਾ, ਕੁਰਬਾਨੀ, ਕਿਰਤ ਤੇ ਹੁਨਰ ਦੀ ਖੁਸ਼ਬੂ ਆਉਂਦੀ ਏ, ਜਿੱਥੇ ਸਰਬੱਤ ਦੇ ਭਲੇ ਦਾ ਸੁਨੇਹਾ ਹਰ ਘਰ ਦੀ ਦੇਹਲੀ ਤੇ ਲਿਖਿਆ ਏ ਤੇ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਜਿਉਣਾ ਸਾਡੀ ਮੂਲ ਪਛਾਣ ਹੈ। ਪਰ ਜਦੋਂ ਕਿਸੇ ਪਿੰਡ ਦੀ ਗਲੀ ਵਿੱਚੋਂ, ਕਿਸੇ ਖੇਤ ਦੀ ਵੱਟ ਤੋਂ ਜਾਂ ਕਿਸੇ ਛੋਟੀ ਜਿਹੀ ਝੌਂਪੜੀ ਵਿੱਚੋਂ ਉੱਠ ਕੇ ਕੋਈ ਸਧਾਰਨ ਇਨਸਾਨ ਆਪਣੇ ਹੁਨਰ ਤੇ ਸਮਾਜ ਸੇਵਾ ਨਾਲ ਪੂਰੇ ਦੇਸ਼ ਦਾ ਨਾਂ ਰੋਸ਼ਨ ਕਰਦਾ ਏ ਤਾਂ ਸਾਡਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਏ। ਜ਼ਰਾ ਯਾਦ ਕਰੋ ਵਾਤਾਵਰਣ ਦੇ ਰਹਿਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਉਹ ਅਲੌਕਿਕ ਯੋਗਦਾਨ, ਜਿਨ੍ਹਾਂ ਨੇ ਪਵਿੱਤਰ ਗੁਰਬਾਣੀ ਦੇ ਮਹਾਨ ਬਚਨ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਨੂੰ ਸਿਰਫ ਪੜ੍ਹਿਆ ਹੀ ਨਹੀਂ ਸਗੋਂ ਆਪਣੇ ਹੱਥਾਂ ਨਾਲ ਅਮਲੀ ਰੂਪ ਵੀ ਦਿੱਤਾ। ਬਿਨਾਂ ਕਿਸੇ ਸਰਕਾਰੀ ਬਜਟ, ਬਿਨਾਂ ਕਿਸੇ ਵੱਡੀ ਮਸ਼ੀਨਰੀ ਦੇ, ਕੇਵਲ ਸੰਗਤ ਦੀ ਨਿਸ਼ਕਾਮ ਕਾਰ ਸੇਵਾ ਤੇ ਸਿਦਕ ਨਾਲ 160 ਕਿਲੋਮੀਟਰ ਲੰਬੀ ਇਤਿਹਾਸਿਕ ਕਾਲੀ ਵੇਈ ਨਦੀ ਨੂੰ ਮੁੜ ਸੁਰਜੀਤ ਕਰਕੇ ਦੁਨੀਆ ਸਾਹਮਣੇ ਵਾਤਾਵਰਣ ਸੰਭਾਲ ਦੀ ਉਹ ਮਿਸਾਲ ਕਾਇਮ ਕੀਤੀ ਜਿਸ ਅੱਗੇ ਅੱਜ ਵਿਸ਼ਵ ਭਰ ਦੇ ਵਿਗਿਆਨੀ ਵੀ ਨਤਮਸਤਕ ਹੁੰਦੇ ਨੇ।
3: ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ। ਗੁਰਬਾਣੀ ਸੇ ਪ੍ਰੇਰਿਤ ਹੋਕਰ ਹਮ ਜਿਹ ਸੇਵਾ ਕਾ ਪਰਿਆਵਰਨ ਕੋ ਬਚਾਨੇ ਕਾ ਕਾਰਜ ਸ਼ੁਰੂ ਕੀਆ। ਇਸ ਮਾਡਲ ਕੋ ਭਾਰਤ ਸਰਕਾਰ ਨੇ ਗੰਗਾਪੁਰ ਅਡੋਪਟ ਕੀਆ, ਕਿਉਂਕਿ ਜੇ ਮਾਡਲ ਹਰ ਗਾਓ ਮੇ ਹਰ ਸ਼ਹਿਰ ਮੇ ਅਕੇਲਾ ਪੰਜਾਬ ਮੇ ਨਹੀਂ ਸਾਰੇ ਭਾਰਤ ਮੇ ਨਹੀਂ, ਇਹ ਪਾਕਿਸਤਾਨ, ਨੇਪਾਲ, ਫਿਲਪਾਈਨ, ਹੋਰ ਜਿਤਨੇ ਗਰਮ ਮੁਲਕ ਹੈ ਸਭ ਮੁਲਕ ਮੇ ਜੇ ਮਾਡਲ ਅਪਣਾਇਆ ਜਾ ਸਕਦਾ। ਦੋ ਹਜ਼ਾਰ ਮੇ ਪਵਿੱਤਰ ਵੇਈ ਕੀ ਸੇਵਾ ਕਾ ਕਾਰਜ ਆਰੰਭ ਹੁਆ, ਜਬ ਸੇ ਇਸਮੇ ਗਾਓ

0: मेडल भी मिलिया। वो जिथे भी जाते सन सफाई की जिम्मेवारी अपने मोडिया ते लै लेंदे सन।
1: जदों मैं व्याहां विच जांदा सी, लोग डिस्पोजेबल कपां विच पी के सुट देंदे सन, ते ए उन्हां नूं कहंदे सन कि इहनूं चुक के कूड़ेदान भी सुट्टो, इत्थे क्यों सुट जांदे हो। ए उन्हां दा सुभाअ सी, उह शुरू तों ही इस तरह दे सन।
0: 1996 विच रिटायरमेंट तों बाद इंदरजीत सिंह सिद्धू चंडीगढ़ आ गए। इंदरजीत सिंह सिद्धू ने देखिया कि जिस शहर नूं कदे देश दा सब तों वधिया योजनाबद्ध शहर मन्या जांदा सी, उस नूं सफाई दे मामले विच भारत के दो चोटी दे शहरां विच भी नहीं गिणिया जांदा। ए उनां दे लई बहुत अजीब सी, क्योंकि उनां ने चंडीगढ़ विच अपना घर नहीं बनाया सी, सगों उनां ने चंडीगढ़ नूं अपना घर बनाया सी। इंदरजीत सिंह सिद्धू ने इकल्ले अते नियमित तौर ते सड़कां तों गंदगी साफ करनी शुरू कर दित्ती।
2: हौली हौली ए समस्या होर वधदी गई। कूड़े नूं चक्कण विच ज्यादा समां दित्ता, सैर करन नूं घट समां, फिर मैं सैर बिल्कुल बंद कर दित्ती, सिर्फ कूड़ा चकना ही याद रहा।
0: एक रिटायर्ड डीआईजी नूं खुद गलियां साफ करदे देखना बहुतियां नूं अजीब लग्या। कुछ लोकां ने मजाक उड़ाया, जबकि कुछ हैरान रह गए।
1: मेरे दोस्त हन ओह कदे कदे जदों मैनूं मिलण आउंदे हन ते कहंदे हन, जे असीं तेरे गुआंढ विच नहीं हुंदे तां असीं इह इत्थे ही सुट दिंदे। हुण सानूं लगदा है कि तेरे पिता जी नूं चुक रहे हन, इस लई इस नूं इत्थे नहीं सुटदे।
0: ਉਹਨਾਂ ਨੂੰ ਕੂੜਾ ਚੁੱਕਦੇ ਦੇਖ ਕੇ ਹੱਥਾਂ ਵਿੱਚ ਦਸਤਾਨੇ ਪਾਉਣ ਲਈ ਲੋਕ ਸਲਾਹ ਦੇਣ ਤਾਂ ਆਏ, ਪਰ ਕੋਈ ਵੀ ਹੱਥ ਬਣਾਉਣ ਨਹੀਂ ਆਇਆ। ਪਰ ਉਹ ਆਪਣਾ ਫਰਜ਼ ਸਮਝਦੇ ਹੋਏ ਬਿਨਾਂ ਕਿਸੇ ਹੰਕਾਰ ਜਾਂ ਝਿਜਕ ਦੇ ਸਫਾਈ ਕਰਦੇ ਰਹੇ।
2: ਮੈਂ ਇਹਨਾਂ ਗਲੀਆਂ, ਪਾਰਕਾਂ, ਜਨਤਕ ਥਾਵਾਂ ਨੂੰ ਸਾਫ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਤਾਂ ਕਿ ਲੋਕ ਇਹ ਦੇਖਣ ਕਿ ਇਸ ਉਮਰ 'ਚ ਵੀ ਇਹ ਆਪਣੇ ਖਾਲੀ ਹੱਥਾਂ ਨਾਲ ਕੰਮ ਕਰ ਰਿਹਾ ਹੈ। ਸਾਨੂੰ ਇਸ ਦੇ ਨਾਲ ਜੁੜਨਾ ਚਾਹੀਦਾ ਹੈ।
1: ਜਦੋਂ ਇਹਨਾਂ ਨੂੰ ਪਦਮ ਸ਼੍ਰੀ ਮਿਲਿਆ ਤਾਂ ਉਹੀ ਲੋਕ ਜੋ ਮੈਨੂੰ ਪੁੱਛਦੇ ਸਨ, ਯਾਰ ਤੇਰੇ ਪਿਤਾ ਜੀ ਕੀ ਕਰ ਰਹੇ ਨੇ, ਮੈਂ ਉਹਨਾਂ ਦੇ ਵਿਹਾਰ ਵਿੱਚ ਤਬਦੀਲੀ ਦੇਖੀ ਹੈ। ਮੈਨੂੰ ਸੱਚਮੁੱਚ ਉਹਨਾਂ ਤੇ ਮਾਣ ਹੈ।
0: ਸਰਦਾਰ ਇੰਦਰਜੀਤ ਸਿੰਘ ਸਿੱਧੂ, ਪਦਮ ਸ਼੍ਰੀ 2026, ਕੋਟੀ ਕੋਟੀ ਨਮਸਕਾਰ।
3: ਪਰ ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਇਹ ਵੱਡਾ ਬਦਲਾ ਆਇਆ ਕਿਵੇਂ? ਆਖਿਰ ਉਹ ਕਿਹੜੀ ਚਾਬੀ ਸੀ ਜਿਸ ਨੇ ਰਾਸ਼ਟਰਪਤੀ ਭਵਨ ਦੇ ਬੰਦ ਦਰਵਾਜ਼ੇ ਆਮ ਨਾਗਰਿਕਾਂ ਲਈ ਖੋਲ ਦਿੱਤੇ? ਇਸ ਦਾ ਜਵਾਬ ਹੈ ਡਿਜੀਟਲ ਇੰਡੀਆ ਤੇ ਜਨ ਭਾਗੀਦਾਰੀ। ਪਹਿਲਾਂ ਪਦਮ ਪੁਰਸਕਾਰਾਂ ਦੀ ਚੋਣ ਪ੍ਰਕਿਰਿਆ ਬੰਦ ਕਮਰਿਆਂ ਵਿੱਚ ਹੁੰਦੀ ਸੀ। ਕੌਣ ਕਿਸਦਾ ਨਾਂ ਸਿਫਾਰਿਸ਼ ਕਰ ਰਿਹਾ ਹੈ, ਕਿਸ ਆਧਾਰ ਤੇ ਫੈਸਲਾ ਹੋ ਰਿਹਾ ਹੈ, ਇਹ ਕਿਸੇ ਨੂੰ ਨਹੀਂ ਸੀ ਪਤਾ ਹੁੰਦਾ। ਪਰ ਸਰਕਾਰ ਨੇ ਰਾਸ਼ਟਰੀ ਪੁਰਸਕਾਰ ਪੋਰਟਲ awards.gov.in ਦੀ ਸ਼ੁਰੂਆਤ ਕੀਤੀ। ਇਸ ਪੋਰਟਲ ਦੀ ਖੂਬੀ ਇਹ ਹੈ ਕਿ ਇਸਨੇ ਨਾਮਜ਼ਦਗੀ ਦੇ ਅਧਿਕਾਰ ਨੂੰ ਆਮ ਜਨਤਾ ਦੇ ਹੱਥ ਵਿੱਚ ਸੌਂਪ ਦਿੱਤਾ। ਅੱਜ ਤੁਸੀਂ, ਮੈਂ ਜਾਂ ਕੋਈ ਵੀ ਨਾਗਰਿਕ ਘਰ ਬੈਠੇ ਆਪਣੇ ਮੋਬਾਈਲ ਫੋਨ ਰਾਹੀਂ ਕਿਸੇ ਵੀ ਅਜਿਹੇ ਇਨਸਾਨ ਦੀ ਨਾਮਜ਼ਦਗੀ ਦਾਖਲ ਕਰ ਸਕਦਾ ਹੈ ਜਿਸਨੇ ਸਮਾਜ ਲਈ ਨਿਸਵਾਰਥ ਕੰਮ ਕੀਤਾ ਹੋਵੇ। ਤੁਹਾਨੂੰ ਸਿਰਫ ਉਸ ਵਿਅਕਤੀ ਦੇ ਕੰਮ ਦਾ ਵੇਰਵਾ, ਕੁਝ ਤਸਵੀਰਾਂ ਜਾਂ ਸਬੂਤ ਅਪਲੋਡ ਕਰਨੇ ਪੈਂਦੇ ਨੇ। ਇਸ ਦਾ ਨਤੀਜਾ ਕੀ ਨਿਕਲਿਆ? ਨਤੀਜਾ ਇਹ ਨਿਕਲਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਨਾਮਜ਼ਦਗੀਆਂ ਦੀ ਗਿਣਤੀ ਕੁਝ ਹਜ਼ਾਰਾਂ ਤੋਂ ਵੱਧ ਕੇ ਲੱਖਾਂ ਤੱਕ ਪਹੁੰਚ ਗਈ। ਤੇ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਹੁਣ ਅਣਗੌਲੇ ਹੀਰਿਆਂ ਨੂੰ ਲੱਭਣ ਲਈ ਖੁਦ ਸਰਕਾਰੀ ਟੀਮਾਂ ਜ਼ਮੀਨੀ ਪੱਧਰ ਤੇ ਖੋਜ ਕਰਦੀਆਂ ਨੇ। ਪੀਪਲਸ ਪਦਮਾ ਨੇ ਦੇਸ਼ ਦੇ ਨੌਜਵਾਨਾਂ ਦੇ ਸਾਹਮਣੇ ਨਵੇਂ ਰੋਲ ਮਾਡਲ ਖੜੇ ਕੀਤੇ ਨੇ। ਅੱਜ ਦਾ ਨੌਜਵਾਨ ਜਦੋਂ ਆਪਣੀ ਉਮਰ ਦੇ ਆਖਰੀ ਪੜਾਅ 'ਚ ਪਹੁੰਚ ਕੇ ਵੀ ਨਿਸ਼ਕਾਮ ਭਾਵ ਨਾਲ ਕੁਦਰਤ ਦੀ ਸੰਭਾਲ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਦੇਸ਼ ਦੇ ਸਰਵਉੱਚ ਮੰਚ ਤੇ ਸਨਮਾਨਿਤ ਹੁੰਦਿਆਂ ਦੇਖਦਾ ਏ ਤਾਂ ਉਸਦੇ ਦਿਲ ਵਿੱਚ ਕੁਦਰਤ ਪ੍ਰਤੀ ਅਥਾਹ ਪਿਆਰ ਜਾਗਦਾ ਏ। ਜਦੋਂ ਉਹ ਦੇਸ਼ ਦੇ ਦੂਰ ਦੁਰਾਡੇ, ਬਰਫੀਲੇ ਜਾਂ ਪਛੜੇ ਇਲਾਕਿਆਂ ਵਿੱਚ ਬੱਚਿਆਂ ਦੇ ਭਵਿੱਖ ਨੂੰ ਰੋਸ਼ਨ ਕਰਨ ਵਾਲੇ ਗੁਮਨਾਮ ਰਹਿਬਰਾਂ ਨੂੰ ਦੇਸ਼ ਦਾ ਵੱਡਾ ਨਾਗਰਿਕ ਸਨਮਾਨ ਲੈਂਦੇ ਦੇਖਦਾ ਏ ਤਾਂ ਉਸਨੂੰ ਸਮਝ ਆਉਂਦੀ ਏ ਕਿ ਸਫਲਤਾ ਸਿਰਫ ਵੱਡੀਆਂ ਨੌਕਰੀਆਂ ਜਾਂ ਧਨ ਦੌਲਤ ਦਾ ਨਾਮ ਨਹੀਂ, ਸਗੋਂ ਲੋਕਾਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਭਰਨ ਦਾ ਨਾਮ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਵੀ ਆਪਣੇ ਆਲੇ ਦੁਆਲੇ ਅੱਖਾਂ ਖੋਲ੍ਹ ਕੇ ਦੇਖੀਏ। ਸਾਡੇ ਮੁਹੱਲੇ ਵਿੱਚ, ਸਾਡੇ ਪਿੰਡ ਵਿੱਚ, ਸਾਡੇ ਸ਼ਹਿਰ ਦੇ ਕਿਸੇ ਕੋਨੇ ਵਿੱਚ ਕੋਈ ਅਜਿਹਾ ਨਿਸ਼ਕਾਮ ਸੇਵਕ ਜ਼ਰੂਰ ਹੋਏਗਾ जो शायद पिछले कई दहाकियां तो चुप

0: ਚਾਪ ਸਮਾਜ ਭਲਾਈ ਦੇ ਕੰਮਾਂ 'ਚ ਜੁਟਿਆ ਹੋਵੇ। ਕੋਈ ਅਜਿਹਾ ਵਾਤਾਵਰਣ ਪ੍ਰੇਮੀ ਹੋਏਗਾ ਜੋ ਰੁੱਖਾਂ ਪਾਣੀਆਂ ਨੂੰ ਬਚਾ ਰਿਹਾ ਹੋਵੇ, ਜਾਂ ਕੋਈ ਅਜਿਹਾ ਦਾਨੀ ਹੋਏਗਾ ਜੋ ਬੇਸਹਾਰਾ ਜਿੰਦੜੀਆਂ ਦਾ ਸਹਾਰਾ ਬਣਿਆ ਹੋਵੇ। ਉਹ ਸ਼ਾਇਦ ਕਦੇ ਵੱਡੇ ਸ਼ਹਿਰਾਂ ਤੱਕ ਨਾ ਪਹੁੰਚ ਸਕਣ, ਸ਼ਾਇਦ ਉਹਨਾਂ ਨੂੰ ਆਨਲਾਈਨ ਫਾਰਮ ਭਰਨਾ ਵੀ ਨਾ ਆਉਂਦਾ ਹੋਵੇ, ਪਰ ਇਹ ਤੁਹਾਡਾ ਤੇ ਸਾਡਾ ਨਾਗਰਿਕ ਫਰਜ਼ ਬਣਦਾ ਏ ਕਿ ਜਦੋਂ ਵੀ ਪਦਮ ਪੁਰਸਕਾਰਾਂ ਦੀਆਂ ਨਾਮਜ਼ਦਗੀਆਂ ਸ਼ੁਰੂ ਹੋਣ ਤਾਂ ਸਰਕਾਰ ਵੱਲੋਂ ਬਣਾਏ ਗਏ ਰਾਸ਼ਟਰੀ ਪੁਰਸਕਾਰ ਪੋਰਟਲ ਤੇ ਅਸੀਂ ਉਹਨਾਂ ਦੀ ਪ੍ਰੇਰਣਾਦਾਇਕ ਕਹਾਣੀ ਜ਼ਰੂਰ ਲਿਖ ਕੇ ਭੇਜੀਏ, ਕਿਉਂਕਿ ਪੀਪਲਸ ਪਦਮਾਂ ਦੀ ਇਹ ਸ਼ਾਨਦਾਰ ਸਰਕਾਰੀ ਪਹਿਲ ਉਦੋਂ ਹੀ ਸੱਚੇ ਅਰਥਾਂ ਵਿੱਚ ਕਾਮਯਾਬ ਹੋਏਗੀ ਜਦੋਂ ਦੇਸ਼ ਦੇ ਹਰ ਅਣਗੌਲੇ ਨਾਇਕ ਨੂੰ ਉਸਦਾ ਬਣਦਾ ਸਨਮਾਨ ਤੇ ਹੱਕ ਮਿਲੇਗਾ।
1: ਹੁਣ ਤੁਸੀਂ ਸੁਣ ਰਹੇ ਸੀ ਜਨ ਸੇਵਾ ਤੋਂ ਦੇਸ਼ ਸੇਵਾ ਲੜੀ ਤਹਿਤ ਵਿਸ਼ੇਸ਼ ਪ੍ਰੋਗਰਾਮ ਪੀਪਲਸ ਪਦਮਾ, ਭਾਰਤ ਦੀ ਰਾਸ਼ਟਰੀ ਪਛਾਣ ਦੀ ਨਵੀਂ ਪਰਿਭਾਸ਼ਾ। ਪੇਸ਼ ਕਰ ਰਹੇ ਸਨ ਪੂਨਮ, ਪੇਸ਼ਕਸ਼ ਪ੍ਰਤਿਸ਼ਠਾ ਜੈਨ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਹੁਣ ਸੁਣਦੇ ਹਾਂ ਜੁਬਿਨ ਨੌਟਿਆਲ ਦੀ ਆਵਾਜ਼ ਦੇ ਵਿੱਚ ਇੱਕ ਦੇਸ਼ ਭਗਤੀ ਗੀਤ।

0: ਹੁਣ ਤੁਸੀਂ ਸੁਣ ਰਹੇ ਸੀ ਜੁਬਿਨ ਨੌਟਿਆਲ ਦੀ ਆਵਾਜ਼ ਦੇ ਵਿੱਚ ਇੱਕ ਦੇਸ਼ ਭਗਤੀ ਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8:30 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਖ਼ਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਲਮੀ ਅਨਿਸ਼ਚਿਤਤਾ ਦੇ ਬਾਵਜੂਦ ਭਾਰਤ ਦਾ ਆਰਥਿਕ ਵਿਕਾਸ ਮਜ਼ਬੂਤ ਨੀਂਹ 'ਤੇ ਟਿਕਿਆ ਹੋਇਆ ਹੈ। ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਡਾਕਟਰ ਐਲ ਮੁਰਗਨ ਨੇ ਆਪਣੇ ਅਹੁਦੇ ਅਤੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਯੂਪੀਆਈ ਰਾਹੀਂ ਗਾਹਕ ਤੋਂ ਵਪਾਰੀ ਦਰਮਿਆਨ 2000 ਰੁਪਏ ਤੋਂ ਵੱਧ ਦੇ ਲੈਣ ਦੇਣ ਲਈ ਯੂਪੀਆਈ ਮਰਚੈਂਟ ਡਿਸਕਾਊਂਟ ਰੇਟ ਹੁਣ ਦੀਵਾਲੀ ਤੋਂ ਬਾਅਦ ਲਾਗੂ ਕੀਤਾ ਜਾਏਗਾ। ਭਾਰਤ ਨੇ ਦੁਹਰਾਇਆ ਕਿ ਲੱਦਾਖ ਭਾਰਤ ਦਾ ਇੱਕ ਅਟੁੱਟ ਹਿੱਸਾ ਹੈ ਅਤੇ ਚੀਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਇਨਕਾਰ ਇਸ ਸਥਾਪਿਤ ਤੱਥ ਨੂੰ ਬਦਲ ਨਹੀਂ ਸਕਦਾ। ਅਤੇ ਭਾਰਤੀ ਜਨਤਾ ਪਾਰਟੀ ਨੇ ਇਲਜ਼ਾਮ ਲਾਇਆ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ SIR ਦੇ ਮੁੱਦੇ 'ਤੇ ਦੇਸ਼ ਨੂੰ ਗੁੰਮਰਾਹ ਕਰ ਰਹੇ ਨੇ।

0: ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਨੇ ਆਪਣੇ ਸ਼ਾਸਨ ਦ੍ਰਿਸ਼ਟੀਕੋਣ ਅਤੇ ਕਾਰਜ ਸੱਭਿਆਚਾਰ ਵਿੱਚ ਸ਼ਕਤੀ ਤੋਂ ਸ਼ਕਤੀ ਕਰਨ ਦੇ ਸਿਧਾਂਤ ਨੂੰ ਅਪਣਾਇਆ ਹੈ। ਨਵੀਂ ਦਿੱਲੀ ਵਿੱਚ ਬਲੂਮਬਰਗ ਨਿਊ ਇਕਾਨਮੀ ਫੋਰਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਤਰੱਕੀ ਸਮੂਹਕ ਵਿਕਾਸ ਅਤੇ ਸਾਂਝੇ ਮੌਕਿਆਂ 'ਤੇ ਟਿਕੀ ਹੋਈ ਹੈ। ਉਨ੍ਹਾਂ ਕਿਹਾ ਕਿ ਤਾਕਤ ਸਿਰਫ ਕੁਝ ਲੋਕਾਂ ਨੂੰ ਅੱਗੇ ਵਧਾਉਣ ਦੀ ਯੋਗਤਾ ਨਹੀਂ ਹੈ, ਸਗੋਂ ਇਹ ਦੂਜਿਆਂ ਨੂੰ ਸਮਰੱਥ ਬਣਾਉਣ ਦੀ ਯੋਗਤਾ ਵੀ ਹੈ।
1: Today, technology is power, data is power, knowledge is power, innovation is power. Lekin saathiyon, asli sawal yeh nahi hai ki power kiske paas hai, balki sawal yeh hai ki iska use kaise ho raha hai. Yahin se ek naya vichar janm leta hai aur yeh vichar hai power to empower. पावर टू कंट्रोल से आगे पावर टू एनेबल, पावर टू कॉम्पीट से आगे पावर टू कोलैबोरेट, पावर टू सक्सीड से आगे पावर टू हेल्प अदर सक्सीड।
0: प्रधानमंत्री ने कहा कि विश्वव्यापी अनिश्चितता के बावजूद भारत का आर्थिक विकास मजबूत नींव पर टिका हुआ है। उन्होंने कहा कि मौजूदा वित्तीय साल की पहली तिमाही में जीडीपी वाधा दर 7.8% रही। श्री मोदी ने कहा कि आज भारत का विदेशी मुद्रा भंडार 700 अरब डॉलर तो वध है और बैंकिंग प्रणाली दहाकों में अपनी सब तो मजबूत स्थिति में है। प्रधानमंत्री ने कहा कि भारत की सुधार एक्सप्रैस तेज रफ्तार नाल अगे वध रही है। श्री मोदी ने कहा कि 21वीं सदी में भारत की तरक्की सारे के नाल अगे वधन अते सारे नूं इकट्ठे लियाउण की कहानी है। उन्होंने कहा कि जदों भी दुनिया नूं एक मजबूत थम की लोड़ हुंदी है तां भारत अपनी जिम्मेवारी नूं समझते हुए मदद का हथ वधाउंदा है।
1: 21st century में भारत की प्रगति सबके साथ मिलकर सबको साथ लेकर आगे बढ़ने की कहानी है। जब दुनिया को एफोर्डेबल मेडिसिन की जरूरत होती है तो हर 5 में से 1 जेनरिक मेडिसिन भारत से आती है। जब डिजिटल आइडेंटिटी और पेमेंट के सॉल्यूशन चाहिए तो भारत में विकसित मॉडल दिखता है। ये स्पष्ट है कि जब भी दुनिया को एक स्टेडी पिलर की जरूरत होती है तो भारत अपना दायित्व समझते हुए हाथ आगे बढ़ाता है। वी डू नॉट ग्रो एट एनीवन्स कॉस्ट, वी ग्रो विद द वर्ल्ड एंड फॉर द वर्ल्ड।
0: श्री मोदी ने कहा कि आज भारत में 2000 तो वध ग्लोबल कंपीटेंस सेंटर ने जो दुनिया भर दी कंपनियों को सेवाएं प्रदान करते हैं। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ 66ਵੇਂ ਨੈਸ਼ਨਲ ਡਿਫੈਂਸ ਕਾਲਜ ਕੋਰਸ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਤੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਤੇਜ਼ੀ ਨਾਲ ਬਦਲ ਰਿਹਾ ਸੁਰੱਖਿਆ ਤੇ ਤਕਨੀਕੀ ਦ੍ਰਿਸ਼ ਨਵੀਆਂ ਤੇ ਗੁੰਝਲਦਾਰ ਚੁਣੌਤੀਆਂ ਪੇਸ਼ ਕਰ ਰਿਹਾ ਹੈ। ਰਾਸ਼ਟਰਪਤੀ ਨੇ ਬਿਹਤਰ ਤਿਆਰੀ, ਰਣਨੀਤਿਕ ਦੂਰਦਰਸ਼ਤਾ ਅਤੇ ਬਦਲਦੇ ਹਾਲਾਤ ਨਾਲ ਢਲਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਧੁਨਿਕ ਯੁੱਧ ਤਕਨਾਲੋਜੀਆਂ ਰਵਾਇਤੀ ਖੇਤਰਾਂ ਦੇ ਨਾਲ ਨਾਲ ਸਾਈਬਰ ਸੁਰੱਖਿਆ, ਪੁਲਾੜ ਤਕਨਾਲੋਜੀ ਅਤੇ ਬਾਇਓਟੈਕਨੋਲੋਜੀ ਤੱਕ ਫੈਲ ਗਈਆਂ ਨੇ। ਉਨ੍ਹਾਂ ਕਿਹਾ ਕਿ ਵਿਗਿਆਨ, ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਗਤੀਵਿਧੀਆਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਵੱਧ ਹੋ ਰਹੀ ਹੈ। ਸੂਚਨਾ ਤੇ ਪ੍ਰਸਾਰਣ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਡਾ. ਐਲ. ਮੁਰੂਗਨ ਨੇ ਆਪਣੇ ਅਹੁਦੇ ਤੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਇੱਕ ਪੱਤਰ ਵਿੱਚ ਡਾ. ਮੁਰੂਗਨ ਨੇ ਕਿਹਾ ਹੈ ਕਿ ਇੱਕ ਦਿਹਾੜੀ ਮਜ਼ਦੂਰ ਦੇ ਘਰ ਤੋਂ ਕੇਂਦਰੀ ਮੰਤਰੀ ਮੰਡਲ ਵਿੱਚ ਸੇਵਾ ਕਰਨ ਤੱਕ ਦਾ ਉਹਨਾਂ ਦਾ ਸਫ਼ਰ ਉਹਨਾਂ ਦੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਰਿਹਾ ਹੈ। ਉਹਨਾਂ ਕਿਹਾ ਕਿ ਉਹ ਹੁਣ ਜ਼ਮੀਨੀ ਪੱਧਰ 'ਤੇ ਵਾਪਸ ਜਾਣਾ ਚਾਹੁੰਦੇ ਨੇ ਅਤੇ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਤਾਮਿਲਨਾਡੂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਮਾਂ ਸਮਰਪਿਤ ਕਰਨਾ ਚਾਹੁੰਦੇ ਨੇ।
2: I want to strengthen my party to Tamil Nadu.
3: मैं तमिलनाडु में पार्टी को मजबूत करना चाहता हूं और 2029 के चुनाव की तैयारी के लिए जमीन तैयार करना चाहता हूं। प्रधानमंत्री ने हमेशा तमिल गौरव को वैश्विक स्तर पर पहुंचाया है। मैंने प्रधानमंत्री से अनुरोध किया है कि मुझे मंत्री पद से मुक्त कर तमिलनाडु भेजा जाए ताकि मैं वहां पार्टी को मजबूत करने के लिए काम कर सकूं।
2: To strengthen the party.
0: ਉਨ੍ਹਾਂ ਕਿਹਾ ਕਿ ਪਾਰਟੀ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਤੋਂ ਉਨ੍ਹਾਂ ਨੂੰ ਮਿਲੇ ਸਮਰਥਨ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ @AIRRN ਜਲੰਧਰ। UPI ਰਾਹੀਂ ਗਾਹਕ ਤੋਂ ਵਪਾਰੀ ਦਰਮਿਆਨ 2000 ਰੁਪਏ ਤੋਂ ਵੱਧ ਦੇ ਲੈਣ ਦੇਣ ਲਈ UPI ਮਰਚੈਂਟ ਡਿਸਕਾਊਂਟ ਰੇਟ ਦੀਵਾਲੀ ਤੋਂ ਬਾਅਦ ਲਾਗੂ ਕੀਤਾ ਜਾਏਗਾ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ NPCI ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ UPI ਅਤੇ ਸੇਵਾ ਸੰਚਾਲਨ ਕਮੇਟੀ ਨੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ ਤਰੀਕ ਦਾ ਐਲਾਨ ਵੱਖਰੇ ਤੌਰ ਤੇ ਕੀਤਾ ਜਾਏਗਾ। ਸਾਰੇ ਵਿਅਕਤੀ ਤੋਂ ਵਿਅਕਤੀ UPI ਲੈਣ ਦੇਣ ਮੁਫ਼ਤ ਰਹਿਣਗੇ। MDR ਚਾਰਜ ਗਾਹਕ ਤੋਂ ਵਪਾਰੀ ਤੱਕ 2000 ਰੁਪਏ ਤੋਂ ਵੱਧ ਦੇ ਲੈਣ ਦੇਣ 'ਤੇ ਲਾਗੂ ਹੋਏਗਾ।

0: ਨਾਲ ਗਾਹਕ ਤੋਂ ਵਪਾਰੀ ਯੂ ਪੀ ਆਈ ਲੈਣ ਦੇਣ ਦਾ ਲਗਭਗ 96% ਹਿੱਸਾ ਪ੍ਰਭਾਵਿਤ ਨਹੀਂ ਹੋਏਗਾ। ਭਾਰਤ ਨੇ ਦੁਹਰਾਇਆ ਕਿ ਲੱਦਾਖ ਭਾਰਤ ਦਾ ਇੱਕ ਨਿਖੜਵਾਂ ਅਤੇ ਟੁੱਟ ਅੰਗ ਹੈ ਅਤੇ ਚੀਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਇਨਕਾਰ ਇਸ ਸਥਾਪਿਤ ਹਕੀਕਤ ਨੂੰ ਬਦਲ ਨਹੀਂ ਸਕਦਾ। ਲੱਦਾਖ ਬਾਰੇ ਚੀਨ ਦੀਆਂ ਹਾਲੀਆ ਟਿੱਪਣੀਆਂ ਦੇ ਸੰਬੰਧ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਦੀ ਪ੍ਰੈਸ ਰਿਲੀਜ਼ ਸਪਸ਼ਟ ਹੈ। ਰਿਲੀਜ਼ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ 28 ਸਥਾਨਾਂ ਦੀ ਪਛਾਣ ਸਰਵੇ ਆਫ ਇੰਡੀਆ ਦੇ ਨਕਸ਼ੇ 'ਚ ਮਾਨਕ ਸਥਾਨ ਅਤੇ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਨਾਵਾਂ ਨੂੰ ਸੂਚੀਬੱਧ ਕੀਤੀ ਗਈ ਹੈ। ਇਹ ਕੰਮ ਲੱਦਾਖ ਪ੍ਰਸ਼ਾਸਨ ਅਤੇ ਸਥਾਨਕ ਧਿਰਾਂ ਨਾਲ ਸਲਾਹ ਮਸ਼ਵਰੇ ਰਾਹੀਂ ਕੀਤਾ ਗਿਆ। ਸ੍ਰੀ ਜੈਸਵਾਲ ਨੇ ਕਿਹਾ ਕਿ ਅਧਿਕਾਰਤ ਨਕਸ਼ੇ 'ਚ ਇਹਨਾਂ ਸਥਾਨਾਂ ਨੂੰ ਸ਼ਾਮਲ ਕਰਨ ਦਾ ਉਦੇਸ਼ ਉਹਨਾਂ ਦੀ ਸਟੀਕ ਪਛਾਣ ਨੂੰ ਯਕੀਨੀ ਬਣਾਉਣਾ ਅਤੇ ਆਮ ਲੋਕਾਂ 'ਚ ਉਹਨਾਂ ਬਾਰੇ ਜਾਗਰੂਕਤਾ ਵਧਾਉਣਾ ਹੈ। ਪੰਜਾਬ ਦੇ ਮਾਨਸਾ ਵਿੱਚ ਅੱਜ ਦਿਨ ਦਿਹਾੜੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਚੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਹੱਤਿਆ ਇੱਕ ਕੈਮਿਸਟ ਵੱਲੋਂ ਕੀਤੀ ਗਈ ਜਿਸ ਕੋਲ ਉਹ ਕਥਿਤ ਤੌਰ 'ਤੇ ਨਸ਼ੇ ਵੇਚਣ ਬਾਰੇ ਇਤਰਾਜ਼ ਜਤਾਉਣ ਲਈ ਗਿਆ ਸੀ। ਨਸ਼ਾ ਵਿਰੋਧੀ ਕਾਰਕੁਨ ਅਤੇ ਉਸਦੇ ਸਾਥੀਆਂ ਨਾਲ ਹੋਈ ਬਹਿਸ ਦੌਰਾਨ ਕੈਮਿਸਟ ਨੇ ਪਰਵਿੰਦਰ 'ਤੇ ਗੋਲੀ ਚਲਾ ਦਿੱਤੀ। ਉਸ ਨੂੰ 3 ਗੋਲੀਆਂ ਲੱਗੀਆਂ। ਉਸ ਨੂੰ ਸਿਵਲ ਹਸਪਤਾਲ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੀਜੇਪੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਅਮਨ ਕਾਨੂੰਨ ਦੀ ਵਿਗੜਦੀ ਹਾਲਤ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਹੈ ਕਿ ਇੱਕ ਨਸ਼ਾ ਵਿਰੋਧੀ ਕਾਰਕੁਨ ਦੀ ਹੱਤਿਆ ਹੈਰਾਨ ਕਰਨ ਵਾਲੀ ਹੈ ਅਤੇ ਆਮ ਆਦਮੀ ਪਾਰਟੀ ਸਰਕਾਰ ਅਧੀਨ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਚਿੰਤਾਜਨਕ ਸਥਿਤੀ ਨੂੰ ਉਜਾਗਰ ਕਰਦੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨਸ਼ਾ ਮੁਕਤ ਪੰਜਾਬ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ। ਅੱਜ ਜੋ ਲੋਕ ਨਸ਼ਿਆਂ ਵਿਰੁੱਧ ਖੜ੍ਹੇ ਨੇ ਉਹ ਖੁਦ ਖਤਰੇ 'ਚ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਪੁੱਛਿਆ ਕਿ ਜੇਕਰ ਡਰੱਗ ਮਾਫੀਆ ਨਾਲ ਲੜਨ ਵਾਲੇ ਸੁਰੱਖਿਅਤ ਨਹੀਂ ਨੇ ਤਾਂ ਪੰਜਾਬ ਵਿੱਚ ਕੌਣ ਸੁਰੱਖਿਅਤ ਹੈ। ਪੰਜਾਬ ਬੀਜੇਪੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਇਸ ਮਾਮਲੇ ਦੀ CBI ਜਾਂਚ ਕਰਨ ਲਈ ਪੱਤਰ ਲਿਖਿਆ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਹੈ ਕਿ ਇੱਕ ਵਿਕਸਿਤ ਭਾਰਤ ਲਈ ਸਿਹਤਮੰਦ, ਸਮਰੱਥ ਅਤੇ ਨਸ਼ਾ ਮੁਕਤ ਨੌਜਵਾਨਾਂ ਦੀ ਲੋੜ ਹੈ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਦੇ ਮੁੱਦੇ 'ਤੇ ਦੇਸ਼ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਾਇਆ ਹੈ। ਅੱਜ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਬੀਜੇਪੀ ਨੇਤਾ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਕਾਂਗਰਸ ਪਾਰਟੀ ਚੋਣ ਕਮਿਸ਼ਨ ਦੇ ਕੰਮਕਾਜ 'ਤੇ ਸਵਾਲ ਉਠਾ ਰਹੀ ਹੈ ਪਰ ਉਹ ਆਪਣੇ ਕਾਰਜਕਾਲ ਦੌਰਾਨ ਕਮਿਸ਼ਨ ਦੀ ਕਾਰਜ ਪ੍ਰਣਾਲੀ ਨਹੀਂ ਦੇਖਦੀ। ਸ੍ਰੀ ਗੋਇਲ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਪਾਰਟੀ ਦਾ ਚੋਣ ਕਮਿਸ਼ਨਰਾਂ ਨੂੰ ਰਾਜਨੀਤਿਕ ਲਾਭ ਪਹੁੰਚਾਉਣ ਦਾ ਇਤਿਹਾਸ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਰਾਸ਼ਟਰੀ ਲੋਕਤੰਤਰੀ ਗੱਠਜੋੜ ਸਰਕਾਰ ਨੇ ਸੰਵਿਧਾਨਕ ਸੰਸਥਾਵਾਂ ਅਤੇ ਚੋਣ ਕਮਿਸ਼ਨ ਨੂੰ ਪੂਰੀ ਖੁਦਮੁਖਤਿਆਰੀ ਦਿੱਤੀ ਹੈ। ਕੇਂਦਰੀ ਮੰਤਰੀ ਅਤੇ ਸੀਨੀਅਰ JDU ਨੇਤਾ ਰਾਜੀਵ ਰੰਜਨ ਸਿੰਘ ਨੇ ਕਾਂਗਰਸ ਪਾਰਟੀ 'ਤੇ ਦੇਸ਼ ਵਿੱਚ ਅਰਾਜਕਤਾ ਫੈਲਾਉਣ ਦਾ ਇਲਜ਼ਾਮ ਲਾਇਆ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਲਮੀ ਅਨਿਸ਼ਚਿਤਤਾ ਦੇ ਬਾਵਜੂਦ ਭਾਰਤ ਦਾ ਆਰਥਿਕ ਵਿਕਾਸ ਮਜ਼ਬੂਤ ਨੀਂਹ 'ਤੇ ਟਿਕਿਆ ਹੋਇਆ ਹੈ। ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਬਾਰੇ ਰਾਜ ਮੰਤਰੀ ਡਾਕਟਰ LMurugan ਨੇ ਆਪਣੇ ਅਹੁਦੇ ਅਤੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। UPI ਰਾਹੀਂ ਗਾਹਕਾਂ ਤੋਂ ਵਪਾਰੀ ਦਰਮਿਆਨ 2,000 ਰੁਪਏ ਤੋਂ ਵੱਧ ਦੇ ਲੈਣ ਦੇਣ ਲਈ UPI ਮਰਚੈਂਟ ਡਿਸਕਾਊਂਟ ਰੇਟ ਹੁਣ ਦੀਵਾਲੀ ਤੋਂ ਬਾਅਦ ਲਾਗੂ ਕੀਤਾ ਜਾਏਗਾ। ਭਾਰਤ ਨੇ ਦੁਹਰਾਇਆ ਕਿ ਲੱਦਾਖ ਭਾਰਤ ਦਾ ਇੱਕ ਟੁੱਟ ਹਿੱਸਾ ਹੈ ਅਤੇ ਚੀਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਇਨਕਾਰ ਇਸ ਸਥਾਪਿਤ ਤੱਥ ਨੂੰ ਬਦਲ ਨਹੀਂ ਸਕਦਾ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8:40 ਹੋ ਚੁੱਕੇ ਨੇ। ਆਹ ਹੁਣ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਪੰਜਾਬੀ ਗੀਤ।

ਹੁਣ ਤੁਸੀਂ ਸੁਣ ਰਹੇ ਸੀ ਨਿਰਧਾਰਿਤ ਰਾਗਾਂ ਤੇ ਆਧਾਰਿਤ ਸ਼ਬਦ ਕੀਰਤਨ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 10 ਵੱਜ ਚੁੱਕੇ ਨੇ। ਹੁਣ ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਲਮੀ ਅਨਿਸ਼ਚਿਤਤਾ ਦੇ ਬਾਵਜੂਦ ਭਾਰਤ ਦਾ ਆਰਥਿਕ ਵਿਕਾਸ ਮਜ਼ਬੂਤ ਨੀਂਹ ਤੇ ਟਿਕਿਆ ਹੋਇਆ ਹੈ। ਸੂਚਨਾ ਤੇ ਪ੍ਰਸਾਰਣ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਡਾ. ਐਲ ਮੁਰੂਗਨ ਨੇ ਆਪਣੇ ਅਹੁਦੇ ਅਤੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। UPI ਰਾਹੀਂ ਗਾਹਕ ਤੋਂ ਵਪਾਰੀ ਦਰਮਿਆਨ 2000 ਰੁਪਏ ਤੋਂ ਵੱਧ ਦੇ ਲੈਣ ਦੇਣ ਲਈ UPI ਮਰਚੈਂਟ ਡਿਸਕਾਊਂਟ ਰੇਟ ਹੁਣ ਦੀਵਾਲੀ ਤੋਂ ਬਾਅਦ ਲਾਗੂ ਕੀਤਾ ਜਾਏਗਾ। ਭਾਰਤ ਨੇ ਦੁਹਰਾਇਆ ਕਿ ਲੱਦਾਖ ਭਾਰਤ ਦਾ ਇਕ ਅਟੁੱਟ ਹਿੱਸਾ ਏ ਅਤੇ ਚੀਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਇਨਕਾਰ ਇਸ ਸਥਾਪਿਤ ਤੱਥ ਨੂੰ ਬਦਲ ਨਹੀਂ ਸਕਦਾ। ਭਾਰਤੀ ਜਨਤਾ ਪਾਰਟੀ ਨੇ ਇਲਜ਼ਾਮ ਲਗਾਇਆ ਹੈ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ SIR ਦੇ ਮੁੱਦੇ ਤੇ ਦੇਸ਼ ਨੂੰ ਗੁੰਮਰਾਹ ਕਰ ਰਹੇ ਨੇ। ਪੰਜਾਬ ਵਿਚ ਨਸ਼ਾ ਵਿਰੋਧੀ ਕਾਰਜਕਰਤਾ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਭਾਜਪਾ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਸਖ਼ਤ ਨਿਖੇਧੀ। CBI ਜਾਂਚ ਦੀ ਮੰਗ। ਪੰਜਾਬ ਵਿਚ SIR ਮੁਕੰਮਲ ਵੋਟਰਾਂ ਦੀ ਕੁੱਲ ਗਿਣਤੀ 2.1 ਕਰੋੜ ਤੋਂ ਵੱਧ ਰਹਿੰਦੇ ਲੋਕਾਂ ਲਈ ਜਲਦ ਹੀ ਲਾਏ ਜਾਣਗੇ ਵਿਸ਼ੇਸ਼ ਕੈਂਪ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ SAS ਨਗਰ ਵਿਖੇ ਅਤਿ ਆਧੁਨਿਕ ਬਾਇਓ ਫਰਟੀਲਾਈਜ਼ਰ ਟੈਸਟਿੰਗ ਲੈਬੋਰਟਰੀ ਦਾ ਉਦਘਾਟਨ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਾਕਿਸਤਾਨ ਦੀ ISI ਦੀ ਹਿਮਾਇਤ ਪ੍ਰਾਪਤ ਗੈਰ ਕਾਨੂੰਨੀ ਹਥਿਆਰ ਅਤੇ ਧਮਾਕਾਖੇਜ਼ ਸਪਲਾਈ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਪੁਲਿਸ ਅਦਾਰਿਆਂ ਤੇ ਹਮਲਾ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਅਤੇ ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਅਗਲੇ 2 ਦਿਨਾਂ ਲਈ ਕਈ ਥਾਵਾਂ ਤੇ ਗੜੇਮਾਰੀ ਤੇ ਬਾਰਿਸ਼ ਦਾ ਔਰੇਂਜ ਅਲਰਟ ਜਾਰੀ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ ਚ ਤੁਸੀਂ ਸੁਣੋਗੇ ਉਸਤਾਦ ਸਤਵਿੰਦਰ ਪਾਲ ਸਿੰਘ ਦਾ ਸਾਰੰਗ।

ਔਰ 1970 ਦੇ ਵਿੱਚ ਇਸੇ ਹੀ ਗੀਤ ਦੇ ਲਈ ਕਿਸ਼ੋਰ ਕੁਮਾਰ ਜੀ ਨੂੰ ਪਹਿਲਾ ਬੈਸਟ ਮੇਲ ਪਲੇਬੈਕ ਸਿੰਗਰ ਦਾ ਫਿਲਮ ਫੇਅਰ ਅਵਾਰਡ ਮਿਲਿਆ ਸੀ। ਤੇ ਆਓ ਜੀ ਆਗਾਜ਼ ਕਰਦੇ ਹਾਂ ਇਸ ਗੀਤ ਦੇ ਨਾਲ, ਤੇ ਮੈਂ ਇੰਤਜ਼ਾਰ ਕਰਦੀ ਹਾਂ ਤੁਹਾਡੀ ਕਾਲ ਦਾ। ਤੁਸੀਂ ਸਾਨੂੰ ਵਟਸਐਪ ਵੀ ਕਰ ਸਕਦੇ ਹੋ ਜੀ 9465560 77 ਤੇ। ਜਿਹੜੇ ਜਿਹੜੇ ਦੋਸਤ ਸਾਡੇ ਤੱਕ ਪਹੁੰਚ ਕਰਨਗੇ ਅਸੀਂ ਉਹਨਾਂ ਦੇ ਨਾਮ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਤੋ ਅੱਜ ਦਾ ਪ੍ਰੋਗਰਾਮ ਸਮਰਪਿਤ ਰਹੇਗਾ ਜੀ ਕਿਸ਼ੋਰ ਕੁਮਾਰ ਜੀ ਨੂੰ।

0: जी हाँ, आकाशवाणी जलंधर ते प्रोग्राम चल रहा है तुहाडी फरमाइश और अज दा साडा प्रोग्राम समर्पित है जी गायक किशोर कुमार जी नू। तो की तुसी जानदे हो कि किशोर कुमार जी दा असली नाम आभास कुमार गांगुली सी, पर फिल्मी दुनिया दे विच ओ किशोर कुमार दे नाम दे नाल अमर हो गए। ते हाँ जी, असी जानदे हां साडे इस प्रोग्राम दे पहले कॉलर दा नाम कि कौन आए ने। हैलो, गुड नाइट मैडम जी। गुड नाइट जी, गुड नाइट कह के ना प्रोग्राम ही खत्म कर दिता कि हुण सौ जाओ। हां जी, दसो अपना नाम, दसो कौन बोल रहे हो।
1: दलबीर सिंह जी।
0: जी दलबीर जी, बहुत बहुत स्वागत प्रोग्राम दे विच।
1: हां जी, ठीक हो मैडम जी।
0: हां जी दलबीर जी, असि बिल्कुल ठीक हां। ते दलबीर जी, दसो फिर तुहानू किशोर कुमार दी आवाज दे विच केड़ा गीत सुनाइए। अपनी पसंद का कोई भी सुना दो जी। हाँ, मतलब मैं अपनी पसंद का कोई भी चला दांगी और वधिया ही होएगा क्योंकि उन्होंने फोन करन दे।
1: थैंक यू मैडम जी।
0: ओके जी। अच्छा दलबीर जी, तुसी दस्या ने तुसी किथों बोल रहे हो।
1: जलालाबाद फाजिलका।
0: अच्छा, जलालाबाद फाजिलका तो दलबीर जी पहुंचे।
1: हां जी, जिला फाजिलका जी।
0: ठीक है जी दलबीर जी, ओके जी, बहुत बहुत शुक्रिया।
1: थैंक यू मैडम जी।
0: ਤੇ ਸਾਡੇ ਕੋਲ ਮੈਸੇਜਿਸ ਵੀ ਪਹੁੰਚ ਗਏ ਜੀ ਬਹੁਤ ਸਾਰੇ ਦੋਸਤਾਂ ਦੇ। ਜ਼ਿਲ੍ਹਾ ਰੋਪੜ ਪਿੰਡ ਪੱਖੂ ਮਾਜਰਾ ਤੋਂ ਨਨੂਆ ਫਾਰਮ, ਸੁਰਿੰਦਰ ਸਿੰਘ, ਕੁਲਵੰਤ ਸਿੰਘ, ਸੁਖਜੋਤ ਸਿੰਘ, ਭੁਪਿੰਦਰ ਕੌਰ, ਮਨਜੋਤ ਕੌਰ, ਨਵਤੀਜ ਸਿੰਘ ਬਰਾੜ, ਪਰਮ ਬਰਾੜ, ਪਿੰਡ ਘੱਲ ਕਲਾਂ, ਜ਼ਿਲ੍ਹਾ ਮੋਗਾ ਤੋਂ ਇਹਨਾਂ ਨੇ ਮੈਸੇਜ ਕੀਤਾ, ਔਰ ਧਨੋਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲਿਆ, ਆਯਾਨ ਬਾਬੂ। ਤੇ ਅਗਲੇ ਦੋਸਤ ਪਹੁੰਚੇ ਨੇ MLB ਰੋਡ ਗਵਾਲੀਅਰ ਤੋਂ, ਸੁਰੇਸ਼ ਖੁਰਾਨਾ, ਪੱਪੀ, ਕਿਰਨ ਖੁਰਾਨਾ, ਲਵੇ ਖੁਰਾਨਾ, SK ਪੱਪੀ। ਤੇ ਜਿਹੜੇ ਜਿਹੜੇ ਦੋਸਤ ਇਸ ਵਕਤ ਪ੍ਰੋਗਰਾਮ ਸੁਣ ਰਹੇ ਨੇ ਉਹਨਾਂ ਨੂੰ ਇੱਕ ਵਾਰੀ ਮੈਂ ਫਿਰ ਦੱਸਦਾ ਕਿ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਸਮਰਪਿਤ ਹੈ ਜੀ ਕਿਸ਼ੋਰ ਕੁਮਾਰ ਜੀ ਨੂੰ। ਤੇ ਤੁਸੀਂ ਸਾਨੂੰ ਦੱਸਣਾ ਕਿ ਕਿਹੜਾ ਗੀਤ ਤੁਸੀਂ ਉਹਨਾਂ ਦਾ ਸੁਣਨਾ ਚਾਹੁੰਦੇ ਹੋ ਜੋ ਤੁਹਾਡੇ ਦਿਲ ਦੇ ਬੇਹੱਦ ਕਰੀਬ ਹੈ। ਤੇ ਆਓ ਜੀ ਕਿਸ਼ੋਰ ਕੁਮਾਰ ਜੀ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ ਫਿਲਮ ਸੌਤਨ ਤੋਂ।

0: ਕਿਉਂਕਿ ਪ੍ਰੋਗਰਾਮ ਦੇ ਵਿੱਚ ਫੋਨ ਮਿਲਣਾ ਆਸਾਨ ਨਹੀਂ ਹੁੰਦਾ ਤੇ ਆਓ ਜਾਣਦੇ ਹਾਂ ਕਿ ਅੱਜ ਦਾ ਰਿਕਾਰਡ ਕਿੰਨੇ ਬਣਾਇਆ। ਹੈਲੋ,
1: ਨਮਸਕਾਰ ਜੀ ਮੈਡਮ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮਹੇਸ਼ ਗਰਗ, ਮੰਡੀ ਹਰਜੀਰਾ ਮਲੋੜ ਤੋਂ
0: ਜੀ। ਮਹੇਸ਼ ਜੀ, ਦੱਸੋ ਅਸੀਂ ਤੁਹਾਨੂੰ ਕਿਸ਼ੋਰ ਜੀ ਦੀ ਆਵਾਜ਼ ਦੇ ਵਿੱਚ ਕਿਹੜਾ ਗੀਤ ਸੁਣਾਈਏ?
1: ਫਿਲਮ ਲਵਾਰਿਸ, ਕਿਸ਼ੋਰ ਪਿਆਸਾ ਦੇ ਕਬ ਕੇ ਵਿਛੜੇ।
0: ਇਹ ਤੁਹਾਨੂੰ ਗੀਤ ਬਹੁਤ ਪਸੰਦ ਹੈ?
1: ਹਾਂਜੀ।
0: ਠੀਕ ਹੈ ਮਹੇਸ਼ ਜੀ, ਅਸੀਂ ਤੁਹਾਨੂੰ ਇਹ ਗੀਤ ਜ਼ਰੂਰ ਸੁਣਾਵਾਂਗੇ। ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ।
1: ਧੰਨਵਾਦ
0: ਜੀ। ਅਤੇ ਸਾਡੇ ਕੋਲ ਮੈਸੇਜਸ ਵੀ ਪਹੁੰਚ ਕੇ ਦੋਸਤਾਂ ਦੇ, ਅਤੇ ਇਹਨਾਂ ਨੂੰ ਵੀ ਸ਼ਾਮਿਲ ਕਰਦੇ ਹਾਂ। ਗੁਰਨਦਿਤਾ ਮਲਹੋਤਰਾ, ਸ਼ੀਤਲ ਮਲਹੋਤਰਾ, ਤਨਵੀਰ ਐਂਡ ਆਭੂ ਅਨੁਭਵ, ਬਹਾਮਨੀ ਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ, ਵੜਿੰਗ ਖੇੜਾ ਪੰਜਾਬ ਤੋਂ, ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ। ਔਰ ਅਗਲੇ ਦੋਸਤ ਨੇ ਜੀ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ, ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਔਰ ਅਗਲੇ ਦੋਸਤ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਪਿੰਡ ਨਥਾਣਾ ਬਠਿੰਡਾ ਤੋਂ। ਅਤੇ ਇਹ ਸਾਰੇ ਦੋਸਤ ਇਸ ਵਕਤ ਸਾਡੇ ਨਾਲ ਜਾਗ ਰਹੇ ਨੇ ਔਰ ਪ੍ਰੋਗਰਾਮ ਦਾ ਮਜ਼ਾ ਲੈ ਰਹੇ ਨੇ। ਇੱਕ ਹੋਰ ਮੈਸੇਜ ਪਹੁੰਚਿਆ ਹੁਣੇ ਗਾਓਂ ਜਗੂੜੀ ਜ਼ਿਲ੍ਹਾ ਯਮੁਨਾਨਗਰ ਤੋਂ, ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪ੍ਰਵੀਨ, ਯੁਗਮ, ਵੀਰੇਨ, ਮਨਕੀਰਤ ਅਤੇ ਮਨਰਾਜ। ਅਤੇ ਆਓ ਜੀ ਮਹੇਸ਼ ਜੀ ਦੀ ਫਰਮਾਇਸ਼ 'ਤੇ ਸੁਣਦੇ ਹਾਂ ਕਿਸ਼ੋਰ ਕੁਮਾਰ ਦੀ ਅਤੇ ਆਸ਼ਾ ਭੋਸਲੇ ਦੀ ਆਵਾਜ਼ 'ਚ ਫਿਲਮ ਲਵਾਰਿਸ ਦਾ ਇਹ ਗੀਤ।

0: ਜੀ ਹਾਂ, ਦੁਨੀਆਂ ਦੇ ਵਿੱਚ ਅਸੀਂ ਕਿਸੇ ਦੇ ਨਾਲ ਵਿਛੜ ਜਾਈਏ ਨਾ ਤਾਂ ਉਮੀਦ ਹੁੰਦੀ ਹੈ ਕਿ ਕਿਤੇ ਨਾ ਕਿਤੇ ਜ਼ਰੂਰ ਮਿਲਾਂਗੇ, ਲੇਕਿਨ ਜਦੋਂ ਦੁਨੀਆਂ ਤੋਂ ਕੋਈ ਚਲਾ ਜਾਂਦਾ ਫਿਰ ਉਹ ਮਿਲਣ ਵਾਲੀ ਉਮੀਦ ਖਤਮ ਹੋ ਜਾਂਦੀ ਹੈ। ਲੇਕਿਨ ਕੁਝ ਲੋਕ ਐਸੇ ਹੁੰਦੇ ਨੇ ਕਿ ਜਾਣ ਤੋਂ ਬਾਅਦ ਵੀ ਉਹ ਹਮੇਸ਼ਾ ਜ਼ਿੰਦਾ ਰਹਿੰਦੇ ਨੇ, ਔਰ ਉਹਨਾਂ ਲੋਕਾਂ ਦੇ ਵਿੱਚੋਂ ਇੱਕ ਨੇ ਕਿਸ਼ੋਰ ਕੁਮਾਰ ਜੀ। ਅੱਜ ਵੀ ਅਸੀਂ ਉਹਨਾਂ ਦੇ ਗੀਤ ਸੁਣਦੇ ਹਾਂ ਤਾਂ ਆਉਣ ਵਾਲੀ ਜਨਰੇਸ਼ਨ ਜਿਨ੍ਹਾਂ ਨੇ ਉਹਨਾਂ ਨੂੰ ਕਦੀ ਦੇਖਿਆ ਨਹੀਂ, ਉਹਨਾਂ ਦੇ ਬਾਰੇ ਕਦੀ ਸੁਣਿਆ ਨਹੀਂ, ਲੇਕਿਨ ਜਦੋਂ ਗੀਤ ਸੁਣਦੇ ਨੇ ਤਾਂ ਉਹਨਾਂ ਦੇ ਫੈਨ ਬਣ ਜਾਂਦੇ ਨੇ। ਅਤੇ ਆਓ ਅਗਲੇ ਦੋਸਤ ਪਹੁੰਚ ਗਏ ਨੇ ਜੀ, ਆਪਣੀ ਫਰਮਾਇਸ਼ ਲੈ ਕੇ ਕਰਦੇ ਹਾਂ ਉਹਨਾਂ ਗੱਲਬਾਤ। ਹੈਲੋ,
1: ਨਮਸਕਾਰ ਭੈਣ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਰਣਧੀਰ ਸਿੰਘ ਬਾਂਗੜ ਗਾਉਂ ਜਗੂੜੀ ਹਰਿਆਣਾ ਯਮੁਨਾ ਨਗਰ ਸੇ ਜੀ।
0: ਜੀ ਰਣਧੀਰ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਮੈਂ ਆਪਕਾ।
1: ਹਾਂ ਜੀ, ਮੈਂ ਆਕਾਸ਼ਵਾਣੀ ਮੈਂ ਆਇਆ ਤੂੰ ਯਹਾਂ ਪੇ ਪਿਛਲੇ ਸਾਲ
0: ਜੀ,
1: ਮੈਂ ਬਹੁਤ ਚੰਗਾ ਲੱਗਿਆ ਜੀ ਆਕਾਸ਼ਵਾਣੀ ਮੈਂ ਆਣ ਕੇ।
0: ਅੱਛਾ, ਮਤਲਬ ਦਿਲੀ ਤਮੰਨਾ ਹੋਤੀ ਨਾ ਜਬ ਹਮ ਦੂਰ ਸੇ ਕਿਸੀ ਚੀਜ਼ ਕੋ ਸੁਣਤੇ ਉਸਕੇ ਫੈਨ ਹੋਤੇ, ਦਿਲ ਕਰਤਾ ਹੈ ਕਿ ਹਾਂ ਹਮ ਦੇਖ ਕੇ ਆਏ, ਕੀ ਹੋਤਾ ਕੈਸੇ ਪ੍ਰੋਗਰਾਮ ਕੈਸੇ ਕਰਤੇ ਹੈ।
1: ਸੁਖਜੀਤ ਨੇ ਮੇਰਾ ਜੀ,
0: ਜੀ ਸੁਖਜੀਤ ਮੈਮ ਬਹੁਤ ਹਮਾਰੇ ਸੀਨੀਅਰ ਥੇ ਔਰ ਬੜੇ ਅੱਛੇ, ਬਹੁਤ ਅੱਛੇ ਹੈ ਵੋ
1: ਗੀਤ ਰਾਜਾ ਜੀ। ਭੈਣ ਜੀ
0: ਜੀ ਬਤਾਈਏ,
1: ਇੱਕ ਸਫ਼ਰ ਹੈ ਸੋਹਣਾ।
0: ਹਾਂ, ਇਹ ਕਿਸ਼ੋਰ ਕੁਮਾਰ ਜੀ ਕਾ ਬਹੁਤ ਫੇਮਸ ਗੀਤ ਹੈ।
1: ਬਹੁਤ ਅੱਛੇ ਪਿਆਰੇ ਗੀਤ ਹੈ
0: ਜੀ
1: ਕਿਸ਼ੋਰ ਕੁਮਾਰ ਜੀ ਕੋ,
0: ਤੋ ਹਮ ਜ਼ਰੂਰ ਸੁਣਾਏਂਗੇ। ਰਣਧੀਰ ਜੀ ਬਹੁਤ ਬਹੁਤ ਸ਼ੁਕਰੀਆ ਫੋਨ ਕਰਨੇ ਕੇ ਲੀਏ।
1: ਧੰਨਵਾਦ ਭੈਣ ਜੀ।
0: ਜੀ, ਤੇ ਹੁਣ ਸਾਡੇ ਤੱਕ ਮੈਸੇਜਸ ਵੀ ਪਹੁੰਚ ਚੁੱਕੇ ਨੇ, ਆਓ ਜੀ ਪੜ੍ਹਦੇ ਹਾਂ। ਇਹ ਮੈਸੇਜ ਪਹੁੰਚਿਆ ਹੈ ਆਦਰਸ਼ ਨਗਰ ਮਲੋਟ ਪੰਜਾਬ ਤੋਂ, ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਨਿਵਾਨ ਮੈਂਡੀ, ਸੌਰਵ ਸ਼ਾਇਨਾ ਸ਼ਰਮਾ। ਔਰ ਅਗਲਾ ਮੈਸੇਜ ਹੈ ਜੀ ਕਸਬਾ ਚਲਕਾਨਾ ਤੋਂ, ਮੁਹੰਮਦ ਜ਼ਰੀਫ ਅੰਸਾਰੀ, ਨੈਮ ਅੰਸਾਰੀ, ਡਾਕਟਰ ਆਮਿਰ ਅੰਸਾਰੀ, ਦਾਨਿਸ਼ ਅੰਸਾਰੀ ਔਰ ਨਾਜ਼ਿਮ ਅੰਸਾਰੀ। ਇਹਨਾਂ ਨੇ ਇੱਕ ਮੈਸੇਜ ਨਹੀਂ ਕੀਤਾ, ਘੱਟੋ ਘੱਟ 10 ਮੈਸੇਜ ਕਰਤੇ ਕੱਟੇ। ਕੋਈ ਗੱਲ ਨਹੀਂ ਜੀ, ਸਾਡੇ ਤੱਕ ਜਦੋਂ ਮੈਸੇਜ ਪਹੁੰਚਦਾ ਹੈ, ਟਾਈਮ ਆਉਂਦਾ ਹੈ ਤਾਂ ਅਸੀਂ ਜ਼ਰੂਰ ਉਸਨੂੰ ਸ਼ਾਮਿਲ ਕਰਦੇ ਹਾਂ। ਅਤੇ ਆਓ ਫਿਰ ਜਿੱਦਾਂ ਦੋਸਤ ਨੇ ਫਰਮਾਇਸ਼ ਕੀਤੀ ਸੀ ਕਿਸ਼ੋਰ ਕੁਮਾਰ ਜੀ ਦਾ ਗੀਤ ਸੁਣਨਾ, ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ। ਔਰ ਇਹਦੇ ਵਿੱਚ ਨਾ ਯੋਡਲਿੰਗ ਕੀਤੀ ਹੈ ਕਿਸ਼ੋਰ ਜੀ ਨੇ, ਅਤੇ ਜਿਹੜਾ ਯੋਡਲਿੰਗ ਸਟਾਈਲ ਸੀ ਨਾ ਬਾਲੀਵੁੱਡ ਦੇ ਵਿੱਚ, ਕਿਸ਼ੋਰ ਕੁਮਾਰ ਜੀ ਨੇ ਬਹੁਤ ਵਧੀਆ ਉਸਨੂੰ ਅਪਣਾਇਆ ਔਰ ਇਸ ਚੀਜ਼ ਦੇ ਲਈ ਵੀ ਉਹ ਬਹੁਤ ਮਸ਼ਹੂਰ ਹੋਏ। ਅਤੇ ਆਓ ਫਿਰ ਸੁਣਦੇ ਹਾਂ।

0: ਜੀ ਹਾਂ ਜੀ, ਇਹ ਸੀਗੀ ਯੋਡਲਿੰਗ ਕਿਸ਼ੋਰ ਕੁਮਾਰ ਜੀ ਦੀ। ਅਤੇ ਆਓ ਹੁਣ ਅਗਲੇ ਕਾਲਰ ਦੋਸਤ ਪਹੁੰਚ ਗਏ ਨੇ ਜੀ, ਇਸ ਪ੍ਰੋਗਰਾਮ ਦੇ ਆਖਰੀ ਕਾਲਰ ਦੋਸਤ ਹੋਣਗੇ, ਕਰਦੇ ਉਹਨਾਂ ਨਾਲ ਗੱਲਬਾਤ। ਹੈਲੋ, ਹਾਂਜੀ, ਨਮਸਕਾਰ ਜੀ, ਕੌਣ ਬੋਲ ਰਹੇ ਹੋ? ਜੀ ਜਨਕ ਰਾਜ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਜੀ ਸ਼ੁਕਰੀਆ ਜੀ। ਤੇ ਦੱਸੋ ਫਿਰ, ਗਾਣਾ ਕਿਹੜਾ ਸੁਣਨਾ ਚਾਹੁੰਦੇ ਹੋ ਕਿਸ਼ੋਰ
1: ਕੁਮਾਰ
0: ਜੀ?
1: ਕਿਸ਼ੋਰ ਕੁਮਾਰ ਜੀ ਵਾਸਤੇ ਚੰਦਾ ਉਹ ਚੰਦਾ ਮਾਂ ਲਕਣੀ ਕਰਦੀ ਆ।
0: ਜੀ ਜੀ ਜੀ, ਤੇ ਇਹ ਗਾਣਾ ਅਸੀਂ ਜ਼ਰੂਰ ਸੁਣਾਵਾਂਗੇ। ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਦੇ ਲਈ।
1: ਥੈਂਕ ਯੂ ਬਹੁਤ ਬਹੁਤ
0: ਜੀ। ਤੇ ਆਓ ਜੀ, ਹੁਣ ਇੱਕੋ ਹੀ ਮੈਸੇਜ ਇਸ ਵਕਤ ਮੇਰੇ ਸਾਹਮਣੇ ਹੈ ਜੋ ਪਹੁੰਚਿਆ ਹੈ ਕਾਸਿਮ ਗੋਥ ਖੈਰਪੁਰ ਤੋਂ, ਮਿਸਿਸ ਸਿੰਧ ਪਾਕਿਸਤਾਨ ਤੋਂ, ਗੁਲਾਮ ਹੈਦਰ ਫੁੱਲ ਪੋਟੋ ਜੀ ਦਾ। ਅਤੇ ਇਹ ਦੋਸਤ ਵੀ ਸ਼ਾਮਿਲ ਹੋ ਗਏ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਔਰ ਜਾਂਦੇ ਜਾਂਦੇ ਆਖਰੀ ਇੱਕ ਜਿਹੜੀ ਇਨਫੋਰਮੇਸ਼ਨ ਹੈ ਕਿਸ਼ੋਰ ਕੁਮਾਰ ਜੀ ਦੇ ਨਾਲ ਰਿਲੇਟਡ, ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਕਿ ਕਿਸ਼ੋਰ ਕੁਮਾਰ ਜੀ ਦੀ ਮੌਤ ਨਾ 13 ਅਕਤੂਬਰ 1987 ਨੂੰ ਮੁੰਬਈ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਕਰਕੇ ਹੋਈ ਸੀ। ਇਤਫਾਕ ਦੇਖੋ ਕਿ 13 ਅਕਤੂਬਰ ਨੂੰ ਹੀ ਉਹਨਾਂ ਦੇ ਵੱਡੇ ਭਰਾ ਅਸ਼ੋਕ ਕੁਮਾਰ ਦਾ 76ਵਾਂ ਜਨਮ ਦਿਨ ਸੀ। ਪੂਰਾ ਪਰਿਵਾਰ ਉਸ ਦਿਨ ਅਸ਼ੋਕ ਕੁਮਾਰ ਜੀ ਦਾ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਿਹਾ ਸੀ, ਪਰ ਸ਼ਾਮ ਨੂੰ ਕਿਸ਼ੋਰ ਕੁਮਾਰ ਜੀ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਹਨਾਂ ਦਾ ਦੇਹਾਂਤ ਹੋ ਗਿਆ। ਇਸ ਦੁਖਦਾਈ ਖਬਰ ਨਾਲ ਜਸ਼ਨ ਦਾ ਮਾਹੌਲ ਸੋਗ ਵਿੱਚ ਬਦਲ ਗਿਆ। ਅਸ਼ੋਕ ਕੁਮਾਰ ਆਪਣੇ ਸਭ ਤੋਂ ਛੋਟੇ ਭਰਾ ਕਿਸ਼ੋਰ ਕੁਮਾਰ ਤੋਂ 18 ਸਾਲ ਵੱਡੇ ਸਨ ਅਤੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ। ਆਪਣੇ ਛੋਟੇ ਭਰਾ ਦੀ ਮੌਤ ਦੇ ਸੋਗ ਅਤੇ ਡੂੰਘੇ ਸਦਮੇ ਦੀ ਵਜ੍ਹਾ ਕਰਕੇ ਅਸ਼ੋਕ ਕੁਮਾਰ ਨੇ ਉਸ ਦਿਨ ਤੋਂ ਆਪਣੀ ਜ਼ਿੰਦਗੀ ਦੇ ਅੰਤ ਤੱਕ ਕਦੇ ਵੀ ਆਪਣਾ ਜਨਮ ਦਿਨ ਨਹੀਂ ਮਨਾਇਆ। ਉਹਨਾਂ ਦੇ ਲਈ ਉਹ ਤਾਰੀਖ ਆਪਣੇ ਜਨਮ ਦਿਨ ਨਾਲੋਂ ਵੱਧ ਆਪਣੇ ਭਰਾ ਦੀ ਮੌਤ ਦੀ ਵਰੇਗੰਢ ਬਣ ਗਈ। ਭਾਵੇਂ ਕਿਸ਼ੋਰ ਜੀ ਅੱਜ ਸਾਡੇ ਦਰਮਿਆਨ ਨਹੀਂ, ਸਰੀਰਕ ਤੌਰ 'ਤੇ ਮੌਜੂਦ ਨਹੀਂ, ਪਰ ਆਪਣੀ ਜਾਦੂਈ ਆਵਾਜ਼ ਸਦਕਾ ਉਹ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਜ਼ਿੰਦਾ ਰਹਿਣਗੇ। ਐਸੇ ਕਲਾਕਾਰ ਨੂੰ ਆਕਾਸ਼ਵਾਣੀ ਵੱਲੋਂ ਵਿਨਮਰ ਸ਼ਰਧਾਂਜਲੀ। ਔਰ ਆਖਰੀ ਗੀਤ ਕਿਸ਼ੋਰ ਅਤੇ ਲਤਾ ਦੀ ਆਵਾਜ਼ ਦੇ ਵਿੱਚ, ਫਿਲਮ ਲਾਖੋਂ ਮੇਕ ਤੋਂ।

0: eliminate terrorism and violent extremism conducive to terrorism in a comprehensive and sustained manner in accordance with the UN Charter and international law. BIMSTEC is a regional organization established in 1997 to promote economic and technical cooperation among countries around the Bay of Bengal and its neighborhood. It has 7 member states: Bangladesh, Bhutan, India, Myanmar, Nepal, Sri Lanka, and Thailand. It aims to promote economic and technical cooperation amongst countries bordering Bay of Bengal and in its neighborhood. Minister of State for Information and Broadcasting and Parliamentary Affairs, Dr. L. Murugan, has resigned from both his ministries as well as membership of Rajya Sabha. In a letter to Prime Minister Narendra Modi, Dr. Murugan said that he wishes to return to the grassroots, stand with the party workers, and dedicate time to Lok Sabha elections. UPI merchant discount rate MDR on select person-to-merchant transactions will be implemented after Diwali. In a social media post, National Payments Corporation of India said that UPI and Services Steering Committee today decided that, keeping in mind the festive season, MDR on select person-to-merchant UPI transactions will be implemented immediately post Diwali. A woman allegedly attempted to attack former West Bengal Chief Minister Mamata Banerjee with a knife outside her residence in Kalighat this evening. According to Rajya Sabha MP Dola Sen, the woman identified as Tanishta Saha. India's Anand Kumar Velkumar has won bronze in the 500-meter sprint at the World Skate Games 2026 in Asuncion, Paraguay, adding another medal to his expanding collection on the international speed skating stage. The 23-year-old speed skater from Tamil Nadu finished on the podium in 40.85 seconds, continuing his incredible run following his unprecedented accomplishments at the 2025 World Speed Skating Championships. And with that, we end this news bulletin.
1: ਡੀਟੀਡੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਰਾਤ ਦੇ 11:10 ਹੋ ਗਏ ਨੇ ਤੇ ਵੇਲਾ ਹੋ ਗਿਆ ਜੀ ਤੁਹਾਡੇ ਹਰਮਨ ਪਿਆਰੇ ਪ੍ਰੋਗਰਾਮ ਸੁਗਾਤਾਂ ਅਤੇ ਸੁਗਾਤ ਲੈ ਕੇ ਅੱਜ ਤਾਂ ਮੈਂ ਤੁਹਾਡਾ ਦੋਸਤ ਅਰੁਣ ਹਾਜ਼ਰ ਹੋ ਚੁੱਕਿਆ। ਸੋ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸੋ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਲਾਈਵ ਫੋਨ ਇਨ ਪ੍ਰੋਗਰਾਮ ਹੈ ਜੀ। ਲਾਈਵ ਫੋਨ ਇਨ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਹਾਂ ਅਤੇ ਨਾਲੇ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਅਤੇ ਗੀਤ ਵੀ ਪਿਆਰੇ ਪਿਆਰੇ ਚੱਲਦੇ ਨੇ, ਕਿਉਂਕਿ ਦੋਸਤਾਂ ਦੀਆਂ ਫਰਮਾਇਸ਼ਾਂ ਹੀ ਬੜੀਆਂ ਪਿਆਰੀਆਂ ਹੁੰਦੀਆਂ ਨੇ। ਪਿਆਰੇ ਪਿਆਰੇ ਦੋਸਤ ਅਤੇ ਪਿਆਰੀਆਂ ਪਿਆਰੀਆਂ ਫਰਮਾਇਸ਼ਾਂ। ਸੋ ਫਰਮਾਇਸ਼ਾਂ ਦੇ ਲਈ ਸਾਡਾ ਨੰਬਰ 0181 2342 1071, ਯਾਨੀ ਕਿ 0181 2342 1071। ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਆਪਣੇ ਦੋਸਤ ਦੇ ਨਾਲ ਗੱਲਾਂ ਬਾਤਾਂ ਅਤੇ ਨਾਲ ਦੀ ਨਾਲ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ। ਇਸ ਤੋਂ ਇਲਾਵਾ ਤੁਸੀਂ ਸਾਨੂੰ ਵਟਸਐਪ ਮੈਸੇਜ ਦੇ ਰਾਹੀਂ ਵੀ ਫਰਮਾਇਸ਼ ਭੇਜ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ ਜੀ 9465536077, ਯਾਨੀ ਕਿ 9465536077। ਇਸ ਨੰਬਰ ਦਾ ਜਿਹੜਾ ਹੈ ਬਹੁਤ ਸਾਰੇ ਦੋਸਤਾਂ ਦੇ ਫੋਨ ਦੇ ਵਿੱਚ ਆਲਰੇਡੀ ਨੰਬਰ ਇਹ ਵਾਲਾ ਸੇਵਡ ਹੈ, ਪਰ ਫਿਰ ਵੀ ਜੇਕਰ ਦੋਸਤ ਮੈਸੇਜ ਕਰਨਾ ਚਾਹੁੰਦੇ ਨੇ ਜਿਹੜੇ ਸਾਡੇ ਨਾਲ ਨਵੇਂ ਜੁੜੇ ਨੇ, ਤਾਂ ਸਾਡਾ ਨੰਬਰ ਹੈ ਜੀ 9465536077, ਯਾਨੀ ਕਿ 9465536077। ਇਸ ਨੰਬਰ 'ਤੇ ਤੁਸੀਂ ਸਭ ਤੋਂ ਪਹਿਲਾਂ ਲਿਖੋਗੇ ਆਪਣਾ ਨਾਮ, ਫਿਰ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ। ਅਤੇ ਜਿੱਦਾਂ ਵੀ ਮੈਸੇਜ ਸਾਡੇ ਤੱਕ ਪਹੁੰਚੇਗਾ, ਇਸ ਮੈਸੇਜ ਨੂੰ ਅਸੀਂ ਜ਼ਰੂਰ ਪ੍ਰੋਗਰਾਮ ਦੇ ਸ਼ਾਮਿਲ ਕਰਾਂਗੇ। ਸੋ ਜਦ ਤੱਕ ਪਹਿਲੇ ਕਾਲਰ ਦੋਸਤ ਕਾਲ ਦੇ ਰਾਹੀਂ ਜੁੜਦੇ ਨੇ ਅਤੇ ਕੁਝ ਦੋਸਤਾਂ ਦੇ ਮੈਸੇਜ ਸਾਡੇ ਤੱਕ ਪਹੁੰਚਦੇ ਨੇ, ਆਓ ਸੁਣਦੇ ਹਾਂ ਪਹਿਲਾਂ ਜਿਹਾ ਗੀਤ।

0: ਬਿਲਕੁਲ ਜੀ, ਗੁਜ਼ਾਰਿਸ਼ਾਂ ਗੁਜ਼ਾਰਿਸ਼ਾਂ ਨੈਣਾ ਦੀਆਂ ਬਾਰਿਸ਼ਾਂ ਕੀ ਤਾਂ ਜਗ ਰਹੇ ਰੋਸ਼ਨ ਪ੍ਰਿੰਸ ਹੋਣਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ। ਸੌਗਾਤ 'ਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਜੁੜ ਚੁੱਕੇ ਹਾਂ। ਸੋ ਪਹਿਲੇ ਕਾਲਰ ਦੋਸਤ ਹੋਏ ਆ ਗਏ ਨੇ ਜੀ। ਹੈਲੋ,
1: ਹੈਲੋ ਚਰਨ ਸਰ ਜੀ, ਨਮਸਕਾਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਵਿੱਚ।
1: ਧੰਨਵਾਦ ਸਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ
0: ਜੀ। ਬਹੁਤ ਸ਼ੁਕਰੀਆ ਜੀ। ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ ਬੋਲ ਰਹੇ ਸਰ।
0: ਹਾਂਜੀ ਧਰਮਾ ਸਾਗਰ ਜੀ, ਕੀ ਹਾਲ ਚਾਲ ਨੇ ਤੁਹਾਡੇ? ਚਲੋ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ? ਕਿਹੜੇ ਗੀਤ ਸੁਣੇ? ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਹੁਣ ਤੋਂ ਕੁਝ ਪਲਾਂ ਦੇ ਬਾਅਦ ਪੂਰੀ ਕਰਾਂਗਾ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ। ਸੋ ਦੋਸਤੋ, ਵਟਸਐਪ ਮੈਸੇਜਸ ਵੀ ਸਾਡੇ ਤਾਈਂ ਪਹੁੰਚਣੇ ਸ਼ੁਰੂ ਹੋ ਗਏ ਨੇ ਜੀ। ਸਾਡਾ ਵਟਸਐਪ ਨੰਬਰ ਹੈ 9465536070, ਯਾਨੀ ਕਿ 9465536077। ਔਰ ਇਸ ਨੰਬਰ ਦੇ ਉੱਪਰ ਦੋਸਤਾਂ ਦੇ ਮੈਸੇਜਸ ਆ ਗਏ ਨੇ ਜੀ। ਸਭ ਤੋਂ ਪਹਿਲਾ ਮੈਸੇਜ ਜਿਹੜਾ ਸਾਡੇ ਤਾਈਂ ਪਹੁੰਚਿਆ ਹੈ, ਦੇਖਦੇ ਹਾਂ ਕਿੱਥੋਂ ਆਇਆ। ਸੋ ਸਭ ਤੋਂ ਪਹਿਲਾਂ ਮੈਸੇਜ ਜਿਹੜਾ ਸਾਡੇ ਕੋਲ ਪਹੁੰਚਿਆ ਹੈ ਜੀ, ਇਹ ਹੈ ਆਜ਼ਾਦ ਨਗਰ ਲਸਕਰ ਹਰਿਦੁਆਰ ਉੱਤਰਾਖੰਡ ਤੋਂ ਭੇਜਣਵਾੜੇ ਨੇ ਤਾਜ ਮੁਹੰਮਦ ਅੰਸਾਰੀ ਜੀ। ਇਹਨਾਂ ਦੇ ਨਾਲ ਨੇ ਜੀ ਗੁਲਾਮ ਸਾਬਿਰ ਰਾਹੀ ਅਤੇ ਮਹਿਰਾਜ ਜਹਾਂ। ਅਤੇ ਇਸ ਦੇ ਨਾਲ ਇੱਕ ਮੈਸੇਜ

ਪਹੁੰਚਿਆ ਹੈ ਜੀ। ਇਹ ਮੈਸੇਜ ਆਇਆ ਹੈ ਜਲਾਲਾਬਾਦ ਵੈਸਟ ਤੋਂ, ਭੇਜਿਆ ਹੈ ਸੁਰੇਸ਼ ਗਗਨੇਜਾ ਜੀ ਨੇ। ਇਹਨਾਂ ਦੇ ਨਾਂ ਨੇ ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਔਰ ਨਿਮਿਤ ਆਹੂਜਾ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ। ਇਹ ਮੈਸੇਜ ਜਿਹੜਾ ਹੈ ਇਹ ਸਾਡੇ ਤਾਂ ਆਇਆ ਹੈ ਜੀ ਗਾਓਂ ਉਗਾਲਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ। ਭੇਜਣ ਵਾਲੇ ਨੇ ਰਾਜਿੰਦਰ ਕੁਮਾਰ ਜੀ, ਇਹਨਾਂ ਦੇ ਨਾਂ ਨੇ ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਪਰਿਵਾਰ ਦੇ ਸਾਰੇ ਹੋਰ ਸਾਥੀ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ।

0: ਬਿਲਕੁਲ ਜੀ ਸਾਰੇ ਪਿੰਡ ਦੇ ਵਰੰਟ ਕਢਾਏ ਪਿਲੋਣੀ ਤੇਰੇ ਨਖਰੇ ਨੇ ਗੀਤਾ ਜਗਨ ਜਸਪਿੰਦਰ ਨਰੂਲਾ ਔਰ ਨਛੱਤਰ ਗਿੱਲ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਦੇ ਦੋਸਤ ਵੀ ਆ ਗਏ ਨੇ ਹੈਲੋ
1: ਨਮਸਕਾਰ ਜੀ ਤਰਨ ਜੀ
0: ਨਮਸਕਾਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ
1: ਧੰਨਵਾਦ ਜੀ
0: ਜੀ ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ
1: ਮਹੇਸ਼ ਗਰਗ ਮੰਡੀ ਹਰਜੀਰਾ ਮਲੌਰ ਤੋਂ
0: ਹਾਂਜੀ ਗਰਗ ਸਾਹਿਬ ਕੀ ਹਾਲ ਚਾਲ ਨੇ ਤੁਹਾਡੇ
1: ਬਹੁਤ ਵਧੀਆ ਸਰ
0: ਤੁਸੀਂ ਜੀ ਸਾਡੇ ਬਹੁਤ ਵਧੀਆ ਨੇ ਤੇ ਹੋਰ ਸੁਣਾਓ ਮਲੌਰ ਦੇ ਕੀ ਹਾਲ ਚਾਲ ਨੇ
1: ਠੀਕ ਹੈ ਜੀ
0: ਮੌਸਮ ਕਿਹੋ ਜਿਹਾ
1: ਮੌਸਮ ਠੀਕ ਹੈ ਜੀ ਸਾਵਣ ਪਦ ਸਾਰਾ ਸੁੱਕਾ ਟੱਪ ਗਿਆ ਪਰਸੋਂ ਮੀਂਹ ਪਿਆ ਤੱਪ ਗਿਆ
0: ਬਿਲਕੁਲ ਬਿਲਕੁਲ ਸੋ ਠੰਡ ਹੋ ਗਈ ਹੋਣੀ ਨਾ
1: ਠੰਡ ਵੀ ਹੋ ਗਈ ਤੇ ਸਾਰੀ ਕਸਰ ਕੱਢਤੀ ਸਾਵਣ ਪਦ
0: ਅੱਛਾ ਮਤਲਬ ਕਾਫੀ ਜ਼ਿਆਦਾ ਪੈ ਗਿਆ ਉਧਰ
1: ਹਾਂਜੀ
0: ਚਲੋ ਵਧੀਆ ਜੀ ਤੇ ਕਿਹੜਾ ਗੀਤ ਸੁਣਾਈਆ ਅੱਜ
1: ਫਿਲਮ ਰਾਂਝਾ ਇੱਕ ਤੇ ਹੀਰਾਂ ਦੋ ਆਵਾਜ਼ ਸੁਰਿੰਦਰ ਕੋਹਲੀ ਗੀਤ ਹੈਗਾ ਜੀ ਤੈਨੂੰ ਦਿਲ ਦੇ ਵਿੱਚ ਵਸਾਇਆ ਏ ਪਰ ਤੂੰ ਕੀ ਜਾਣੇ
0: ਕਿਆ ਬਾਤ ਹੈ ਜੀ ਬਿਲਕੁਲ ਠੀਕ ਹੈ ਜੀ ਮੈਂ ਤੁਹਾਡੀ ਫਰਮਾਇਸ਼ ਹੁਣ ਤੋਂ ਕੁਝ ਟਾਈਮ ਦੇ ਬਾਅਦ ਪੂਰੀ ਕਰਾਂਗਾ ਜੀ ਕਾਲ ਕਰਨ ਲਈ ਬਹੁਤ ਸ਼ੁਕਰੀਆ
1: ਧੰਨਵਾਦ
0: ਸੋ ਬਿਲਕੁਲ ਦੋਸਤੋ ਜੇਕਰ ਤੁਸੀਂ ਵੀ ਚਾਹੁੰਦੇ ਪ੍ਰੋਗਰਾਮ ਦਾ ਹਿੱਸਾ ਬਣਨਾ ਤਾਂ ਜੀ ਸਿਫਰ 181-3-42-141 ਯਾਨੀ ਕਿ 0181-234-2171 ਇਹ ਨੰਬਰ ਡਾਇਲ ਕਰਕੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਨਾਲ ਗੱਲਾਂ ਬਾਤਾਂ ਅਤੇ ਇਸ ਤੋਂ ਇਲਾਵਾ ਤੁਸੀਂ ਵਟਸਐਪ ਮੈਸੇਜ ਦੇ ਰਾਹੀਂ ਵੀ ਫਰਮਾਇਸ਼ ਭੇਜ ਸਕਦੇ ਹੋ ਜੀ ਸਾਡਾ ਵਟਸਐਪ ਨੰਬਰ ਹੈ 94-655-36-0070 ਯਾਨੀ ਕਿ 9-4-6-5-3-6-0-77 ਔਰ ਇਸ ਨੰਬਰ 'ਤੇ ਕੁਝ ਮੈਸੇਜਸ ਪਹੁੰਚ ਵੀ ਗਏ ਨੇ ਜੀ ਆਓ ਦੇਖਦੇ ਹਾਂ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਆ ਗਏ ਨੇ ਸਾਡੇ ਤਾਈਂ ਸੋ ਮੈਸੇਜ ਪਹੁੰਚਿਆ ਹੈ ਜੀ ਸਾਡੇ ਕੋਲ ਮਜਨੂੰ ਦਾ ਟੀਲਾ ਤੋਂ ਭੇਜਿਆ ਹੈ ਕਮਲ ਬਾਲੂਜਾ ਜੀ ਨੇ ਇਹਨਾਂ ਦੇ ਨਾਲ ਨੇ ਮਧੂ ਬਾਲੂਜਾ ਸਾਗਰ ਬਾਲੂਜਾ ਉਮੰਗ ਮਲਿਕ ਆਕਾਂਸ਼ਾ ਮਲਿਕ ਕੁੜੀਆ ਮਾਹੀ ਮਲਿਕ ਅਤੇ ਇਸ਼ਿਤਾ ਅਰੋੜਾ ਅਤੇ ਇਸ ਨਾਲ ਇੱਕ ਮੈਸੇਜ ਹੋ ਰਿਹਾ ਹੈ ਜੀ ਆਇਆ ਮੈਸੇਜ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਭੇਜਣ ਵਾਲੇ ਨੇ ਜੀ ਟੀ ਡੀ ਮਲਹੋਤਰਾ ਜੀ ਇਹਨਾਂ ਦੇ ਨਾਲ ਨੇ ਰਿਤਿਕ ਮਲਹੋਤਰਾ ਪ੍ਰਤੀਕ ਮਲਹੋਤਰਾ ਅਨਿਲ ਸ਼ਰਮਾ ਜੈਵੀਰ ਸਿੰਘ ਡਾਕਟਰ ਅਮਨਦੀਪ ਅਤੇ ਕਾਲਕਾ ਤੋਂ ਸ਼ੁਭ ਚੰਦਰ ਬਜਾਜ ਸਾਹਿਲ ਬਜਾਜ ਅਤੇ ਬਿੱਟਾ ਬਜਾਜ ਅਤੇ ਇਸ ਦੇ ਨਾਲ ਇੱਕ ਮੈਸੇਜ ਹੋਰ ਪਹੁੰਚ ਗਿਆ ਆਪਾਂ ਇਸ ਮੈਸੇਜ ਨੂੰ ਵੀ ਸ਼ਾਮਿਲ ਕਰ ਲੈਂਦੇ ਜੀ ਇਹ ਮੈਸੇਜ ਸਾਡੇ ਤਾਂ ਆਇਆ ਹੈ ਬਠਿੰਡਾ ਤੋਂ ਰਵਿੰਦਰ ਸਿੰਘ ਜੀ ਵੱਲੋਂ ਇਹਨਾਂ ਦੇ ਨਾਲ ਨੇ ਜੀ ਗਗਨਦੀਪ ਕੌਰ ਜਸਮੀਨ ਕੌਰ ਗੁਰਲੀਨ ਕੌਰ ਅਤੇ ਸ਼ਿੰਦਰਪਾਲ ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਅਗਲਾ ਪਿਆਰਾ ਜਿਹਾ ਗੀਤ

0: ਬਿਲਕੁਲ ਜੀ, ਤੈਨੂੰ ਦਿਲ ਦੇ ਵਿੱਚ ਵਸਾਇਆ ਹੀ, ਪਰ ਤੂੰ ਕੀ ਜਾਣੇ। ਗੀਤ ਜਗੇਰ ਸੁਰਿੰਦਰ ਕੌਲ ਜੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ। ਸੌਗਾਤ ਅਤੇ ਦੋਸਤਾਂ ਦੀਆਂ ਕਾਲਸ ਲਗਾਤਾਰ ਆ ਰਹੀਆਂ ਨੇ। ਨੰਬਰ ਹੈ ਸਾਡਾ 0181-2342-141, ਯਾਨੀ ਕਿ 01812341-71। ਸੋ ਨੰਬਰ ਇਹੀ ਫਿਰ ਕਿਸੇ ਦੋਸਤ ਨੇ ਡਾਇਲ ਕਰ ਲਿਆ ਔਰ ਕਾਲ ਵੀ ਲੱਗ ਗਈ ਹੈ। ਦੇਖਦੇ ਕੌਣ ਆ ਗਏ ਨੇ ਜੀ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਵਿੱਚ।
1: ਧੰਨਵਾਦ ਸਰ ਜੀ, ਤੁਹਾਡਾ ਵੀ ਸਵਾਗਤ ਹੈ ਸਰ ਜੀ। ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਦਾ।
0: ਹਾਂਜੀ ਰਾਜੂ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ। ਤੁਸੀਂ ਚੜ੍ਹਦੀ ਕਲਾ ਚ ਰਹੋ, ਮਹਾਰਾ ਤੁਹਾਡੀ ਵੀ ਜੈ ਜੈਕਾਰ ਹੋਵੇ।
0: ਬਹੁਤ ਸ਼ੁਕਰੀਆ ਜੀ, ਪਰ ਤੁਸੀਂ ਇਹ ਢਿੱਲੇ ਢਿੱਲੇ ਲੱਗ ਰਹੇ ਹੋ।
1: ਨਾ ਜੀ, ਨਾ ਢਿੱਲੇ ਗਏ, ਐਨ ਚੜ੍ਹਦੀ ਕਲਾ ਜੀ।
0: ਹਾਂ, ਮੈਨੂੰ ਪਤਾ ਨਹੀਂ ਕਿਉਂ, ਪਹਿਲਾਂ ਜਦੋਂ ਤੁਸੀਂ ਹੈਲੋ ਕੀਤੀ ਮੈਨੂੰ ਲੱਗਿਆ ਵੀ ਢਿੱਲੇ ਜਿਹਾ।
1: ਢਿੱਲੇ?
0: ਚਲੋ ਵਧੀਆ ਜੀ, ਚੜ੍ਹਦੀ ਕਲਾ ਚ ਰਹਿਣਾ ਚਾਹੀਦਾ। ਤੇ ਕਿਹੜਾ ਗੀਤ ਸੁਣਾਈਏ ਅੱਜ ਫਿਰ?
1: ਮਨਮੋਹਨ ਵਾਰਸ ਦਾ ਲਾ ਦਿਓ।
0: ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ,
0: ਥੈਂਕ ਯੂ, ਥੈਂਕ ਯੂ। ਸੋ ਦੋਸਤੋ, ਵਟਸਐਪ ਮੈਸੇਜਸ ਲਗਾਤਾਰ ਆ ਰਹੇ ਨੇ, ਤੇ ਜੇਕਰ ਤੁਸੀਂ ਹਾਲੇ ਮੈਸੇਜ ਨਹੀਂ ਕੀਤਾ ਤਾਂ ਤੁਸੀਂ ਵੀ ਮੈਸੇਜ ਕਰ ਦੇਣਾ ਜੀ ਸਾਨੂੰ। 94-656-36-077 ਸਾਡਾ ਨੰਬਰ ਹੈ, 9465-3607 ਔਰ ਇਸ ਨੰਬਰ 'ਤੇ ਮੈਸੇਜ ਡਰੋਪ ਕਰ ਦਿਓ, ਤਾਂ ਜਿਵੇਂ ਮੈਸੇਜ ਮੇਰੇ ਕੋਲ ਪਹੁੰਚੇਗਾ ਮੈਂ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗਾ। ਅਤੇ ਇਸ ਤੋਂ ਇਲਾਵਾ ਤੁਸੀਂ ਫੋਨ ਕਾਲ ਦੇ ਰਾਹੀਂ ਵੀ ਜੁੜ ਸਕਦੇ ਹੋ। ਸਾਡਾ ਨੰਬਰ ਹੈ ਜੀ 01812341-71, ਯਾਨੀ ਕਿ 01812341-71। ਸੋ ਕੁਝ ਮੈਸੇਜਸ ਹੋਰ ਆ ਗਏ ਨੇ ਜੀ, ਆਓ ਦੇਖਦੇ ਕਿਹੜੇ ਕਿਹੜੇ ਦੋਸਤਾਂ ਦੇ ਮੈਸੇਜ ਪਹੁੰਚ ਗਏ ਨੇ। ਸੋ ਮੈਸੇਜ ਆਇਆ ਜੀ ਸਾਡੇ ਕੋਲ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਭੇਜਿਆ ਹਰਜਿੰਦਰ ਛਿੰਦਾ ਜੀ ਨੇ। ਇਹਨਾਂ ਦੇ ਨਾਲ ਜੀ ਤਸਵੀਰ ਜੱਸੀ ਅਤੇ ਸੀਤਾ ਔਰ ਗੀਤਾ। ਅਤੇ ਇਸ ਦੇ ਨਾਲ ਇੱਕ ਮੈਸੇਜ ਹੋਰ ਪਹੁੰਚਿਆ ਜੀ, ਇਹ ਮੈਸੇਜ ਆਇਆ ਹੈ ਸਾਡੇ ਕੋਲ ਵੜਿੰਗ ਖੇੜਾ ਪੰਜਾਬ ਤੋਂ, ਭੇਜਿਆ ਹੈ ਮਿੰਟੂ ਟੋਮਸ ਜੀ ਨੇ। ਇਹਨਾਂ ਦੇ ਨਾਲ ਜੀ ਪਿੰਕੀ ਲਵਲੀ ਅਤੇ ਆਰਤੀ ਅਰੋੜਾ। ਅਤੇ ਆਓ ਜੀ ਫਿਰ ਇਹਨਾਂ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਅਗਲਾ ਪਿਆਰਾ ਜਿਹਾ ਗੀਤ ਮਨਮੋਹਨ ਵਾਰੀ ਸਾਹਿਬ ਦੀ ਆਵਾਜ਼ ਦੇ ਵਿੱਚ।

0: ਬਿਲਕੁਲ ਜੀ, ਨਾ ਤੇਰਾ ਲਿਖ ਕੇ ਮਿਟਾਉਣ ਚੁੱਕੇ ਰਹਿ ਗਏ। ਬੜਾ ਹੀ ਪਿਆਰਾ ਜਿਹਾ ਦਰਦ ਭਰਿਆ ਜਿਹਾ ਗੀਤ ਅਸੀਂ ਸੁਣ ਰਹੇ ਸੀ। ਮਨਮੋਹਨ ਵਾਰਿਸ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਦੇ ਦੋਸਤ ਆ ਗਏ ਨੇ। ਹੈਲੋ,
1: ਹੈਲੋ, ਨਮਸਕਾਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਜੀ। ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਸਿੰਦਰ ਸਿੰਘ ਮਾਰਵਾਲ ਕੋਜਮ ਜ਼ਿਲ੍ਹਾ ਫਾਜ਼ਿਲਕਾ।
0: ਹਾਂਜੀ ਸਿੰਦਰ ਸਿੰਘ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਹੀ ਵਧੀਆ ਜੀ।
0: ਚਲੋ ਵਧੀਆ ਹੋਣੇ ਚਾਹੀਦੇ ਆ। ਤੇ ਕੀ ਕਰ ਰਹੇ ਸੀ ਇਸ ਵੇਲੇ? ਪ੍ਰੋਗਰਾਮ ਸੁਣ ਰਹੇ ਸੀ। ਕਾਲ ਕਦੀ ਕਦੀ ਕਰਦੇ ਹੋ ਤੁਸੀਂ?
1: ਹਾਂਜੀ ਹੁਣ ਲੱਗਦਾ
0: ਹੈ
1: ਟਾਈਮ ਘੱਟ ਲੱਗਦਾ।
0: ਅੱਛਾ ਟਾਈਮ ਘੱਟ ਲੱਗਦਾ, ਉਦਾਂ ਪ੍ਰੋਗਰਾਮ ਸੁਣਦੇ ਰਹਿੰਦੇ ਹੋ ਕਿ ਉਹ ਵੀ ਨਹੀਂ ਸੁਣਦੇ ਵਿੱਚ ਵਿੱਚ?
1: ਨਹੀਂ ਸੁਣਦੇ ਰਹੇ।
0: ਅੱਛਾ ਸੁਣਦੇ ਰਹਿੰਦੇ, ਕਾਲ ਨਹੀਂ ਲਾਉਂਦੇ?
1: ਹਾਂਜੀ।
0: ਚਲੋ ਕੋਈ ਨਹੀਂ ਜੀ, ਬਸ ਪ੍ਰੋਗਰਾਮ 'ਚ ਸਾਥ ਬਣਾਈ ਰੱਖਦੇ ਹੋ ਸਾਨੂੰ, ਇਹ ਵੀ ਇੱਕ ਬੜੀ ਖੁਸ਼ੀ ਹੁੰਦੀ ਹੈ ਜਦੋਂ ਦੋਸਤ ਕਹਿੰਦੇ ਨੇ ਵੀ ਅਸੀਂ ਪ੍ਰੋਗਰਾਮ ਸੁਣਦੇ ਰਹਿੰਦੇ ਹਾਂ। ਕਾਲ ਚਲੋ ਕਿਸੇ ਵੇਲੇ ਨਹੀਂ ਵੀ ਕਰ ਹੁੰਦੀ। ਸੋ ਕਿਹੜਾ ਗੀਤ ਸੁਣੇਗੀ ਅੱਜ?
1: ਗੁਰਦਾਸ ਮਾਨ ਜੀ।
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ।

0: ਬਿਲਕੁਲ ਜੀ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ ਕਰੀਏ। ਗੀਤਨ ਜਗਰ ਅਸੀਂ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ। ਸੋ ਗਾਂ ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ। ਸੋ ਸਾਡਾ ਨੰਬਰ ਹੈ ਜੀ 0181 4241, ਯਾਨੀ ਕਿ 01812342471। ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਨਾਲੇ ਗੱਲਾਂ ਪਾਤਾਂ। ਅਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਵਟਸਐਪ ਮੈਸੇਜ ਦੇ ਰਾਹੀਂ ਵੀ ਫਰਮਾਇਸ਼ ਭੇਜ ਸਕਦੇ ਹੋ ਜੀ। ਸਾਡਾ ਵਟਸਐਪ ਨੰਬਰ ਹੈ 94655 36 0 77, ਯਾਨੀ ਕਿ 9465536077। ਇਸ ਨੰਬਰ 'ਤੇ ਫਰਮਾਇਸ਼ ਭੇਜਣ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਆਪਣਾ ਨਾਮ ਲਿਖਣਾ, ਫਿਰ ਆਪਣੇ ਸ਼ਹਿਰ ਦਾ ਨਾਮ ਅਤੇ ਜਿਹੜਾ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ 'ਤੇ ਕੁਝ ਬੋਲ। ਅਤੇ ਜਦੋਂ ਮੈਸੇਜ ਸਾਡੇ ਤੱਕ ਪਹੁੰਚੇਗਾ ਜੀ, ਉਸ ਮੈਸੇਜ ਨੂੰ ਅਸੀਂ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਸੋ ਇੱਥੇ ਮੈਂ ਛੋਟੀ ਜਿਹੀ ਗੁਜ਼ਾਰਿਸ਼ ਕਰਾਂਗਾ ਕਿ ਇੱਕ ਵਾਰੀ ਜੇਕਰ ਤੁਸੀਂ ਮੈਸੇਜ ਕਰ ਦਿੱਤਾ ਤਾਂ ਦੁਬਾਰਾ ਮੈਸੇਜ ਨਾ ਕਰਨਾ, ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਉਹ ਮੈਸੇਜ ਤੁਹਾਡਾ ਫਿਰ ਵਿੱਚੋਂ ਜਿਹੜਾ ਹੈ ਉੱਪਰ ਨੀਚੇ ਹੋ ਜਾਂਦਾ ਹੈ, ਅਤੇ ਉਸ ਮੈਸੇਜ ਨੂੰ ਪੜ੍ਹਨ ਦੇ ਵਿੱਚ ਕਈ ਵਾਰੀ ਦੇਰੀ ਹੋ ਜਾਂਦੀ ਹੈ। ਸੋ ਦੋਸਤਾਂ ਦੇ ਮੈਸੇਜਸ ਕੁਝ ਹੋਰ ਸਾਡੇ ਤਾਈਂ ਪਹੁੰਚ ਵੀ ਚੁੱਕੇ ਨੇ ਜੀ, ਆਓ ਆਪਾਂ ਉਹਨਾਂ ਨੂੰ ਵੀ ਨਾਲ ਨਾਲ ਦੇਖਦੇ ਹਾਂ, ਸ਼ਾਮਿਲ ਕਰ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ। ਅਤੇ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਜੀ ਸਰਹਿੰਦ ਬਾਜ਼ਾਰ ਪਟਿਆਲਾ ਤੋਂ, ਭੇਜਣ ਵਾਲੇ ਨੇ ਪ੍ਰੇਮ ਕੁਮਾਰ ਰਹੇਜਾ ਜੀ, ਇਹਨਾਂ ਦੇ ਨਾਲ ਜੀ ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ ਅਤੇ ਸਜਣੀ। ਅਤੇ ਇਸ ਦੇ ਨਾਲ ਹੀ ਇੱਕ ਮੈਸੇਜ ਹੋਰ ਆਇਆ ਜੀ, ਇਹ ਮੈਸੇਜ ਸਾਡੇ ਤਾਈਂ ਪਹੁੰਚਿਆ ਹੈ ਗੁਰਮੀਤ ਸਿੰਘ ਮਹਿਤਾ ਜੀ ਦਾ, ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ। ਅਤੇ ਆਓ ਜੀ, ਇਹ ਤਾਂ ਪਹੁੰਚ ਗਏ ਨੇ ਅਤੇ ਕਾਲ ਵੀ ਇੱਕ ਆ ਗਈ ਹੈ ਜੀ, ਅਸੀਂ ਉਹ ਵੀ ਦੇਖਦੇ ਹਾਂ ਕਿਹੜੇ ਦੋਸਤ ਦੀ ਆਈ ਹੈ। ਹੈਲੋ,
1: ਹੈਲੋ ਤਰਨ ਜੀ,
0: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਥੈਂਕ ਯੂ ਜੀ, ਧੰਨਵਾਦ, ਦਿੱਲੀ ਤੋਂ ਬੋਲ ਰਹੀ ਹਾਂ ਮਨਜੀਤ ਕੌਰ।
0: ਹਾਂਜੀ ਮਨਜੀਤ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਵਧੀਆ ਜੀ।
0: ਚਲੋ ਵਧੀਆ ਹੋਣਾ ਚਾਹੀਦਾ, ਅੱਜ ਲੇਟ ਹੋ ਗਏ ਕਾਲ ਕਰਦੇ ਕਰਦੇ।
1: ਹਾਂ ਥੋੜਾ ਲੇਟ ਹੋ ਗਿਆ ਅੱਜ,
0: ਥੋੜਾ ਜਿਹਾ ਹੀ ਹੋਇਆ, ਜ਼ਿਆਦਾ ਨਹੀਂ,
1: ਜਦੋਂ ਦੀ ਰਹੀ ਹਾਂ। ਚਲੋ ਹੁਣ ਮਿਲ ਗਿਆ।
0: ਹਾਂ ਉਹੀ ਉਹੀ, ਥੋੜਾ ਜਿਹਾ ਲੇਟ ਹੋਏ, ਮੈਂ ਉਹੀ ਕਹਿ ਰਿਹਾ, ਲੇਟ ਹੋ ਗਿਆ ਅੱਜ।
1: ਠੰਡਾ
0: ਜਿਹਾ ਹੋ ਗਿਆ ਮੌਸਮ, ਤਿਉਹਾਰਾਂ ਵਾਲਾ ਸ਼ੁਰੂ ਹੋ ਗਿਆ। ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਸੁਰਿੰਦਰ ਕੌਰ ਦੇ ਗਰੇਵਾਲ ਦਾ ਗਾਣਾ ਹੈ, ਚੜਾਲਾ
0: ਸਾਡੇ

0: ਬਿਲਕੁਲ ਜੀ, ਆ ਗਿਆ ਵਣਜਾਰਾ ਨਹੀਂ ਚੜ੍ਹਾ ਲੈ ਭਾਬੀ ਚੂੜੀਆਂ। ਕੀ ਤਾਂ ਜਗਰ ਸੁਰਿੰਦਰ ਕੌਰ ਹਚਰਨ ਗਰੇਵਾਲ ਹੋਣਾ ਦੀ ਆਵਾਜ਼ ਦੇ ਵਿੱਚ ਤੇ ਪ੍ਰੋਗਰਾਮ ਚੱਲ ਰਿਹਾ ਜੀ। ਸੋਗਾ ਤੇ ਅਗਲੇ ਦੋਸਤ ਵੀ ਆ ਗਏ ਨੇ। ਹੈਲੋ, ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ। ਹਾਂਜੀ ਜਨਕ ਰਾਜ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਚਲੋ
0: ਬਹੁਤ ਸ਼ੁਕਰੀਆ ਜੀ, ਤੇ ਕਿਰਪਾ ਹੋਣੀ ਚਾਹੀਦੀ ਹੈ। ਤੇ ਹੋਰ ਸੁਣਾਓ, ਕੀ ਕਰ ਰਹੇ ਸੀ ਇਸ ਵੇਲੇ? ਕਿਹੜਾ ਗੀਤ ਸੁਣਾਈਏ ਅੱਜ? ਕਿਆ ਬਾਤ ਹੈ ਜੀ, ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਦੋਸਤੋ, ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਗੀਤ ਦੀ ਫਰਮਾਇਸ਼ ਸਾਡੇ ਤਾਈਂ ਹੋਰ ਪਹੁੰਚੀ ਹੋਈ ਹੈ ਜੀ। ਉਹ ਦੇਖਦੇ ਹਾਂ ਕਿੱਥੋਂ ਆਈ ਹੈ ਜੀ ਫਰਮਾਇਸ਼ ਸਾਡੇ ਤੇ ਪਹੁੰਚੀ ਹੈ। ਮਹਿਜ਼ ਗੇਟ ਨਾਭਾ ਤੋਂ ਭੇਜੀ ਹੈ ਜੀ ਸੋਮਤੱਚੇ ਨੇ, ਇਹਨਾਂ ਦੇ ਨਾਲ ਕੈਰਫ, ਜੋਤੀ ਰਾਣੀ ਅਤੇ ਗੁਰਮੰਨਤ। ਅਤੇ ਆਓ ਜੀ ਫਿਰ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਪਹਿਰਾ ਜਿਹਾ ਗੀਤ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ।

0: ਬਿਲਕੁਲ ਜੀ, ਦਸ ਮਹਿਰਿਆ ਦਿਲ ਬਰਾਵੇ ਤੋਂ ਕਿਹੜੇ ਅਰਸ਼ ਦਾ ਤਾਰਾ ਗੀਤਾ ਜਾਗਰ, ਤੁਸੀਂ ਮੁਹੰਮਦ ਰਫੀ ਸਾਹਿਬ ਔਰ ਆਸ਼ਾ ਜੀ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ ਦੇ। ਅਗਲੇ ਦੋਸਤ ਵੀ ਆ ਗਏ ਨੇ। ਹੈਲੋ, ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ? ਹਾਂਜੀ ਬਿੱਟੂ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ, ਬਹੁਤ ਵਧੀਆ ਪ੍ਰੋਗਰਾਮ, ਬਹੁਤ ਵਧੀਆ ਪੇਸ਼ ਕਰ ਰਹੇ ਹੋ। ਆਵਾਜ਼ ਵੀ ਬਹੁਤ ਆਨੰਦ,
0: ਬਹੁਤ ਵਧੀਆ ਆਵਾਜ਼ ਲੱਗਦੀ ਤੁਹਾਡੀ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਹੋਰ ਸੁਣਾਓ, ਕੀ ਕਰ ਰਹੇ ਸੀ ਇਸ ਵੇਲੇ?
1: ਬਸ ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਸੀ ਜੀ, ਪਾਈ ਹੋਈ ਹੈ।
0: ਅੱਛਾ,
1: ਤਾਂ ਪ੍ਰੋਗਰਾਮ ਸੁਣ ਲਈ ਹੋਵੇ ਰੋਟੀ ਖਾਣੀ
0: ਹੈ। ਹਾਂ, ਹੁਣ ਤਾਂ ਮੌਸਮ ਵਧੀਆ ਹੋ ਗਿਆ।
1: ਮੌਸਮ ਠੰਡਾ, ਬਿਲਕੁਲ ਜੀ,
0: ਵਧੀਆ ਮੌਸਮ ਹੋ ਗਿਆ ਵੈਸੇ, ਨਾ ਬਹੁਤੀ ਠੰਡ ਤੇ ਨਾ ਬਹੁਤੀ ਗਰਮੀ।
1: ਹਾਂ ਜੀ, ਹਾਂ ਜੀ, ਬਿਲਕੁਲ ਬਿਲਕੁਲ।
0: ਤੇ ਹੋਰ ਬੱਚੇ ਸੌ ਗਏ? ਪਿਛਲੇ ਹਫਤੇ ਗੱਲ ਹੋਈ ਸੀਗੀ ਤੇ ਵੈਸੇ ਵੀ ਮੌਸਮ ਠੰਡਾ ਹੋ ਗਿਆ ਤੇ ਅੱਜ ਕੱਲ ਵੈਸੇ ਵੀ ਥੋੜੀ ਜੀ। ਤੇ ਕਿਹੜਾ ਗੀਤ ਸੁਣੇਗੀ ਅੱਜ? ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ, ਥੈਂਕ ਯੂ।

ਬਿਲਕੁਲ ਜੀ ਯਾਰਾਂ ਦੀ ਬੱਲੇ ਬੱਲੇ ਨਹੀਂ ਮੀਏ ਤੇਰੇ ਤੇ ਮੇਰੀ ਅੱਖ ਹਾਣੀਆਂ ਕੀ ਤਾਂ ਜਾਗਰ ਸੀ ਅਨਵਰ ਔਰ ਦਿਲਰਾਜ ਕੌਰ ਹੋਣਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ ਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ ਅਤੇ ਸਾਡਾ ਵਟਸਐਪ ਨੰਬਰ 9465536577 ਯਾਨੀ ਕਿ 9465536077 ਸੋ ਇਸ ਨੰਬਰ ਦੇ ਉੱਪਰ ਬਹੁਤ ਸਾਰੇ ਦੋਸਤਾਂ ਦੇ ਮੈਸੇਜਸ ਜਿਹੜੇ ਨੇ ਸਾਡੇ ਤਾਈਂ ਪਹੁੰਚ ਰਹੇ ਨੇ ਔਰ ਜੇਕਰ ਤੁਸੀਂ ਹਾਲੇ ਮੈਸੇਜ ਨਹੀਂ ਕੀਤਾ ਤਾਂ ਤੁਸੀਂ ਵੀ ਮੈਸੇਜ ਕਰ ਸਕਦੇ ਹੋ ਜੀ ਸਾਡੇ ਇਸ ਪਿਆਰੇ ਜਿਹੇ ਮੈਸੇਜਸ ਦੀ ਮੈਨੂੰ ਜਿਹੜੀ ਹੈ ਤੁਹਾਡੀ ਬਹੁਤ ਉਡੀਕ ਹੈ ਇਸ ਵੇਲੇ ਔਰ ਇਸ ਨੰਬਰ ਦੇ ਉੱਪਰ ਤੁਸੀਂ ਆਪਣਾ ਪਿਆਰਾ ਜਿਹਾ ਮੈਸੇਜ ਲਿਖ ਕੇ ਭੇਜ ਸਕਦੇ ਹੋ ਬਿਲਕੁਲ ਉਸੇ ਤਰ੍ਹਾਂ ਇੱਕ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਬੜਾ ਹੀ ਪਿਆਰਾ ਜਿਹਾ ਮੈਸੇਜ ਇਹਨਾਂ ਨੇ ਲਿਖਿਆ ਹੈ ਅਤੇ ਜੀ ਬਹੁਤ ਹੀ ਸਤਿਕਾਰਯੋਗ ਕਹਿੰਦੇ ਨੇ ਦੋਸਤ ਤਰੁਣ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਮੈਸੇਜ ਸਾਡੇ ਤੋਂ ਪਹੁੰਚਿਆ ਹੈ ਜੀ ਪਿੰਡ ਤੋਂ ਡਾਕਾ ਨੇ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਭੇਜਿਆ ਹੈ ਜਸਬੀਰ ਸਿੰਘ ਅਰੋੜਾ ਜੀ ਨੇ ਇਹਨਾਂ ਦੇ ਨਾਲ ਨੇ ਜੀ ਜਤਿੰਦਰ ਕੌਰ ਗੁਰਪ੍ਰੀਤ ਸਿੰਘ ਅਤੇ ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਸੋ ਇਹ ਮੈਸੇਜ ਸਾਡੇ ਤੋਂ ਪਹੁੰਚ ਗਿਆ ਜੀ ਔਰ ਇਸ ਮੈਸੇਜ ਨੂੰ ਅਸੀਂ ਇਸ ਪ੍ਰੋਗਰਾਮ ਦੇ ਸ਼ਾਮਿਲ ਤਾਂ ਕਰ ਲਿਆ ਅਤੇ ਹੁਣ ਇਹਨਾਂ ਦੀ ਫਰਮਾਇਸ਼ ਵੀ ਆਪਾਂ ਪੂਰੀ ਕਰਨੀ ਔਰ ਫਰਮਾਇਸ਼ ਸਾਡੇ ਤਾਈਂ ਜਿਹੜੀ ਪਹੁੰਚੀ ਹੈ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ ਗੀਤ ਦੀ ਅਤੇ ਆਓ ਜੀ ਫਿਰ ਅਗਲਾ ਗੀਤ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ 'ਤੇ

ਬਿਲਕੁਲ ਜੀ, ਲੱਖ ਪਰਦੇਸੀ ਹੋਈ ਹੈ ਆਪਣਾ ਦੇਸ ਨਹੀਂ ਪੈਂਡੀ ਦਾ ਗੀਤ ਜੀ ਗੱਲ ਗੁਰਦਾਸਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਰਹੂੰ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ। ਸੋ ਅਗਲਾ ਮੈਸੇਜ ਜਿਹੜਾ ਸਾਡੇ 'ਤੇ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਹੈ ਪਿੰਡ ਸਾਬੂਆਣਾ ਫਾਜ਼ਿਲਕਾ ਤੋਂ, ਭੇਜਿਆ ਹੈ ਕਰਨ ਕੰਬੋਜ ਜੀ ਨੇ। ਇਹਨਾਂ ਦੇ ਨਾਲ ਜੀ ਚਰਨ ਕੰਬੋਜ, ਰਿਆਂਸ਼, ਮਾਨਵ, ਅਨੁਰੀਤ ਅਤੇ ਪਰਿਸ਼ ਕੰਬੋਜ ਅਤੇ ਹਰਚਰਨ ਗਰੇਵਾਲ ਔਰ ਸੁਰਿੰਦਰ ਕੌਰ ਜੀ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਬਿਲਕੁਲ ਜੀ, ਲੱਕ ਹਿੱਲੇ ਮਚਾਚਣ ਚਾਂਦੀ ਦਾ ਕੀਰਤਨ ਜਗਤ ਹਰਚਰਨ ਗਰੇਵਾਲ ਔਰ ਸੁਰਿੰਦਰ ਕੌਰ ਜੀ ਦੇ ਵਾਸਤੇ ਵਿੱਚ ਅਤੇ ਪ੍ਰੋਗਰਾਮ ਸੁਗਾਤ ਚੱਲ ਰਿਹਾ ਸੀ ਔਰ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਪੜ੍ਹਿਆ ਹੋਇਆ। ਸੋ ਅਗਲਾ ਮੈਸੇਜ ਸਾਡੇ 'ਤੇ ਪਹੁੰਚਿਆ ਹੈ ਜੀ, ਕਨੇਰਾ ਮੁਹੱਲਾ ਪਟਿਆਲਾ ਤੋਂ ਭੇਜਿਆ ਹੈ ਮੁਕੇਸ਼ ਪੱਤਾ ਜੀ ਨੇ। ਇਹਨਾਂ ਦੇ ਨਾਲ ਨੇ ਜੀ ਨੀਲਮ ਪੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਪੱਤਾ ਔਰ ਦਿਲਜੀਤ ਦੋਸਾਂਝ ਸਾਹਿਬ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਬਿਲਕੁਲ ਜੀ, ਦਿਲੋਂ ਤੇਰੇ ਨਾਲ ਕਿੰਨਾ ਪਿਆਰ ਹੈ ਸਾਨੂੰ ਤਾਂ ਕਹਿਣਾ ਵੀ ਨਹੀਂ ਆਉਂਦਾ। ਗੀਤਾਂ ਚ ਅਗਰ ਦਿਲਜੀਤ ਦੋਸਾਂਝ ਹੋਣਾ ਦੀ ਆਵਾਜ਼ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਅਗਲਾ ਮੈਸੇਜ ਜਿਹੜਾ ਸਾਡੇ ਕੋਲ ਪਹੁੰਚਿਆ ਹੈ ਜੀ, ਇਹ ਸਾਡੇ ਕੋਲ ਪਹੁੰਚਿਆ ਹੈ ਜੀ ਗ੍ਰਾਮ ਬਗਬੜਵਾ ਪੱਥਰੀਆ ਸੇ ਭੇਜਣ ਵਾਲੇ ਨੇ ਨਰੇਨ ਨਿਤਾਮ ਜੀ, ਔਰ ਇਹਨਾਂ ਦੇ ਨਾਮ ਨੇ ਜੀ ਕੁਸੁਮ ਨਿਤਾਮ, ਔਰ ਗੁਰੂ ਰੰਧਾਵਾ ਸਾਹਿਬ ਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਚਾਹੁੰਦੇ ਨੇ, ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਇਸ ਅਗਲੇ ਪਿਆਰੇ ਜਿਹੇ ਗੀਤ ਦੇ ਨਾਲ।

ਬਿਲਕੁਲ ਜੀ, ਤੈਨੂੰ ਸੂਟ ਸੂਟ ਕਰਦਾ ਨਹੀਂ ਤੂੰ ਲੱਗਦੀ ਪਟੋਲਾ, ਲੱਗੇ ਤੂੰ ਸਾਰਿਆਂ ਤੋਂ ਵੱਖ ਨਹੀਂ ਤੈਨੂੰ ਸੂਟ ਸੂਟ ਕਰਦਾ। ਕੀਰਤਨ ਜਗਰ ਸਿੰਘ ਗੁਰੂ ਰੰਧਾਵਾ ਸਾਹਿਬ ਦੇ ਵਾਸ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਤਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ। ਸੋ ਸਾਡਾ ਵਟਸਐਪ ਨੰਬਰ ਹੈ ਜੀ 9465536077, ਯਾਨੀ ਕਿ 9465536077। ਔਰ ਇਸ ਨੰਬਰ ਦੇ ਉੱਪਰ ਦੋਸਤਾਂ ਦੇ ਮੈਸੇਜਸ ਲਗਾਤਾਰ ਪਹੁੰਚ ਰਹੇ ਨੇ, ਔਰ ਜੇਕਰ ਤੁਸੀਂ ਮੈਸੇਜ ਹਾਲੇ ਨਹੀਂ ਕੀਤਾ ਤਾਂ ਤੁਸੀਂ ਵੀ ਇਸ ਨੰਬਰ 'ਤੇ ਮੈਸੇਜ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਸਾਡੇ ਨੰਬਰ 0181 2342174, ਯਾਨੀ ਕਿ 01812

ਤੇ ਕਾਲ ਵੀ ਕਰ ਸਕਦੇ ਹੋ ਔਰ ਕਾਲ ਕਰਕੇ ਵੀ ਆਪਣੀ ਫਰਮਾਇਸ਼ ਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕਰ ਸਕਦੇ ਹੋ। ਤੇ ਬਿਲਕੁਲ ਜੀ, ਇੱਕ ਅਗਲਾ ਮੈਸੇਜ ਸਾਡੇ ਤੇ ਪਹੁੰਚਿਆ ਜੀ, ਮੈਸੇਜ ਦੇਖਦੇ ਹਾਂ ਕਿੱਥੋਂ ਆਇਆ। ਸੋ ਇਹ ਮੈਸੇਜ ਆ ਗਿਆ ਜੀ ਸਾਡੇ ਕੋਲ ਨੀਦਰਲੈਂਡ ਤੋਂ, ਭੇਜਿਆ ਹਰਵਿੰਦਰ ਪਾਠਕ ਜੀ ਨੇ, ਇਹਨਾਂ ਦੇ ਨਾਲ ਨੇ ਜੀ ਆਸ਼ਾ ਪਾਠਕ ਜੀ। ਹਰ ਵਾਰ ਦੀ ਤਰ੍ਹਾਂ ਜਿਵੇਂ ਕਿਵੇਂ ਕਹਿੰਦੇ ਹਾਂ, ਬੜਾ ਪਿਆਰਾ ਜਿਹਾ ਮੈਸੇਜ ਹੁੰਦਾ, ਬਹੁਤ ਸਾਰੀਆਂ ਦੁਆਵਾਂ ਇਹਦੇ ਵਿੱਚ ਇਹਨਾਂ ਨੇ ਲਿਖੀਆਂ ਹੁੰਦੀਆਂ ਨੇ ਔਰ ਬੜਾ ਪਿਆਰ ਭਰਿਆ ਇੱਕ ਮੈਸੇਜ ਭੇਜਦੇ ਨੇ। ਅਤੇ ਇਸ ਵਾਰ ਇਹ ਕਹਿੰਦੇ ਨੇ ਜੀ, ਹੈਪੀ ਨਵਰਾਤਰੇ ਮੁਬਾਰਕ ਵੀਰ ਜੀ। ਸੋ ਨਵਰਾਤਰਿਆਂ ਦੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਵੱਲੋਂ, ਔਰ ਮਾਤਾ ਰਾਣੀ ਜੀ ਦੀ ਕਿਰਪਾ ਹਮੇਸ਼ਾ ਤੁਹਾਡੇ ਪਰਿਵਾਰ 'ਤੇ ਬਣੀ ਰਹੇ, ਕਿਉਂਕਿ ਇਹਨਾਂ ਨੇ ਮੈਸੇਜ ਦੇ ਵਿੱਚ ਲਿਖਿਆ ਜੀ ਵੀ ਮਾਤਾ ਰਾਣੀ ਦੀ ਕਿਰਪਾ ਜਿਹੜੀ ਹੈ ਹਮੇਸ਼ਾ ਬਣੀ ਰਹੇ ਤੁਹਾਡੇ ਪਰਿਵਾਰ 'ਤੇ। ਸੋ ਅਸੀਂ ਵੀ ਇਹੀ ਦੁਆ ਕਰਦੇ ਹਾਂ ਜੀ ਵੀ ਕਿਰਪਾ ਜਿਹੜੀ ਹੈ ਤੁਹਾਡੇ 'ਤੇ ਵੀ ਬਣੀ ਰਹੇ, ਔਰ ਤੁਸੀਂ ਦੂਰ ਪ੍ਰਦੇਸ਼ਾਂ 'ਚ ਬੈਠੇ ਹੋ ਅਤੇ ਬਿਲਕੁਲ ਹੱਸਦੇ ਵਸਦੇ ਰਹੋ ਅਤੇ ਜ਼ਿੰਦਗੀ ਦਾ ਆਨੰਦ ਜਿਹੜਾ ਲੈਂਦੇ ਰਹੋ। ਸੋ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਇਹਨਾਂ ਨੇ ਕੀਤੀ ਫਰਮਾਇਸ਼ ਕੀਤੀ ਹੈ, ਅਤੇ ਫਿਰ ਆਓ ਜੀ ਅਗਲਾ ਪਿਆਰਾ ਜਿਹਾ ਗੀਤ ਸਪੈਸ਼ਲੀ ਚਲਾਉਂਦੇ ਹਾਂ ਅਸੀਂ ਪਾਠਕ ਸਾਹਿਬ ਦੇ ਲਈ। ਅਤੇ ਮੈਸੇਜ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ, ਅਤੇ ਅਗਲਾ ਗੀਤ ਫਿਰ ਤੁਹਾਡੀ ਫਰਮਾਇਸ਼ 'ਤੇ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ।

ਬਿਲਕੁਲ ਜੀ, ਗੱਲਾਂ ਗੋਰੀਆਂ ਅਤੇ ਹੋਠ ਗੁਲਾਬੀ। ਗੀਤਾਂ ਜੇ ਕਹਿ ਰਹੇ ਸੀ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਤੋਂ ਵੀ ਇੱਥੇ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ। ਔਰ ਦੋਸਤਾਂ ਦੇ ਮੈਸੇਜਿਸ ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਰਿਹਾ, ਲਗਾਤਾਰ ਸਾਡੇ ਤਾਈਂ ਸਾਡੇ ਵਟਸਐਪ ਨੰਬਰ ਦੇ ਉੱਪਰ ਪਹੁੰਚ ਰਹੇ ਨੇ। ਸੋ ਅਗਲਾ ਮੈਸੇਜ ਸਾਡੇ 'ਤੇ ਪਹੁੰਚਿਆ ਜੀ ਕ੍ਰਿਸ਼ਨਾ ਪਾਰਕ ਦਿੱਲੀ ਤੋਂ, ਭੇਜਿਆ ਹੈ ਸੁਖਵਿੰਦਰ ਸਿੰਘ ਜੋੜਾ ਜੀ ਨੇ। ਇਹਨਾਂ ਦੇ ਨਾਲ ਏ ਸਿਟੀ ਦੀਵਾਨਾ ਅਤੇ ਗੁਰਵੰਸ਼ ਸਿੰਘ ਜੋੜਾ, ਔਰ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਜੀ ਦੀ ਆਵਾਜ਼ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਇਸ ਅਗਲੇ ਪਿਆਰੇ ਜਿਹੇ ਗੀਤ ਦੇ ਨਾਲ।

0: ਬਿਲਕੁਲ ਜੀ, ਗੌਰੀ ਦੀਆਂ ਝਾਂਜਰਾਂ ਪਲਾਉਂਦੀਆਂ ਗਈਆਂ ਗੌਰੀ ਦੀਆਂ ਕੀਤਾ ਜਾ ਰਿਹਾ। ਸੁਰਿੰਦਰ ਕੌਰ ਔਰ ਪ੍ਰਕਾਸ਼ ਕੌਰ ਹੋਣਾ ਦੀ ਆਵਾਜ਼ ਵਿੱਚ ਪ੍ਰੋਗਰਾਮ ਸ਼ਾਰਾ ਜੀ ਸੁਗਾਤ ਤੇ ਮੈਂ ਤੁਹਾਡਾ ਦੋਸਤ ਅਰੁਣ ਤੁਹਾਡੇ ਨਾਲ ਬਣਿਆ ਹੋਇਆ ਔਰ ਅਗਲੀ ਕਾਲ ਵੀ ਸਾਡੇ ਤੇ ਪਹੁੰਚ ਚੁੱਕੀ ਹੈ ਜੀ। ਹੈਲੋ,
1: ਹੈਲੋ ਜੀ ਸਰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ
1: ਜੀ। ਮੈਂ ਮਨਜੀਤ ਕੋਣੀ ਹਾਲ ਚਾਲ।
0: ਹਾਂਜੀ ਮਨਜੀਤ ਜੀ, ਕੀ ਹਾਲ ਚਾਲ ਹੈ ਤੁਹਾਡੇ?
1: ਵਧੀਆ ਜੀ, ਤੁਸੀਂ ਸੁਣਾਓ
0: ਜੀ? ਸਾਡੇ ਬਹੁਤ ਵਧੀਆ ਨੇ ਜੀ, ਬਹੁਤ ਦਿਨਾਂ ਦੇ ਬਾਅਦ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ।
1: ਹਾਂਜੀ ਹਾਂਜੀ, ਫੋਨ ਲਾਈਦਾ ਲੱਗਦਾ ਨਹੀਂ ਸਰ ਜੀ।
0: ਅੱਛਾ, ਲਾਉਂਦੇ ਹਾਂ ਪਰ ਲੱਗਦਾ ਨਹੀਂ, ਤੇ ਪ੍ਰੋਗਰਾਮ ਸੁਣਦੇ ਰਹਿੰਦੇ ਹਾਂ। ਪ੍ਰੋਗਰਾਮ ਸੁਣਦੇ ਰਹਿੰਦੇ ਜੀ।
1: ਹਾਂਜੀ ਹਾਂਜੀ, ਸੁਣਦੇ ਰਹਿੰਦੇ ਜੀ।
0: ਚਲ ਬਹੁਤ ਵਧੀਆ ਜੀ, ਤੇ
1: ਤੁਹਾਡੇ ਨਾਲ ਗੱਲ ਹੋ ਗਈ, ਹੋਰ ਵਧੀਆ ਹੋ ਗਿਆ, ਫੋਨ ਕਰਨ ਲੱਗ ਗਈ।
0: ਬਿਲਕੁਲ ਜੀ ਬਿਲਕੁਲ। ਸੋ ਕਿਹੜੇ ਕੀ ਦੀ ਫਰਮਾਇਸ਼ ਲੈ ਕੇ ਆਏ ਅੱਜ?
1: ਸਰ ਮੈਂ ਜਾਣ ਲਾ ਦੋ ਸਰ ਜੀ।
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ। ਕਾਕਾ ਦਾ ਬਹੁਤ ਬਹੁਤ ਸ਼ੁਕਰੀਆ ਜੀ।
1: ਓਕੇ,
0: ਥੈਂਕ ਯੂ ਜੀ, ਥੈਂਕ ਯੂ।
2: ਕੁੜੇ ਮੈਨੂੰ ਵੀ ਆਪਦਾ ਗੀਤ ਸੁਣਾ ਦਿਓ।
3: ਸੁਣਾਓ।

ਬਿਲਕੁਲ ਜੀ, ਸੁਰਮੇ ਦਾਨੀ ਵਰਗਾ ਹੈ ਮੇਰਾ ਵਾਹੀ ਵੇ, ਹੋਰ ਮੈਨੂੰ ਕੀ ਚਾਹੀਦਾ। ਗੀਤ ਜਗ ਰਹੇ ਜੋਤਿਕਾ ਟਾਂਗਰੀ ਹੋਣਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਪੜ੍ਹਿਆ ਹੋਇਆ। ਦੋਸਤਾਂ ਦੇ ਮੈਸੇਜਸ ਲਗਾਤਾਰ ਸਾਡੇ ਤਾਈਂ ਪਹੁੰਚ ਰਹੇ ਨੇ, ਔਰ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਜੀ ਜਨਕ ਨਗਰ ਜਲੰਧਰ ਤੋਂ, ਭੇਜਿਆ ਹੈ ਸੁਖਦੇਵ ਸਿੰਘ ਜੀ ਨੇ। ਇਹਨਾਂ ਦੇ ਨਾਲ ਹੈ ਜੀ ਨਰਿੰਦਰ ਕੌਰ, ਸਨੀ ਮਨੀ ਅਤੇ ਕਾਕਾ, ਔਰ ਹਰਭਜਨ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਫਿਰ ਆਓ ਜੀ ਅਗਲੀ ਫਰਮਾਇਸ਼ ਪੂਰੀ ਕਰਦੇ ਹਾਂ ਇਹਨਾਂ ਦੀ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਬਿਲਕੁਲ ਜੀ, ਕੱਚੇ ਕੱਚ ਦੇ ਕੰਗਣ ਵਾਹੀ ਪਾਇਆ ਨਾ ਕਰੋ ਜੀ, ਟੁੱਟ ਜਾਣਗੇ ਬਹੁਤਾ ਛਣਕਾਇਆ ਨਾ ਕਰੋ। ਗੀਤਾ ਚੱਗਰੇ ਹਰਭਜਨ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ। ਸੋ ਅਗਲਾ ਮੈਸੇਜ ਜਿਹੜਾ ਸਾਡੇ 'ਤੇ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਸਾਡੇ ਕੋਲ ਮੰਡੀ ਹਰਜੀ ਰਾਮ ਲੋਟ ਤੋਂ, ਭੇਜਿਆ ਹੈ ਨੱਥੂ ਰਾਮ ਸ਼ਰਮਾ ਜੀ ਨੇ। ਇਹਨਾਂ ਦੇ ਨਾਲ ਜੀ ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ ਅਤੇ ਹੋਰ ਇਹਨਾਂ ਦੇ ਦੋਸਤ। ਅਤੇ ਇਸ ਦੇ ਨਾਲ ਨਾਲ ਹੀ ਇੱਕ ਮੈਸੇਜ ਸਾਡੇ ਤਾਈਂ ਹੋਰ ਪਹੁੰਚਿਆ ਹੈ ਜੀ, ਮੈਸੇਜ ਆਇਆ ਹੈ ਸਾਡੇ ਕੋਲ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ, ਭੇਜਿਆ ਹੈ ਸੁਖਵੀਰ ਸਿੰਘ ਜੀ ਨੇ। ਇਹਨਾਂ ਦੇ ਨਾਲ ਜੀ ਕਮਲਪ੍ਰੀਤ ਕੌਰ ਅਤੇ ਰੋਸ਼ਨਪ੍ਰੀਤ ਸਿੰਘ। ਅਤੇ ਆਓ ਜੀ ਫਿਰ ਇਹਨਾਂ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਪਿਆਰਾ ਜਿਹਾ ਗੀਤ ਨਛੱਤਰ ਗਿੱਲ ਸਾਹਿਬ ਦੀ ਆਵਾਜ਼ ਵਿੱਚ।

ਬਿਲਕੁਲ ਚੀਜ਼ਾਂ ਦਗੇ ਬਾਸ ਦਿਲਦਾਰਾ ਚੰਗੀ ਤੂੰ ਨਹੀਂ ਕੀਤੀ ਕੀਰਤਨ ਜਗਤ ਨਛੱਤਰਗਿੱਲ ਸਾਹਿਬ ਦੀ ਆਵਾਜ਼ 'ਤੇ ਬੈਠੇ ਪ੍ਰੋਗਰਾਮ ਚੱਲ ਰਿਹਾ ਜੀ ਸੁਕਾਤ, ਅਤੇ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਭੇਜਿਆ ਹੈ ਸੁਰਿੰਦਰ ਸੰਧੂ ਜੀ ਨੇ। ਇਹਨਾਂ ਦੇ ਨਾਲ ਨੇ ਜੀ ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ, ਪ੍ਰੀਤਿਸ਼ਾ ਸੰਧੂ ਔਰ ਮੈਕਸ। ਅਤੇ ਇਸਦੇ ਨਾਲ ਇੱਕ ਮੈਸੇਜ ਹੋਰ ਪਹੁੰਚਿਆ ਹੈ ਜੀ, ਇਹ ਮੈਸੇਜ ਆਇਆ ਸਾਡੇ ਕੋਲ ਪਟੇਲ ਨਗਰ ਮਲੋਟ ਤੋਂ, ਭੇਜਿਆ ਹੈ ਡਾਕਟਰ ਰਮੇਸ਼ ਕੁਮਾਰ ਜਾਜੋਰੀਆ ਜੀ ਨੇ। ਇਹਨਾਂ ਦੇ ਨਾਲ ਨੇ ਜੀ ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ, ਆਰਜ਼ੂ ਜਾਜੋਰੀਆ ਅਤੇ ਗੁੱਡੂ। ਅਤੇ ਆਓ ਜੀ ਫਿਰ ਇਹਨਾਂ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਪਿਆਰਾ ਜਿਹਾ ਗੀਤ ਕੰਠ ਕਲੇਰ ਸਾਹਿਬ ਦੇ ਆਵਾਜ਼ ਵਿੱਚ।

ਤੋਂ ਹੌਲੀ ਹੌਲੀ ਭੁੱਲ ਜਾਣਾ ਮੈਂ ਹੌਲੀ ਹੌਲੀ ਰੁੱਲ ਜਾਣਾ ਗੀਤਾ ਜਗਰ ਜੀ ਕੰਠਕਲੇਰ ਸਾਹਿਬ ਦੀ ਆਵਾਜ਼ ਦੇ ਵਿੱਚ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਸੋਗਾ ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਪੜ੍ਹਿਆ ਹੋਇਆ ਸੋ ਇੱਕ ਮੈਸੇਜ ਸਾਡੇ ਤੱਕ ਹੋਰ ਪਹੁੰਚਿਆ ਹੈ ਜੀ ਮੈਸੇਜ ਆਇਆ ਸਾਡੇ ਕੋਲ ਵੇਪਰ ਹਨੁਮਾਨਗੜ੍ਹ ਤੋਂ ਭੇਜਿਆ ਹੈ ਸੁਸ਼ੀਲ ਕੁਮਾਰ ਚਲਾਣਾ ਜੀ ਨੇ ਔਰ ਇਹਨਾਂ ਦੇ ਨਾਲ ਹੈ ਜੀ ਪੱਪੀ ਐਂਡ ਪਾਰਿਸ਼ਾ ਚਲਾਣਾ ਅਤੇ ਆਓ ਜੀ ਫਿਰ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪਿਆਰਾ ਜਿਹਾ ਗੀਤ ਸੁਰਜੀਤ ਪੰਦਰਖੀਆ ਸਾਹਿਬ ਦੀ ਆਵਾਜ਼ ਦੇ ਵਿੱਚ।

ਸੋ ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਅਰੁਣ ਦੇ ਨਾਲ, ਪਰ ਜਿਹੜਾ ਸਮਾਂ ਹੈ ਉਹ ਇੱਥੇ ਖਤਮ ਕਰਨ ਲਈ ਮੈਨੂੰ ਇਸ਼ਾਰਾ ਕਰ ਰਿਹਾ। ਸੋ ਇਸ ਪ੍ਰੋਗਰਾਮ ਨੂੰ ਮੈਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ, ਕਿਉਂਕਿ ਇਸ ਪ੍ਰੋਗਰਾਮ ਨੂੰ ਅੱਗੇ ਨਹੀਂ ਲੈ ਕੇ ਜਾ ਸਕਦਾ। ਰਾਤ ਦਾ ਇੱਕ ਜਿਹੜਾ ਵਚਨ ਵਾਲਾ, ਸੋ ਪ੍ਰੋਗਰਾਮ ਇੱਥੇ ਖਤਮ ਕਰਦੇ ਹਾਂ। ਅਤੇ ਤੁਸੀਂ ਕਿਤੇ ਨਹੀਂ ਜਾਣਾ, ਕਿਉਂਕਿ ਹੁਣ ਤੋਂ ਕੁਝ ਪਲਾਂ ਦੇ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ। ਤਾਂ ਬਣੇ ਰਹੋ ਆਕਾਸ਼ਵਾਣੀ ਪੰਜਾਬ ਦੇ ਨਾਲ।

ਡੀਟੀਟੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦਾ 1 ਵੱਜ ਚੁੱਕਿਆ ਅਤੇ ਵੇਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤਾਂ, ਅਤੇ ਆਓ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

0: ਗੁਰਬਾਣੀ ਵਿਚਾਰ। ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਪੁਰਬ 27 ਅਕਤੂਬਰ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ। ਉਹਦੇ ਸੰਬੰਧ ਦੇ ਵਿੱਚ ਵੱਡੇ ਜਿਹੜੇ ਪ੍ਰੋਗਰਾਮ ਲੀਕੇ ਗਏ ਆ, ਅੰਮ੍ਰਿਤਸਰ ਦੀ ਧਰਤੀ 'ਤੇ ਸਮੂਹ ਸਿੰਘ ਸਭਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ, ਜਿੱਥੇ ਅੰਮ੍ਰਿਤਸਰ ਸ਼ਹਿਰ ਵਿਖੇ ਗੁਰੂ ਘਰਾਂ ਦੇ ਵਿੱਚ ਸਵੇਰੇ 7 ਵਜੇ ਤੋਂ 10 ਵਜੇ ਤੱਕ ਸਾਰੇ ਗੁਰੂ ਘਰਾਂ ਦੇ ਵਿੱਚ ਪ੍ਰੋਗਰਾਮ ਲੀਕੇ ਗਏ ਆ। ਅਤੇ ਇਸੇ ਤਰ੍ਹਾਂ ਮੰਜੀ ਸਾਹਿਬ ਵਿਖੇ ਬੱਚਿਆਂ ਦੇ ਸ਼ਬਦ ਕੀਰਤਨ, ਗੁਰਬਾਣੀ ਕੰਠ, ਗੁਰਮੁਖੀ ਲਿਖਾਈ ਪ੍ਰੋਗਰਾਮ ਜਿਹੜੇ ਆ ਲੀਕੇ ਗਏ ਆ। ਅਤੇ ਖਾਲਸਾ ਕਾਲਜ ਵਿਖੇ ਵੀ ਇਹ ਸਮਾਗਮ ਜਿਹੜੇ ਆ ਹੋ ਰਹੇ ਆ। ਉਹਦੇ ਤਹਿਤ 25 ਅਤੇ 26 ਅਕਤੂਬਰ ਨੂੰ ਮੰਜੀ ਸਾਹਿਬ ਵਿਖੇ, ਜਿੱਥੇ ਰਾਗ ਦਰਬਾਰ ਅਤੇ ਪੜਤਾਲ ਸ਼ਬਦ ਗਾਇਨ ਦੇ ਵੀ ਕੀਰਤਨ ਦਰਬਾਰ ਹੋਣਗੇ, 26 ਅਕਤੂਬਰ ਨੂੰ ਅੰਮ੍ਰਿਤਸਰ ਸ਼ਹਿਰ ਵਿਖੇ ਨਗਰ ਕੀਰਤਨ ਵੀ ਕੱਢਿਆ ਜਾਵੇਗਾ। 27 ਅਕਤੂਬਰ ਨੂੰ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਬਾਬਾ ਟਲ ਰਾਏ ਵਿਖੇ ਜਲੌਅ ਸਜਾਏ ਜਾਣਗੇ। ਉੱਥੇ ਸਾਰਾ ਦਿਨ ਜਿਹੜੇ ਕੀਰਤਨ ਦੇ ਸਮਾਗਮ ਚੱਲਣਗੇ ਅਤੇ ਨਾਲ ਰਾਤ ਨੂੰ ਆਤਿਸ਼ਬਾਜ਼ੀ ਹੋਏਗੀ। ਇਹਨਾਂ ਸਮਾਗਮਾਂ ਦੇ ਵਿੱਚ ਕਥਾ ਦੇ ਤੌਰ 'ਤੇ ਭਾਈ ਪਿੰਦਰਪਾਲ ਸਿੰਘ ਅਤੇ ਭਾਈ ਬੰਤਾ ਸਿੰਘ ਵੀ ਹਾਜ਼ਰੀ ਲਵਾਉਣਗੇ। ਮੇਰੀ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਸਮਾਗਮਾਂ ਦਾ ਆਪਾਂ ਲਾਹਾ ਲਈਏ, ਵੱਧ ਚੜ੍ਹ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਕਦਾ ਹੈ ਅਤੇ ਉਹਨਾਂ ਦੀ ਜ਼ਿੰਦਗੀ ਦਾ ਮੁੱਖ ਮੰਤਵ ਹੀ ਭਲਾ ਕਰਨਾ ਹੈ, ਪਰ ਉਪਕਾਰ ਕਰਨਾ ਹੈ, ਸਮੁੱਚੀ ਮਨੁੱਖਤਾ ਨੂੰ ਕੁਲਾਵੇ ਵਿੱਚ ਲੈ ਕੇ ਪਿਆਰ ਵੰਡਣਾ ਹੈ। ਜੋ ਐਸੇ ਪਰਉਪਕਾਰ ਦੇ ਕਾਰਜ ਕਰ ਜਾਂਦੇ ਹਨ, ਉਹ ਜਨਮ ਮਰਨ ਤੋਂ ਉੱਪਰ ਉੱਠ ਜਾਂਦੇ ਹਨ, ਅਮਰ ਹੋ ਜਾਂਦੇ ਹਨ। ਐਸੀਆਂ ਰੂਹਾਂ ਨੂੰ ਸੰਤ ਜਨ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਜਿੱਥੇ ਪਰਉਪਕਾਰ ਦੇ ਕਾਰਜ ਕਰਦੇ ਹਨ, ਉਹ ਸਮਾਜਿਕ ਕਲਿਆਣ ਦਾ ਸਰਨਾਵਾ ਵੀ ਬਣਦੇ ਹਨ। ਉੱਥੇ ਉਹ ਸਾਨੂੰ ਕਲਜਗੀ ਜੀਵਾਂ ਨੂੰ ਉਸ ਪਰਮਾਤਮਾ ਨਾਲ ਵੀ ਜੋੜ ਦਿੰਦੇ ਹਨ, ਉਸ ਪਰਮਾਤਮਾ ਨਾਲ ਮਿਲਾਪ ਦਾ ਉਹ ਸਾਧਨ ਵੀ ਬਣ ਜਾਂਦੇ ਹਨ। ਐਸੇ ਭਲੇ ਪੁਰਖਾਂ ਦੀ ਪ੍ਰਥਾ ਇਹੀ ਫੁਰਮਾਨ ਹੈ, ਜਨਮ ਮਰਨ ਦੂਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀਅ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਨ ਮਿਲਾਏ। ਐਸੇ ਜਨ ਆਪ ਤਾਂ ਉੱਤਮ ਹੁੰਦੇ ਹੀ ਹਨ, ਇਹਨਾਂ ਦੀ ਬਾਣੀ ਭਾਵ ਮੁਖਾਰ ਬਿੰਦ ਤੋਂ ਨਿਕਲੇ ਮਿੱਠੜੇ ਬੋਲ ਵੀ ਉੱਤਮ ਹੁੰਦੇ ਹਨ। ਜੋ ਮੁੱਖੋਂ ਬੋਲਦੇ ਹਨ, ਉਸ ਨਾਲ ਸਭ ਦਾ ਭਲਾ ਹੁੰਦਾ ਹੈ, ਸਭ ਨੂੰ ਆਤਮਕ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਦੁਨਿਆਵੀ ਸੁੱਖਾਂ ਨਾਲ ਝੋਲੀ ਭਰ ਜਾਂਦੀ ਹੈ। ਐਸੇ ਸੰਤ ਜਨਾਂ ਦੇ ਸ੍ਰੇਸ਼ਟ ਬਚਨ ਸੁਣ ਕੇ ਮਨ ਅੰਦਰ ਐਸੀ ਸ਼ਰਧਾ ਉਪਜਦੀ ਹੈ ਕਿ ਹਿਰਦਾ ਪ੍ਰਭੂ ਪ੍ਰੇਮ ਵਿੱਚ ਓਤ ਪੋਤ ਹੋ ਜਾਂਦਾ ਹੈ ਅਤੇ ਪਰਮਾਤਮਾ ਇਨਸਾਨ ਨੂੰ ਦੁਨੀਆਂ ਦੇ ਭਾਵ ਸਾਗਰ 'ਚੋਂ ਪਾਰ ਲਗਾ ਦਿੰਦਾ ਹੈ। ਫੁਰਮਾਨ ਹੈ, ਹਰ ਜਨ ਉੱਤਮ, ਉੱਤਮ ਬਾਣੀ ਮੁੱਖ ਬੋਲ ਹੈ ਪਰ ਉਪਕਾਰੇ, ਜੋ ਜਨ ਸੁਣੇ ਸਰਦਾ ਭਗਤੀ ਸੇਤੀ ਕਰ ਕਿਰਪਾ ਹਰ ਨਿਸਤਾਰੇ। ਜੀਵਨ ਨੂੰ ਬਦਲ ਦੇਣ ਵਾਲੇ ਐਸੇ ਪਰਉਪਕਾਰੀ ਬੋਲਾਂ ਵਾਲੇ ਸੰਤ ਜਨਾਂ ਦੀ ਜਦ ਗੱਲ ਚੱਲਦੀ ਹੈ ਤਾਂ ਉਹਨਾਂ ਦੀ ਚਰਨ ਧੂੜ ਬਣ ਕੇ ਉਹਨਾਂ ਦੀ ਸੇਵਾ ਵਿੱਚ ਲੱਗ ਜਾਣ ਵਾਲੀ ਤਾਗੀਦ ਦੀ ਸਿੱਖਿਆ ਗੁਰਬਾਣੀ ਵਿੱਚੋਂ ਮਿਲਦੀ ਹੈ। ਫੁਰਮਾਨ ਹੈ, ਕਬੀਰ ਸੰਤ ਨਾ ਛਾਡੇ ਸੰਤਈ, ਜਾਂ ਕੋਟਕ ਮਿਲਹਿ ਅਸੰਤ, ਚੰਦਨ ਦੀ ਸੀਤਲਤਾ ਚੰਦਨ ਦੀ ਠੰਡਕ ਵਰਤਦੀ ਹੀ ਰਹਿੰਦੀ ਹੈ। ਉਹ ਪ੍ਰਭੂ ਦਇਆ ਦਾ ਸੋਮਾ ਹੈ, ਮਿਹਰਬਾਨ ਹੈ, ਪਰਉਪਕਾਰੀ ਹੈ, ਉਹ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਉਹ ਜਦ ਮਿਹਰ ਦੇ ਘਰ ਵਿੱਚ ਆਉਂਦਾ ਹੈ ਤਾਂ ਸਭ ਜੀਵਾਂ ਦੀ ਰੱਖਿਆ ਕਰਦਾ ਹੈ। ਉਸ ਪ੍ਰਭੂ ਦੇ ਸੰਤ ਜਨ ਹਮੇਸ਼ਾ ਹੀ ਮੁੱਖੋਂ ਭਲਾਈ ਦੇ ਬਚਨ ਬੋਲਦੇ ਰਹਿੰਦੇ ਹਨ। ਉਹਨਾਂ ਦੇ ਗੁਣਾਂ ਨਾਲ ਭਰਪੂਰ ਬਚਨ ਜ਼ਿੰਦਗੀ ਵਿੱਚ ਭਗਤੀ ਦਾ ਰਸ ਭਰ ਦਿੰਦੇ ਹਨ। ਫੁਰਮਾਨ ਹੈ, ਪਰ ਉਪਕਾਰ ਬੋਲੇ ਬਹੁ ਗੁਣੀਆਂ, ਮੁੱਖ ਸੰਤ ਭਗਤ ਹਰ ਦੀਜੇ, ਤੂੰ ਅਗੰਮ ਦਿਆਲ ਦਇਆ ਪਤ ਦਾਤਾ, ਸਭ ਦਇਆ ਧਾਰ ਰੱਖ ਲੀਜੇ। ਐਸੇ ਮਾਲਕ ਦੇ ਨਾਮ ਵਿੱਚ ਰੰਗੇ ਗੁਰਮੁਖ ਪਿਆਰਿਆਂ ਦੇ ਮਿੱਠੇ ਬੋਲਾਂ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਅਮੋਲਕ ਬਚਨ ਪਰ ਉਪਕਾਰ ਕਰਦੇ ਹਨ, ਭਲਾ ਕਰਦੇ ਹਨ। ਫੁਰਮਾਨ ਹੈ, ਹਰ ਗੁਣ ਗਾਵਤ ਪਰ ਉਪਕਾਰ ਨਿਤ ਤਿਸ ਰਸਨਾ ਕਾ ਮੋਲ ਕਿਛ ਨਾਹੀਂ। ਸੰਤ ਜਨਾਂ ਦਾ ਸੁਭਾਅ ਹੈ, ਸੰਤ ਜਨ ਸੂਰਮੇ ਦੀ ਨਿਆਈ ਹੁੰਦੇ ਹਨ। ਸੂਰਮੇ ਵੀ ਰਣ ਤੱਤੇ ਨੂੰ ਨਹੀਂ ਛੱਡਦੇ, ਭਾਵੇਂ ਕਿ ਜਾਨ ਦੀ ਬਾਜੀ ਵੀ ਕਿਉਂ ਨਾ ਲਾਉਣੀ ਪੈ ਜਾਵੇ। ਕਬਹੂ ਨਾ ਛਾੜੇ ਖੇਤ ਵਾਲਾ ਦ੍ਰਿੜ ਵਿਸ਼ਵਾਸ ਵੀ ਪਰ ਪਕਾਰ ਦੀ ਅਨੂਠੀ ਉਦਾਹਰਣ ਹੈ। ਐਸੇ ਬਚਨਾਂ 'ਤੇ ਪਹਿਰਾ ਦੇਣ ਵਾਲਿਆਂ ਦੀ, ਦੇਸ਼ ਕੌਮ ਦੀ ਖਾਤਰ ਕੁਰਬਾਨੀਆਂ ਕਰਨ ਵਾਲਿਆਂ ਦੀ ਕਤਾਰ ਬਹੁਤ ਲੰਬੀ ਹੈ। ਹੁੰਦਾ ਜ਼ੁਲਮ ਦੇਖ ਕੇ ਇੱਟ ਨਾਲ ਇੱਟ ਖੜਕਾਉਣ ਵਾਲਿਆਂ ਨੂੰ ਪੰਚਮ ਪਾਤਸ਼ਾਹ ਜੀ ਦੁਆਰਾ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲਾ ਉਪਦੇਸ਼ ਅਹਿੰਸਾ ਦੀ ਗੱਲ ਕਰਨ ਵਾਲਿਆਂ ਲਈ ਕੋਈ ਹੋਰ ਗੁੰਜਾਇਸ਼ ਬਾਕੀ ਨਹੀਂ ਛੱਡਦਾ। ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਂਤਮਈ ਅਤੇ ਅਹਿੰਸਾ ਦੇ ਰਸਤੇ 'ਤੇ ਚੱਲਦਿਆਂ ਕੀਤੀ ਕੁਰਬਾਨੀ ਤੋਂ ਉਪਰੰਤ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੁਆਰਾ ਦੂਸਰਿਆਂ ਦੇ ਧਰਮ ਨੂੰ ਬਚਾਉਣ ਲਈ ਸੀਸ ਕਟਵਾ ਦੇਣਾ ਪਰਉਪਕਾਰ ਅਤੇ ਦੂਸਰਿਆਂ ਦਾ ਭਲਾ ਕਰਨ ਦਾ ਐਸਾ ਵਿਲੱਖਣ ਇਤਿਹਾਸ ਹੈ ਕਿ ਜਿਸ ਉੱਪਰ ਜਿੰਨਾ ਵੀ ਮਾਣ ਕੀਤਾ ਜਾਵੇ ਓਨਾ ਥੋੜ੍ਹਾ ਹੈ। ਮੇਰਾ ਪ੍ਰਭ ਪਰਉਪਕਾਰੀ ਹੈ, ਉਸ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਪਰਉਪਕਾਰੀ ਬੋਲਾਂ ਰਾਹੀਂ ਐਸੀ ਸਿੱਖਿਆ ਮਿਲਦੀ ਹੈ ਕਿ ਮਨ ਹਮੇਸ਼ਾ ਪਾਣੀ ਵਿੱਚ ਖਿਲੇ ਕਮਲ ਦੇ ਫੁੱਲ ਦੀ ਤਰ੍ਹਾਂ ਖਿੜਿਆ ਰਹਿੰਦਾ ਹੈ। ਫੁਰਮਾਨ ਹੈ, ਸੰਤਨ ਸੰਤ ਸਾਧ ਮਿਲ ਰਹੀ ਹੈ, ਗੁਣ ਬੁੱਲ ਹੈ ਪਰ ਉਪਕਾਰੇ, ਸੰਤੇ ਸੰਤ ਮਿਲੇ ਮਨ ਵਿਗਸੇ, ਜਿਉਂ ਜਲ ਮਿਲ ਕਮਲ ਸਵਾਰੇ।
1: ਕਬੀਰ ਸੇਵਾ ਕੋ ਦੁਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਇਹ ਵਾਰਤਾ ਸੁਣਾ ਰਹੇ ਸਨ ਹਰਵਿੰਦਰ ਸਿੰਘ ਵੀਰ। ਸੇਵਾ ਦਾ ਕਰਮ ਜੇਕਰ ਫਲ ਦੀ ਆਸ ਕੀਤੇ ਬਿਨਾਂ ਨਿਹ ਕਰਮ ਦੇ ਰੂਪ ਵਿੱਚ ਕੀਤਾ ਜਾਵੇ ਤਾਂ ਸੱਚੇ ਗੁਰੂ ਨੂੰ ਉਹੀ ਸੇਵਾ ਪ੍ਰਵਾਨ ਹੁੰਦੀ ਹੈ। ਸੱਚੇ ਗੁਰੂ ਦਾ ਮਨ ਉਸ ਸੇਵਾ 'ਤੇ ਰੀਝ ਜਾਂਦਾ ਹੈ। ਜੇ ਸੱਚੇ ਗੁਰ ਦਾ ਮਨ ਰੀਝ ਜਾਂਦਾ ਹੈ ਤਾਂ ਐਸੇ ਪ੍ਰਾਣੀ ਦੇ ਸਾਰੇ ਪਾਪ ਕਰਮ ਨਾਸ ਹੋ ਜਾਂਦੇ ਹਨ।

ਗੁਰੂ ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਭਗਤੀ ਸੰਗੀਤ ਡੇਟਾ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ।

0: ਸਮਾਤ ਪਾਉਣ ਸਵਾਦ ਪਾਣੀ ਸਵਾਦ ਅਗਨੇ ਖੇਡੇ ਵਡਾਣੀ ਸਵਾਦ ਧਰਤੀ ਸਵਾਦ ਪਾਣੀ ਸਵਾਦ ਸਾਲ ਅੱਗੇ ਪਾਣੀ ਸਮਾਤ ਸੰਯੋਗ ਸਮਾਤ ਵਿਯੋਗ ਸਮਾਤ ਭੁੱਖ ਸਮਾਤ ਭੋ ਸਮਾਤ ਸਤਿਗੁਰ ਸਮਾਤ ਸਲਾਹ ਸਮਾਤ ਜੁੜ ਸਮਾਤ ਰਾ ਸਮਾਤ ਨੇੜੇ ਸਮਾਤ ਦੂਰ ਸਮਾਤ ਦੇਖੇ ਹਾਜ਼ਰਾ ਹਜੂਰ ਵੇਖ ਡਾਰਿਆ ਸਮਾਤ ਨਾਨਕ ਪੁੱਜਣ ਪੂਰੇ ਪਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ

ਪੌੜੀ ਆਪਣੇ ਭੋਗ ਭੋਗਾ ਏ ਪਸਮੜ ਪੋਸਦਾਇਆ ਵੱਡਾ ਖੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕਿਰਤ ਵਾਚੀਐ ਬੈ ਲਿਖਾ ਕਰ ਸਮਝਾਇਆ ਥਾਉ ਨਾ ਹੋਈ ਪਾਉਂਦੀ ਹੁਣ ਸੁਣਿਆ ਕਿਆ ਰੋਆਇਆ ਮਨ ਅੰਧੇ ਜਨਮ ਗਵਾਇਆ ਮਨ ਅੰਧੇ।

ਜਲ ਢੁੰਦੀਆ ਕਥਨਾ ਤਰੜਾ ਸਾ ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖਵਾਰ ਪੌੜੀ ਨਦਰ ਕਰੇ ਜੇ ਆਪਣੇ।

ਸੱਚ ਬੁਝਾਇਆ, ਸੱਚ ਬੁਝਾਇਆ, ਸੱਚ ਬੁਝਾਇਆ। ਪੌੜੀ ਨਜ਼ਰ ਕਰੀ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ, ਇਹ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋਂ ਸੱਚ ਬੁਝਾਇਆ, ਜਿਨ ਸੱਚੋਂ ਸੱਚ।

0: ਸਗਲੀ ਧਰਤੀ ਮਾਲ ਤਨ ਵਰਤਲ ਸਭ ਜੰਜਾਲ ਮਨ ਨਾਨਕ ਮੁਸੇ ਗਿਆਨ ਹੋਣੀ ਆਏ ਪਿਆਜ ਮਕਾਲ ਮਹੱਲਾ ਪਹਿਲਾ
1: ਵਾਹਿਣ ਚੇਲੇ ਨਤਨ ਗੁਰ ਪੈਰ ਹਲਾਏ ਨੇ।

ਆਪ ਛੜ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾਂ ਕਾ ਕੀਆ ਸਗਲ ਜਹਾ ਸੇਵਕ ਸੇਵੈ ਕਰਮ ਚੜਾਓ ਪਿੰਨੀ ਰਹਿਣ।

ਦਹਾੜੀਆਂ ਨਗਾ ਪੰਖੀ ਪਾਉਂਦਾ ਲੈ ਨਸਾ ਸੂਹੇ ਚਾੜ ਭਵਾਈਆ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਭਵਾਏ ਸੋਏ ਪੈ ਕਿਰਤ ਨੱਚੈ ਸਭ ਕੋਏ।

ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਗਿਆਰ, ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੇ ਕਰਤਾ, ਔੜੀ ਬਿਨ ਸਤਿਗੁਰ ਕਿੰਨੇ ਨਾ ਪਾਇਆ, ਬਿਨ ਸਤਿਗੁਰ ਕਿੰਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਆ।

ਔਰ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਹੋਣ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਉਹ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤਲਾਇਆ। ਜਗ ਜੀਵਨ ਦਾਤਾ ਪਾਇਆ ਜਗ ਜੀਵਨ।

ਪੌੜੀ ਸੇਵ ਕੀਤੀ ਸੰਤੋਖ ਹੀ ਜਿਨ ਸੱਚੋ ਸੱਚ ਧਿਆਇਆ ਓਨੀ ਮੰਦੈ ਪੈਰ ਨਾ ਰੱਖਿਓ ਕਰਸੋ ਕ੍ਰਿਤ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਦਨਾ ਅਨਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੈ ਚੜ੍ਹੈ ਸਵਾਇਆ।

0: ਅੰਡਰ ਜੇਰ ਉਤਪੁਜਾ ਖਾਣੀ ਸਿਤ ਜਾ ਸੁਮਿਤ ਜਾਣੇ ਨਾਨਕਾ ਸਰਮ ਰਜਨਤਾ ਨਾਨਕ ਜੰਤੂ ਪਾਇ ਕੈ ਸੰਭਾਲੀ ਸਦਨਾ ਜਿਨ ਕਰਤਾ ਕਰਣਾ ਕੀ ਆ ਚਿੰਤਾ ਪੀ ਕਰਨੀਤਾ ਸੋ ਕਰਤਾ ਚਿੰਤਾ ਕਰੇ ਜਿਨ ਪਾ ਜਗ ਤਿਸ ਵਾਰੀ ਸਵਾਸਥ ਤਿਸ ਤਿਸ ਦੀ ਬਾਣੇ ਪੱਗ ਨਾਨਕ ਸੱਚੇ ਨਾ ਬਿਨ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾਂ ਪਰਵਾ ਲੱਖ ਤਪਰ ਤੀਰਥਾਂ ਸਾਹਿਬ ਜੋਗ ਬੇਵਾ ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਨ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਐ ਪਾਠ ਪਰਾ ਜਿਨ ਕਰਤੇ ਕਰਣਾ ਕੀਆ ਲਿਖਿਆ ਆਵਣ ਜਾਨ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸਾੜ ਪੌੜੀ ਸੱਚਾ।

ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਤਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ ਸਤ ਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ।

ਲਿਖ ਲਿਖ ਪੜਿਆ ਤੇ ਤਾਕੜਿਆ ਬਹੁਤੀ ਇਸ ਭਵਿਆ ਤੇ ਤੋਂ ਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸਹਵੈ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਪਾਇਆ ਦੂਜਾ ਭਾਇਆ ਵਸਤਰ ਨਾ ਪਹਿਰੇ ਐਨ ਸਕੈਰੇ ਮੋਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੁਣ ਭਾਗ ਪਿਤਾ ਨਾ ਆਪਣਾ ਕੀ ਆਖਮਾਣ ਮਲਖਾਈ ਸਿਰ ਸ਼ਾਹੀ ਪਾ ਮੂਹ ਰਖਣਦੈ ਪਤ ਗਵਾਇ ਵਿਣ ਨਾ ਵੈ ਕਿਛ ਪਾਏ ਨਾ ਪਾਏ ਰਹੇ ਬਿਵਾਣੀ ਮੜੀ ਮਸਾਣੀ ਅੰਦ ਨਾ ਜਾਣੈ ਫਿਰ ਪਛਤਾਣੀ ਸਤਿਗੁਰ ਭੇਟੈ ਸੋ ਸੁਖ ਪਾਇ ਹਰ ਕਾ ਨਾ ਮਨ ਵਸਾ ਨਾਨਕ ਨਜ਼ਰ ਕਰੇ ਸੋ ਆਸਾਂ ਦੇਸੇ ਤੇ ਕੇਵਲ ਹਮ ਸ਼ਬਦ ਜਲਾਏ।

ਸੱਚ ਤਾਂ ਪ੍ਰਜਾਣੀਏ ਜਾਰਦਾ ਸੱਚਾ ਹੋ ਊੜ ਕੀ ਮਲ ਉਤਰੈ ਤਨ ਕਰੇ ਹਛਾਤ ਹੋ ਸੱਚ ਤਾਂ ਪ੍ਰਜਾਣੀਏ ਜਾਂ ਸੱਚ ਧਰੇ ਪਿਆਰ ਨਾ ਸੁਣ ਮਨ ਰੈਸੀਐ ਤਾਂ ਪਾਏ ਮੁਕਤ ਸੱਚ ਤਾਂ ਪ੍ਰਜਾਣੀਏ ਜਾਂ ਜੁਗਤ ਜਾਣੈ ਜੀਉ ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਵੀ ਸੱਚ ਤਾਂ ਪ੍ਰਜਾਣੀਐ ਜਾਂ ਸਿੱਖ ਸੱਚੀ ਨੇ ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪ੍ਰਜਾ

0: ਗਵਾਈਏ ਸਿਰ ਗਵਾਈਏ ਸਿਰ ਗਵਾਈਏ
1: ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਈ ਕਮਨ ਅਲੱਖ ਤੇ ਆਈਏ ਫਲ ਤੇ ਵੇਖੋ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜਤਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਮਤ ਥੋੜੀ ਸੇਵ ਗਵਾਈਏ।

ਨਾਮ ਨੇ ਸਭ ਕੁਛ ਏਦਾਂ ਹੈਦਾ ਕਰੇ ਵਿਚਾਰ ਆਉਂਦੀ ਰਹੀ ਹੈ ਤੇ ਗਿਆਨ ਵੀ ਹੋਣੀ ਭਾਏ ਪਰਮ ਅਰਦਾਸ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸ਼ਿੰਗਾਰ ਉੱਚੇ ਕੂਕੇ ਵਾਦਾਂ ਗਾਵੇ ਜੋਧਾਂ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ

ਪੌੜੀ ਤੁਰ ਕਰਮ ਜਿਨਾ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਧਿਆਇਆ ਇਹਨਾਂ ਜਨਤਾ ਕਹਿ ਬਸ ਕਿਛ ਨਹੀਂ ਤੁਧ ਵੇਖੀ ਜਗਤ ਉਪਾਇਆ ਇੱਕ ਨਾਂ ਨੂੰ ਤੂੰ ਮਿਲ ਲਏ ਕਾਪੋ ਤੁਧ ਖੋਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ।

ਹੇ ਕ੍ਰਿਸ਼ਨ ਸਰਵ ਦੇਵਾ ਦੇਵ ਦੇਵਤਾ ਆਤਮਾ ਵਾਸ ਦਿਵਸ ਜੇ ਕੋ ਜਾਣੇ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਰਿੰਦਿਓ ਮਹੱਲਾ ਪਹਿਲਾ।

ਜੇਹਾ ਕਾਲੇ ਘਾਲਣਾ ਤੇ ਵੇਖੋ ਨਾਉ ਪਚਾਰੀ ਹੈ। ਐਸੀ ਕਲਾ ਨਾ ਖੇਡੀ ਹੈ ਜਿਤ ਦਰਗਹਿ ਗਿਆ ਖਾਰੀ ਹੈ। ਪੜਿਆ ਤੇ ਉਮੀਆਂ ਵਿਚਾਰ ਗਏ ਵਿਚਾਰੀ ਹੈ। ਮੋਹ ਚਲੈ ਸੋ ਅੱਗੇ ਮਾਰੀ ਹੈ ਮੋਹ ਚਲੈ।

सवैये महले पहले के एक ओंकार सत गुर प्रसाद एक मन पुरख त्याय।

ਸਤਿਯੁਗ ਤੈ ਮਾਨਿਓ ਚੱਲਿਓ ਬਲ ਬਾਵਨ ਪਾਇਓ ਤ੍ਰੇਤੇ ਤੈ ਮਾਨਿਓ ਰਾਮ ਰਘੁਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਤ ਕੀਓ।

0: ਤੇ ਇਤ ਉਤ ਸਦਾ ਮੁਕਤੇ
1: ਕਾਚੀ ਦੇਹ ਮੋਹ ਫੁਨ ਬਾਂਦੀ ਸੱਠ

करण समरथ श्री धर राख ले हो नानक।

देवी अहनिस सहज सुभाई दर्शन परसे गुरु कै

ਜਿਸ ਜਲ ਨਿਧ ਕਾਰਣ ਤੁਮ ਜਗ ਆਈ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡਹ ਵੇਸ ਭੀਖ ਚਤੁਰਾਈ ਦੁਬਿਧਾ ਇਹੋ ਫਲ ਨਾਹੀ ਜੀਓ।

ਤੁਰਕ ਪਠਾਣੀ ਮਿਲਕੀ ਆ ਚਾਰੇ ਵੇਦ ਸਚਿਆ ਪੜੇ ਗੁਣ ਚਾਰ ਵਿਚਾਰ ਭਉ ਭਗਤ ਕਰਨੀ ਸਦਾ ਓ ਨਾਨਕ ਮੋਖਨ ਤਰ ਪਾਏ ਪੌੜੀ ਸਤਿਗੁਰ ਵਿਟੋ ਹਾਰਿਆ ਜਿਤ ਮਿਲੇ ਬਸ ਨੂੰ ਸੰਭਾਲਿਆ।

0: ਪਰ ਉਤਾਰਿਆ ਪਰ ਉਤਾਰਿਆ ਪਰ
1: ਪਾਉੜੀ ਸਤਿਗੁਰ ਬਿਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਹੈ ਇਨ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਏ ਥਾ ਵਿਰਲੈ ਕਿਨੇ ਵਿਚਾਰਿਆ ਕਰ ਕਿਰਪਾ ਪਾਰੂ।

0: ਮ੍ਰਿਗਾ ਸੀ ਸੁਣਵਾਈਐ ਕਿਆ ਥੀਐ ਕਰਦੇ
1: ਸੀ ਸੁਣਵਾਏ ਕਿਆ ਥੀਐ ਜਰਦੇ ਕੁਸੁਦੇ ਜਾਏ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁੱਖ ਝੂਠ ਬਿਟੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕਲ ਲਾਟੰ ਦੇ ਧੋਤੀ ਬਸਰ ਪਾਟੰ ਦਾਸ ਬਰਮੰ ਕਰਮੰ ਸਾਫੋ ਨਿਸ਼ਚੋ ਕਰਮੰ ਤਹੁ ਨਾਨਕ ਨਿਸ਼ਚੋ ਤਿਹਾਵੈ ਦਿਨ ਸਤਿਗੁਰ ਵਾਟ ਨ ਪਾਵੇ ਪੌੜੀ ਕੱਪੜ ਵੀ ਸਹਾਵੈ।